FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਅੱਜ ਦਿਨ ਬੁੱਧਵਾਰ ਸ਼ੱਕ ਸੰਵਤ 1948 ਦੇ ਸਾਉਣ ਮਹੀਨੇ ਦੀ 12 ਤਰੀਕ ਅਤੇ ਈਸਵੀ ਸੰਨ 2026 ਅਗਸਤ ਮਹੀਨੇ ਦੀ 5 ਤਰੀਕ ਹੈ। ਅੱਜ ਪ੍ਰਸਾਰਿਤ ਹੋਣ ਵਾਲੀ ਪ੍ਰਸਾਰਣ ਸਭਾ ਵਿੱਚ ਆਕਾਸ਼ਵਾਣੀ FM ਬਠਿੰਡਾ ਆਪ ਸਭ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦਾ ਹੈ।

ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਅਤੇ FM ਬੈਂਡ 101.1 ਮੈਗਾਹਰਟਸ 'ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 5:59 ਅਤੇ 35 ਸਕਿੰਟ। 6 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

0: 100 crore has been made to reimburse the Uttar Pradesh State Road Transport Corporation for implementing this initiative. The Bharatiya Janata Party had promised this measure in its Lok Kalyan Sankalp Patra. This decision will provide financial relief to millions of senior women across the state, enabling them to travel for religious, social, family and health care related needs. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਗਿਆ ਜੀ 6:10 ਤੇ 22 ਸਕਿੰਟ। ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਠੀਕ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। ਸਵੇਰ 7 ਵਜੇ ਵੇਲਾ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਠੀਕ 8 ਵਜੇ ਰਿਲੇ ਹੋਵੇਗਾ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਅਤੇ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 8:40 ਤੇ ਪ੍ਰੋਗਰਾਮ ਹੋਵੇਗਾ ਮਹਿਕ ਪੰਜਾਬ ਦੀ, ਜਿਸ ਦੇ ਤਹਿਤ ਸਿਲਸਿਲਾ ਰਹੇਗਾ ਕਵੀਸ਼ਰੀ ਅਤੇ ਢਾਡੀ ਵਾਰਾਂ। ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਵਿੱਚ 9 ਵਜੇ ਚਿੱਤਰਲੋਕ ਅਤੇ 9:30 ਪ੍ਰੋਗਰਾਮ ਰਹੇਗਾ ਆਜ ਕੇ ਫਨਕਾਰ। ਸਵੇਰੇ 10 ਵਜੇ ਤੁਸੀਂ ਸੁਣੋਗੇ ਸਦਾਬਹਾਰ ਪੰਜਾਬੀ ਗੀਤਾਂ ਦੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ। ਠੀਕ 11 ਵਜੇ ਰਿਲੇਅ ਹੋਣਗੀਆਂ ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 ਤੇ ਪ੍ਰਸਾਰਿਤ ਹੋਣਗੇ ਆਕਾਸ਼ਵਾਣੀ ਰੇਨਬੋ ਦਿੱਲੀ ਦੇ ਪ੍ਰਸਾਰਣ। ਦੁਪਹਿਰ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 12:10 ਤੇ ਹੋਵੇਗਾ ਪ੍ਰੋਗਰਾਮ ਘਰ ਪਰਿਵਾਰ, ਜਿਸ ਦੇ ਤਹਿਤ ਵਿਸ਼ਾ ਹੋਵੇਗਾ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਬਾਪੂ, ਪਿਤਾ, ਪਾਪਾ ਅਤੇ ਡੈਡੀ। ਸਿਲਸਿਲਾ ਹੋਵੇਗਾ ਚਾਨਣ ਮੁਨਾਰੇ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਹੋਣਗੇ ਬਲਜੀਤ ਸ਼ਰਮਾ ਜੀ। ਦੁਪਹਿਰ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਵਾ 1 ਵਜੇ ਪ੍ਰੋਗਰਾਮ ਰਹੇਗਾ ਟੈਲੀਫੋਨ ਮਿਲਾਓ ਜੀ, ਇਹ ਪ੍ਰੋਗਰਾਮ ਲਾਈਵ ਫੋਨ ਇਨ ਰਹੇਗਾ। 2 ਵਜੇ ਰਿਲੇਅ ਹੋਣਗੀਆਂ ਅੰਗਰੇਜ਼ੀ ਵਿੱਚ ਖਬਰਾਂ, 2:15 ਹਿੰਦੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 2:30 ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ, ਜੋ ਕਿ ਆਧਾਰਿਤ ਹੋਵੇਗਾ ਸਰੋਤਿਆਂ ਦੇ ਖਤਾਂ ਅਤੇ ਵਟਸਐਪ ਮੈਸੇਜਸ ਦੇ ਉੱਤੇ, ਜਿਸ ਤਹਿਤ ਤੁਸੀਂ ਸੁਣ ਸਕੋਗੇ ਫਿਲਮੀ ਅਤੇ ਗੈਰ ਫਿਲਮੀ ਗੀਤ। ਦੁਪਹਿਰ 3 ਵਜੇ ਤੋਂ 5 ਵਜੇ ਤੱਕ ਰਹਿਣਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ ਪ੍ਰੋਗਰਾਮ ਸਖੀ ਸਹੇਲੀ 3 ਵਜੇ ਹੋਵੇਗਾ ਅਤੇ 4 ਵਜੇ ਹੋਵੇਗਾ ਪ੍ਰੋਗਰਾਮ ਆਜ ਕੇ ਮਹਿਮਾਨ। ਸ਼ਾਮ 5 ਵਜੇ ਫਿਰ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਲੈ ਕੇ, ਸਿਲਸਿਲਾ ਖੁੰਡ ਚਰਚਾ ਭਾਗ 390ਵਾਂ, ਵਿਸ਼ਾ ਬਰਸਾਤ ਰੁੱਤ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ। ਪੰਜ ਵੱਜ ਕੇ 30 ਮਿੰਟ ਤੇ ਪੇਸ਼ ਕਰਾਂਗੇ ਪ੍ਰੋਗਰਾਮ ਗੱਲਾਂ ਚੋਂ ਗੱਲ, ਜਿਸ ਦੇ ਤਹਿਤ ਸਿਲਸਿਲਾ ਰਹੇਗਾ ਅੱਖਰ ਬੋਲਦੇ ਨੇ, ਵਿਸ਼ਾ ਹਾਸੇ ਦਾ ਵਣ ਜੌਖਾ, ਵਾਚਕ ਸੁਖਜੀਤ ਕੌਰ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 6:20 ਤੇ ਸੁਣੋਗੇ ਪ੍ਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸ਼ਾਮ 6:30 ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਣੀ ਪੇਸ਼ ਕਰਾਂਗੇ, ਜਿਸ ਨੂੰ ਪੇਸ਼ ਕਰਨਗੇ ਨੂਰਦੀਪ ਕੌਰ ਅਤੇ ਅਨਮੋਲਪ੍ਰੀਤ ਕੌਰ। ਸ਼ਾਮ 7 ਵਜੇ ਤੁਹਾਡਾ ਮਨਪਸੰਦ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ, ਜੋ ਕਿ ਲਾਈਵ ਫੋਨ ਇਨ ਹੋਵੇਗਾ। ਇਹ ਪ੍ਰੋਗਰਾਮ 8 ਵਜੇ ਤੱਕ ਜਾਰੀ ਰਹੇਗਾ। ਇਸ ਦੇ ਦਰਮਿਆਨ ਠੀਕ 7:30 ਰਿਲੇਅ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਠੀਕ 8 ਵਜੇ ਵੇਲਾ ਰਹੇਗਾ ਸਪੋਂਸਰਡ ਪ੍ਰੋਗਰਾਮ ਉਮੰਗ ਦਾ। ਇਸ ਪ੍ਰੋਗਰਾਮ ਦੇ ਸਪੋਂਸਰਡ ਹੋਣਗੇ NCERT ਅਤੇ ਅੱਜ ਸੁਣੋਗੇ ਪ੍ਰੋਗਰਾਮ ਦਾ ਐਪੀਸੋਡ ਨੰਬਰ 1343। ਰਾਤ ਸਾਢੇ 8 ਵਜੇ ਰੂਬਰੂ ਕਰਾਂਗੇ ਪ੍ਰੋਗਰਾਮ 5 ਪਾਣੀਆਂ ਦੇ ਗੀਤ, ਜੋ ਕਿ ਆਧਾਰਿਤ ਹੋਵੇਗਾ ਤੁਹਾਡੀਆਂ ਫੋਨ ਕਾਲਸ ਦੇ ਉੱਤੇ। ਠੀਕ 9:15 ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ।

ਅਤੇ ਰਾਤ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 9:05 'ਤੇ 15 ਮਿੰਟ 'ਤੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਰਿਲੇਅ ਕੀਤੇ ਜਾਣਗੇ ਜੋ ਕਿ ਰਾਤ ਦੇ 11 ਵਜੇ ਤੱਕ ਜਾਰੀ ਰਹਿਣਗੇ ਅਤੇ ਰਾਤ ਦੇ 11 ਵਜੇ ਹੋਵੇਗੀ ਅੱਜ ਦੀ ਪ੍ਰਸਾਰਣ ਸਭਾ ਦੀ ਸਮਾਪਤੀ। ਸੋ ਇਹ ਸੀ ਅੱਜ ਦੇ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਜਾਣਕਾਰੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ 'ਤੇ ਸਮਾਂ 6:15 'ਤੇ 25 ਸਕਿੰਟ ਹੋ ਰਿਹਾ ਹੈ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਚਮਨਜੀਤ ਸਿੰਘ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਸ਼ਬਦ ਗਾਇਨ। ਆਓ ਸਰਵਣ ਕਰਦੇ ਹਾਂ ਬੀਬੀ ਆਸ਼ੂਪ੍ਰੀਤ ਕੌਰ ਅਤੇ ਉਹਨਾਂ ਦੇ ਰਾਗੀ ਜੱਥੇ ਪਾਸੋਂ ਇਹ ਸ਼ਬਦ ਗਾਇਨ।

ਕੀਤਾ ਹੈ ਸ਼ਬਦ ਬੀਬੀ ਆਸ਼ੂਪ੍ਰੀਤ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ। ਆਓ ਸਰਵਣ ਕਰਦੇ ਹਾਂ ਭਾਈ ਨਿਰਮਲ ਸਿੰਘ ਵੱਲੋਂ ਗਾਇਨ ਕੀਤਾ ਹੈ ਸ਼ਬਦ।

ਹੁਣੇ ਤੁਸੀਂ ਸਰਵਣ ਕੀਤਾ ਇਹ ਸ਼ਬਦ ਭਾਈ ਨਿਰਮਲ ਸਿੰਘ ਖਾਲਸਾ ਵੱਲੋਂ। ਆਓ ਸੁਣਦੇ ਹਾਂ ਭਗਤੀ ਰਚਨਾ ਹਰੀ ਓਮ ਸ਼ਰਨ ਦੀ ਆਵਾਜ਼ ਵਿੱਚ।

ਹੁਣੇ ਤੁਸੀਂ ਸੁਣੀ ਭਗਤੀ ਰਚਨਾ ਹਰੀਓਮ ਸ਼ਰਨ ਦੀ ਆਵਾਜ਼ ਦੇ ਵਿੱਚ। ਆਓ ਸੁਣਦੇ ਹਾਂ ਧਾਰਮਿਕ ਗੀਤ ਲਾਭ ਜੰਜੂਆ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸੁਣਿਆ ਧਾਰਮਿਕ ਗੀਤ ਲਾਭ ਜੰਜੂਆ ਦੀ ਆਵਾਜ਼ ਵਿੱਚ। ਆਓ ਸੁਣਦੇ ਹਾਂ ਇੱਕ ਹੋਰ ਧਾਰਮਿਕ ਗੀਤ ਕਮਲ ਹੰਸਪਾਲ ਦੀ ਆਵਾਜ਼ ਦੇ ਵਿੱਚ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਪ੍ਰੋਗਰਾਮ ਅੰਮ੍ਰਿਤ ਵੇਲਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:30 ਦਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਸੱਜਰੀ ਸਵੇਤਾ।

ਸਰੋਤਿਓ, ਆਓ ਹੁਣ ਜਾਣਦੇ ਹਾਂ ਕਿ ਅੱਜ ਦਾ ਦਿਨ 5 ਅਗਸਤ ਸਾਡੇ ਇਤਿਹਾਸ ਵਿੱਚ ਕਿਵੇਂ ਮਹੱਤਵਪੂਰਨ ਹੈ। ਅੱਜ ਹੀ ਦੇ ਦਿਨ ਯਾਨੀ ਕਿ 5 ਅਗਸਤ 1974 ਨੂੰ ਮੁੰਬਈ ਵਿੱਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜੋਲ ਮੁਖਰਜੀ ਦੇਵਗਨ ਦਾ ਜਨਮ ਹੋਇਆ ਸੀ। ਉਹਨਾਂ ਨੇ ਫਿਲਮੀ ਜਗਤ ਵਿੱਚ ਬਹੁਤ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ ਅਤੇ ਖੂਬ ਨਾਮ ਕਮਾਇਆ। ਅੱਜ ਹੀ ਦੇ ਦਿਨ 1905 ਈਸਵੀ ਵਿੱਚ ਸਿੱਖ ਪੰਥ ਦੇ ਮਹਾਨ ਪ੍ਰਵਚਨਕਰਤਾ ਅਤੇ ਅਧਿਆਤਮਿਕ ਸੰਤ ਸੰਤ ਈਸ਼ਰ ਸਿੰਘ ਜੀ ਦਾ ਜਨਮ ਹੋਇਆ ਸੀ। ਉਹਨਾਂ ਨੇ ਆਪਣਾ ਸਾਰਾ ਜੀਵਨ ਗੁਰਬਾਣੀ ਅਤੇ ਕੀਰਤਨ ਦੇ ਪ੍ਰਚਾਰ ਵਿੱਚ ਲਗਾਇਆ। ਪੰਜ ਅਗਸਤ 1930 ਨੂੰ ਚੰਦਰਮਾ 'ਤੇ ਕਦਮ ਰੱਖਣ ਵਾਲੇ ਦੁਨੀਆ ਦੇ ਪਹਿਲੇ ਪੁਲਾੜ ਯਾਤਰੀ ਨੀਲ ਆਰਮਸਟਰੋਂਗ ਦਾ ਜਨਮ ਹੋਇਆ ਸੀ। ਉਹਨਾਂ ਨੇ 1969 ਵਿੱਚ ਅਪੋਲੋ 11 ਮਿਸ਼ਨ ਦੌਰਾਨ ਇਹ ਇਤਿਹਾਸ ਰਚਿਆ ਸੀ। ਅੱਜ ਹੀ ਦੇ ਦਿਨ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਦੇ ਖਿਡਾਰੀ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਦਾ ਜਨਮ 1991 ਈਸਵੀ ਨੂੰ ਹੋਇਆ ਸੀ। ਗਾਈ ਡੀ ਮੋਪਾਸਾ, ਜੋ ਫਰਾਂਸ ਦੇ ਮਸ਼ਹੂਰ ਲੇਖਕ ਅਤੇ ਨਿੱਕੀ ਕਹਾਣੀ ਦੇ ਪਿਤਾਮਾ ਮੰਨੇ ਜਾਂਦੇ ਹਨ, ਉਹਨਾਂ ਦਾ ਜਨਮ 1850 ਈਸਵੀ ਨੂੰ ਹੋਇਆ ਸੀ। ਦੀਨ ਦੁਨੀਆ ਅਤੇ ਅਪਾਹਜਾਂ ਦੀ ਸੇਵਾ ਲਈ

ਪਿੰਗਲਵਾੜਾ ਦੀ ਸਥਾਪਨਾ ਕਰਨ ਵਾਲੇ ਮਹਾਨ ਮਨੁੱਖਤਾ ਦੇ ਸੇਵਕ ਭਗਤ ਪੂਰਨ ਸਿੰਘ ਜੀ 5 ਅਗਸਤ 1992 ਨੂੰ ਚੰਡੀਗੜ੍ਹ ਵਿਖੇ ਅਕਾਲ ਚਲਾਣਾ ਕਰ ਗਏ ਸਨ। ਬ੍ਰਿਟਿਸ਼ ਕਾਲ ਦੌਰਾਨ ਕਲਕੱਤਾ, ਜਿਸ ਨੂੰ ਹੁਣ ਅਸੀਂ ਕੋਲਕਾਤਾ ਦੇ ਨਾਮ ਨਾਲ ਜਾਣਦੇ ਹਾਂ, ਉੱਥੇ ਵਾਰਨ ਹੇਸਟਿੰਗਸ ਦੇ ਸਮੇਂ 5 ਅਗਸਤ 1775 ਨੂੰ ਭਾਰਤੀ ਬ੍ਰਾਹਮਣ ਮਹਾਰਾਜਾ ਨੰਦ ਕੁਮਾਰ ਨੂੰ ਫਾਂਸੀ ਦਿੱਤੀ ਗਈ ਸੀ, ਜਿਸ ਨੂੰ ਇਤਿਹਾਸ ਵਿੱਚ ਪਹਿਲੀ ਨਿਆਂਇਕ ਹੱਤਿਆ ਵੀ ਕਿਹਾ ਜਾਂਦਾ ਹੈ। ਦੇਸ਼ ਦੀ ਵੰਡ ਦੇ ਕਾਲੇ ਦੌਰ ਦੌਰਾਨ 5 ਅਗਸਤ 1947 ਨੂੰ ਮਹਾਤਮਾ ਗਾਂਧੀ ਨੇ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ, ਜੋ ਕਿ ਹੁਣ ਪਾਕਿਸਤਾਨ ਵਿੱਚ ਸਥਿਤ ਹੈ, ਅਤੇ ਵਾਰ ਰਿਫਿਊਜੀ ਕੈਂਪ ਦਾ ਦੌਰਾ ਕਰਕੇ ਅਮਨ ਅਤੇ ਫਿਰਕੂ ਸਦਭਾਵਨਾ ਦੀ ਅਪੀਲ ਕੀਤੀ ਸੀ। 5 ਅਗਸਤ 2019 ਨੂੰ ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਖਤਮ ਕੀਤਾ ਸੀ। ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 5 ਅਗਸਤ 2020 ਨੂੰ ਭਵਿੱਖੀ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਦਾ ਨੀਂਹ ਪੱਥਰ ਰੱਖਿਆ ਸੀ। ਅੱਜ ਹੀ ਦੇ ਦਿਨ ਯਾਨੀ ਕਿ 5 ਅਗਸਤ 1965 ਨੂੰ ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਵਿੱਚ ਘੁਸਪੈਠ ਕਰਨ ਲਈ ਆਪਰੇਸ਼ਨ ਜਿਬਰਾਲਟਰ ਦੀ ਸ਼ੁਰੂਆਤ ਕੀਤੀ ਸੀ, ਜਿਸ ਤੋਂ ਬਾਅਦ 1965 ਦੀ ਭਾਰਤ ਪਾਕਿਸਤਾਨ ਦੀ ਜੰਗ ਸ਼ੁਰੂ ਹੋਈ ਸੀ। ਅੱਜ ਹੀ ਦੇ ਦਿਨ ਨਾਸਾ ਦਾ ਕਿਊਰੀਓਸਿਟੀ ਰੋਵਰ ਮੰਗਲ ਗ੍ਰਹਿ 'ਤੇ ਉਤਰਨ ਦੀ ਆਖਰੀ ਪ੍ਰਕਿਰਿਆ ਵਿੱਚ ਸੀ। ਪੰਜ ਅਗਸਤ ਨੂੰ ਨਾਸਾ ਨੇ ਬ੍ਰਹਿਸਪਤੀ ਗ੍ਰਹਿ ਦੇ ਰਹੱਸਾਂ, ਉਸਦੇ ਚੁੰਬਕੀ ਖੇਤਰ ਅਤੇ ਵਾਤਾਵਰਣ ਦੀ ਜਾਂਚ ਕਰਨ ਲਈ ਜੂਨੋ ਯਾਨ ਨੂੰ ਸਫਲਤਾਪੂਰਵਕ ਲਾਂਚ ਕੀਤਾ ਸੀ। ਮੈਰੀਨਰ 7 ਪੁਲਾੜ ਯਾਨ ਨੇ ਮੰਗਲ ਗ੍ਰਹਿ ਦੇ ਸਭ ਤੋਂ ਨੇੜਿਓਂ ਲੰਘਦਿਆਂ ਅੱਜ ਹੀ ਦੇ ਦਿਨ ਉਸਦੇ ਦੱਖਣੀ ਹਿੱਸੇ ਦੀਆਂ ਉੱਚ ਗੁਣਵੱਤਾ ਦੀਆਂ ਤਸਵੀਰਾਂ ਲਈਆਂ ਸਨ ਅਤੇ ਉੱਥੋਂ ਦੇ ਵਾਤਾਵਰਣ ਦਾ ਵੀ ਅਧਿਐਨ ਕੀਤਾ ਸੀ। ਪੰਜ ਅਗਸਤ 1914 ਨੂੰ ਪਹਿਲੀ ਟ੍ਰੈਫਿਕ ਲਾਈਟ ਲਗਾਈ ਗਈ ਸੀ। ਉਸ ਸਮੇਂ ਸਿਰਫ ਲਾਲ ਅਤੇ ਹਰੀ ਲਾਈਟ ਹੀ ਇਸ ਟ੍ਰੈਫਿਕ ਲਾਈਟ ਵਿੱਚ ਸ਼ਾਮਿਲ ਕੀਤੀ ਗਈ ਸੀ। ਪਹਿਲੀ ਵਾਰ ਟ੍ਰੈਫਿਕ ਲਾਈਟ ਅਮਰੀਕਾ ਵਿੱਚ ਲਗਾਈ ਗਈ ਸੀ। ਅੱਜ ਹੀ ਦੇ ਦਿਨ ਹਾਲੀਵੁੱਡ ਐਕਟਰੈਸ ਮਰਲਿਨ ਮੁਨਰੋ ਦੀ ਮੌਤ ਹੋਈ ਸੀ। ਅੱਜ ਹੀ ਦੇ ਦਿਨ ਯਾਨੀ ਕਿ 5 ਅਗਸਤ ਨੂੰ ਜਪਾਨ ਦੇ ਹੀਰੋਸ਼ੀਮਾ 'ਤੇ ਅਮਰੀਕੀ ਹਵਾਈ ਜਹਾਜ਼ ਨੇ ਪਰਮਾਣੂ ਬੰਬ ਸੁੱਟਿਆ ਸੀ। ਦੋਸਤੋ, ਇਹ ਸੀ ਸਾਡੀ ਅੱਜ ਦੀ ਜਾਣਕਾਰੀ, ਯਾਨੀ ਕਿ 5 ਅਗਸਤ ਦੇ ਇਤਿਹਾਸ ਦੀ ਜਾਣਕਾਰੀ। ਅਤੇ ਪ੍ਰੋਗਰਾਮ ਚੱਲ ਰਿਹਾ ਹੈ ਜੀ ਸੱਜਰੀ ਸਵੇਰ, ਅਤੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 7:13 ਦਾ, ਅਤੇ ਆਹ ਹੁਣ ਪ੍ਰੋਗਰਾਮ ਦੇ ਵਿੱਚ ਸੁਣ ਲੈਂਦੇ ਹਾਂ ਇੱਕ ਹੋਰ ਗੀਤ।

0: ਦੋਸਤੋ ਹਾਜ਼ਰ ਹੈ ਦਲਬੀਰ ਪ੍ਰੋਗਰਾਮ ਸਜਰੀ ਸਵੇਰ ਦੇ ਵਿੱਚ ਅਤੇ ਸਾਡਾ ਸਪੈਸ਼ਲ ਸ਼ੋਅ ਜਿਹੜਾ ਹੈਗਾ ਹੈਲਥ ਨੂੰ ਲੈ ਕੇ ਹੁੰਦਾ ਸਾਡੇ ਨਾਲ ਵਿਸ਼ੇਸ਼ ਤੌਰ 'ਤੇ ਡਾਕਟਰ ਗਿਰੀਸ਼ ਜਿਹੜੇ ਕਿ ਡੈਂਟਲ ਸਰਜਨ ਨੇ ਸਿਵਲ ਹਸਪਤਾਲ ਭਾਈ ਮਨੀ ਸਿੰਘ ਸਿਵਲ ਹਸਪਤਾਲ ਬਠਿੰਡਾ ਦੇ ਵਿੱਚ ਅਤੇ ਆਓ ਉਹਨਾਂ ਤੋਂ ਜਾਣਦੇ ਹਾਂ ਕਿ ਦੰਦਾਂ ਦੀ ਸਾਂਭ ਸੰਭਾਲ ਕਿਵੇਂ ਕੀਤੀ ਜਾ ਸਕਦੀ ਹੈ। ਡਾਕਟਰ ਗਿਰੀਸ਼ ਸਵਾਗਤ ਹੈ ਜੀ ਪ੍ਰੋਗਰਾਮ ਸਰਜਰੀ ਸਵੇਰ ਦੇ ਵਿੱਚ ਜੀ।
1: ਗੁੱਡ ਮਾਰਨਿੰਗ ਸਰ, ਥੈਂਕ ਯੂ ਜੀ, ਥੈਂਕ ਯੂ ਫੋਰ ਕਾਲਿੰਗ ਮੀ।
0: ਡਾਕਟਰ ਸਾਹਿਬ, ਜਿਹੜੀ ਪੰਜਾਬੀ ਦੀ ਕਹਾਵਤ ਵੀ ਹੈ ਕਿ ਅੱਖਾਂ ਗਈਆਂ ਜਹਾਨ ਗਿਆ ਤੇ ਦੰਦ ਗਏ ਖਾਣ ਗਿਆ, ਸਵਾਦ ਗਿਆ, ਤਾਂ ਦੰਦਾਂ ਨੂੰ ਲੈ ਕੇ

0: ਪਹਿਲਾਂ ਤਾਂ ਇਹ ਦੱਸੋ ਕਿਹੜੀ ਕਿਹੜੀ ਮਿੱਥ ਜਿਹੜੀ ਹੈਗੀ ਆ, ਕਿਹੜੇ ਕਿਹੜੇ ਐਵੇਂ ਕੂੜ ਪ੍ਰਚਾਰ ਹੁੰਦੇ ਆ, ਕਿਹੜੀਆਂ ਕਿਹੜੇ ਵਹਿਮ ਭਰਮ ਪਾਲੇ ਹੋਏ ਆ, ਉਹਨਾਂ ਬਾਰੇ ਪਹਿਲਾਂ ਜਾਣਕਾਰੀ ਦਿਓ ਜੀ।
1: ਸਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ, ਹੁਣ ਤਾਂ ਲੋਕ ਕਾਫੀ ਅਵੇਅਰ ਹੋ ਗਏ ਨੇ ਵੀ ਹੁਣ ਥੋੜ੍ਹਾ ਮਿੱਥ ਥੋੜ੍ਹੀਆਂ ਆਊਟ ਹੋ ਗਈਆਂ, ਪਰ ਫਿਰ ਵੀ ਮੈਂ ਜਿੱਥੇ ਲੋਕ ਅਵੇਅਰ ਨਹੀਂ ਹੈਗੇ ਉਹ ਸੋਚਦੇ ਕਿ ਵੀ ਜੇ ਅਸੀਂ ਦੰਦਾਂ 'ਤੇ ਬਹੁਤ ਜ਼ਿਆਦਾ ਬ੍ਰਸ਼ ਕਰਾਂਗੇ ਵੀ ਇਹ ਜਲਦੀ ਝੜ ਜਾਣਗੇ, ਜਲਦੀ ਖਤਮ ਹੋ ਜਾਣਗੇ, ਪਰ ਇਹ ਹੁਣ ਬਹੁਤ ਪਿੱਛੋਂ ਦੀਆਂ ਗੱਲਾਂ ਹੋ ਗਈਆਂ ਜੀ। ਹੁਣ ਮੈਂ ਸਿਵਲ ਹੋਸਪਿਟਲ ਬਠਿੰਡੇ ਆ, ਜਿੰਨੇ ਵੀ ਸਾਡੇ ਕੋਲ ਪੇਸ਼ੈਂਟ ਆਉਂਦੇ ਆ, ਸਾਡੇ ਕੋਲ ਬਹੁਤ ਜ਼ਿਆਦਾ ਹਾਈ ਸਟੈਟਾ ਵੀ ਨਾ ਹੋਵੇ ਪਰ ਸਾਰੇ ਅਵੇਅਰ ਨੇ ਤਕਰੀਬਨ, ਜਾਂ ਫਿਰ ਇਹ ਜੀ ਮਿੱਥਸ ਆਉਂਦੀਆਂ ਨੇ ਜਿਵੇਂ ਡਿਊਰਿੰਗ ਪ੍ਰੈਗਨੈਂਸੀ ਫੀਮੇਲਸ ਨੂੰ ਕਿਹਾ ਜਾਂਦਾ ਤੁਸੀਂ ਬ੍ਰਸ਼ ਨਹੀਂ ਕਰਨਾ ਹੈਗਾ
0: ਜੀ,
1: ਛੋਟੇ ਬੱਚਿਆਂ ਨੂੰ ਬ੍ਰਸ਼ ਨਹੀਂ ਕਰਾਇਆ ਜਾਂਦਾ ਤਾਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਨੈਗੇਟਿਵ ਇਫੈਕਟ ਨਾ ਆਵੇ, ਤੇ ਉਹਦੇ ਹੁੰਦਾ ਕੀ ਹੈ ਕਰਨਾ ਹੁੰਦਾ ਬ੍ਰਸ਼, ਪ੍ਰੈਗਨੈਂਸੀ 'ਚ ਵੀ ਕਰਨਾ ਹੈਗਾ, ਬੱਚਿਆਂ ਨੇ ਵੀ ਬ੍ਰਸ਼ ਕਰਨਾ ਹੈਗਾ, ਪਰ ਉੱਥੇ ਥੋੜ੍ਹਾ ਜਿਹਾ ਹੈਗਾ ਵੀ ਵੀ ਬ੍ਰਸ਼ ਨਹੀਂ ਕਰਨਾ, ਤੁਹਾਡੇ ਦੰਦ ਖਰਾਬ ਹੋ ਜਾਣਗੇ ਸਪੈਸ਼ਲੀ ਡਿਊਰਿੰਗ ਪ੍ਰੈਗਨੈਂਸੀ, ਉਹ ਨਹੀਂ ਹੈਗਾ।
0: ਬਿਲਕੁਲ ਡਾਕਟਰ ਸਾਹਿਬ, ਇੱਕ ਹੋਰ ਜਿਹੜੀ ਮੈਨੂੰ ਲੱਗਦਾ ਵਹਿਮ ਭਰਮ ਹੈ ਕਿ ਨਹੀਂ ਹੈ, ਤੁਸੀਂ ਇਹਦੇ ਬਾਰੇ ਚਾਨਣਾ ਪਾਓਗੇ ਕਿ ਡੇਂਗੂ ਜਦੋਂ ਕਿਸੇ ਨੂੰ ਹੋ ਜਾਂਦਾ ਉਦੋਂ ਵੀ ਕਿਹਾ ਜਾਂਦਾ ਕਿ ਜੇ ਬ੍ਰਸ਼ ਕਰੋਗੇ ਜੇਕਰ ਕੋਈ ਥੋੜੀ ਬਹੁਤ ਜਿਹੜੀ ਹੈਗੀ ਆ,
1: ਉਹ ਸਰ ਐਂ ਹੁੰਦਾ ਹੈਗਾ ਬੇਸਿਕਲੀ ਡੇਂਗੂ ਦੇ ਆਪਣੇ ਸੈੱਲ ਘਟੇ ਹੁੰਦੇ ਆ ਹਨਾ
0: ਜੀ,
1: ਤਾਂ ਬ੍ਰਸ਼ ਕਰਨ ਨਾਲ ਕੁਛ ਹੁੰਦਾ ਨਹੀਂ ਹੈਗਾ, ਸੈੱਲ ਘਟਣ ਨਾਲ ਕੀ ਹੁੰਦਾ ਬੋਡੀ ਨਾ ਜਿਹੜੀ ਖੂਨ ਦਾ ਥੋੜਾ ਪਤਲਾ ਹੋ ਜਾਂਦਾ ਆਪਣਾ
0: ਜੀ
1: ਰਾਈਟ, ਤੇ ਉਹਨਾਂ ਨੂੰ ਲੋਕਾਂ ਨੂੰ ਇਹ ਹੁੰਦਾ ਕਿ ਬਲੀਡਿੰਗ ਨਾ ਹੋ ਜਾਏ, ਵੈਰੀ ਐਕਸਟ੍ਰੀਮ ਕੇਸਿਸ ਆਪਾਂ ਸੋਚ ਸਕਦੇ ਹਾਂ, ਪਰ ਨੋਰਮਲੀ ਇਸ ਤਰ੍ਹਾਂ ਨਹੀਂ ਹੈਗਾ ਵੀ ਡੇਂਗੂ ਦੇ ਵਿੱਚ ਟੋਟਲੀ ਬ੍ਰਸ਼ ਨਹੀਂ ਕਰਨਾ ਹੈਗਾ
0: ਜੀ। ਤੇ ਡਾਕਟਰ ਸਾਹਿਬ ਹੁਣ ਜਿਹੜੀ ਮੁੱਖ ਮੁੱਦੇ ਦੀ ਗੱਲ ਤੇ ਆਉਣੇ ਆ ਕਿ ਤੁਸੀਂ ਡੈਂਟਲ ਸਰਜਨ ਹੋ ਤੇ ਦੰਦਾਂ ਦੀ ਸਾਂਭ ਸੰਭਾਲ ਪੁਰਾਣੇ ਸਮੇਂ ਦੇ ਵਿੱਚ ਪੁਰਾਣੇ ਤੌਰ ਤਰੀਕੇ ਨਾਲ ਕੀਤੀ ਜਾਂਦੀ ਸੀ, ਜਿਵੇਂ ਜਿਵੇਂ ਆਧੁਨਿਕ ਸਮਾਂ ਆਈ ਜਾਂਦਾ ਟੈਕਨੋਲੋਜੀ ਵਧੀ ਜਾਂਦੀ ਹੈ ਤਾਂ ਦੰਦਾਂ ਦੀ ਸੰਭਾਲ ਦੇ ਸਾਡੇ ਸਮੁੱਚੇ ਸਰੀਰ ਲਈ ਕਿੰਨੀ ਕੁ ਮਹੱਤਤਾ ਹੈਗੀ ਹੈ, ਇਹਦੇ ਬਾਰੇ ਜਾਣਕਾਰੀ ਦਿਓ।
1: ਸਰ ਦੰਦਾਂ ਦੀ ਸੰਭਾਲ ਦੀ ਮਹੱਤਤਾ ਇਕੱਲੀ ਦੰਦਾਂ ਲਈ ਨਹੀਂ ਹੈਗੀ ਜਾਂ ਮੂੰਹ ਦੇ ਲਈ ਨਹੀਂ ਹੈਗੀ, ਦੰਦਾਂ ਦੀ ਜਿਹੜੀ ਸੰਭਾਲ ਹੈਗੀ ਹੈ ਉਹ ਸਾਰੇ ਪੂਰੇ ਸਰੀਰ ਨੂੰ ਅਫੈਕਟ ਕਰਦੀ ਹੈ
0: ਜੀ,
1: ਸਾਰੇ ਆਰਗਨਸ ਨੂੰ। ਸਪੋਜ਼ਿੰਗਲੀ ਹਾਰਟ ਪ੍ਰੋਬਲਮਸ ਵੀ ਹੋ ਸਕਦੀਆਂ ਜੇ ਤੁਸੀਂ ਦੰਦਾਂ ਜੇ ਕਿਸੇ ਮਰੀਜ਼ ਨੂੰ ਮੰਨੋ ਹਾਰਟ ਦੀ ਪ੍ਰੋਬਲਮ ਹੈਗੀ ਆ, ਉਹ ਬ੍ਰਸ਼ ਨਹੀਂ ਕਰ ਰਿਹਾ, ਉਹਦੇ ਵਿੱਚ ਜਿਹੜੇ ਉਹਦੇ ਗਮਸ ਦੇ ਵਿੱਚ ਜਿਹੜੇ ਬੈਕਟੀਰੀਆ ਇਕੱਠੇ ਹੁੰਦੇ ਨੇ ਉਹ ਪੇਸ਼ੈਂਟ ਦੇ ਬੈਲਬਸ ਤੱਕ ਟਰੈਵਲ ਕਰ ਸਕਦੇ ਨੇ, ਉਹਨੂੰ ਡਿਜ਼ੀਜ਼ ਨੂੰ ਵਧਾ ਸਕਦੇ ਨੇ। ਬਾਕੀ ਜਿਵੇਂ ਕੋਈ ਵੀ ਡਿਜ਼ੀਜ਼ ਨੇ ਸਿਸਟੈਮਿਕ ਹੈ ਨਾ, ਬਾਕੀ ਤਰ੍ਹਾਂ ਦੇ ਡਿਜ਼ੀਜ਼ ਨੇ ਉਹ ਵੀ ਦੰਦਾਂ ਦੀ ਸੰਭਾਲ ਨਾ ਰੱਖਣ ਨਾਲ ਵੱਧ ਇਫੈਕਟ ਹੋ ਸਕਦੀਆਂ ਨੇਗੀਆਂ। ਤੇ ਦੰਦਾਂ ਦੀ ਜਿਹੜੀ ਸੰਭਾਲ ਉਹ ਇਕੱਲੇ ਇਸ ਲਈ ਮੈਂ ਕਹਿਣਾ ਚਾਹੂੰਗਾ ਸਿਰਫ ਦੰਦਾਂ ਦੀ ਨਹੀਂ ਹੈਗੀ, ਇਕੱਲੇ ਮੂੰਹ ਦੀ ਨਹੀਂ ਹੈਗੀ,
0: ਬਿਮਾਰੀਆਂ ਨੇ ਬਚਿਆ ਜਾ ਸਕਦਾ ਹੈ ਜਿਹੜੀ ਇੱਕ ਆਮ ਹੀ ਗੱਲ ਚੱਲ ਜਾਂਦੀ ਹੈ।
1: ਸਭ ਤੋਂ ਵੱਡੀ ਸਰ ਦੰਦਿਆਂ ਦੇ ਜੋ ਮੇਨ ਬਿਮਾਰੀਆਂ ਨੇ, ਬਿਮਾਰੀਆਂ ਬਹੁਤ ਨੇ ਜੀ, ਮੇਨ ਬਿਮਾਰੀਆਂ ਹੈਗੀਆਂ ਇੱਕ ਤਾਂ ਡੈਂਟਲ ਕੇਰੀਜ, ਦੰਦਾਂ ਨੂੰ ਕੀੜਾ ਲੱਗਣਾ। ਦੰਦਾਂ ਨੂੰ ਕੀੜਾ ਲੱਗਣਾ ਕੀ ਹੈਗਾ, ਆਪਾਂ ਦੰਦਾਂ ਨੂੰ ਸਾਫ਼ ਨਹੀਂ ਕਰਦੇ ਜਾਂ ਸਾਫ਼ ਨਹੀਂ ਕੀਤਾ
0: ਜੀ,
1: ਦੰਦਾਂ ਤੇ ਜਿਹੜਾ ਖਾਣਾ ਉਹ ਚਿਪਕ ਗਿਆ
0: ਜੀ,
1: ਉਸ ਤੋਂ ਬਾਅਦ ਬੈਕਟੀਰੀਆ ਉੱਥੇ ਇਕੱਠੇ ਹੋ ਜਾਂਦੇ ਨੇ, ਉਹ ਐਸਿਡ ਰਿਲੀਜ਼ ਕਰਦੇ ਹੈਗੇ ਨੇ
0: ਜੀ,
1: ਜਦੋਂ ਐਸਿਡ ਰਿਲੀਜ਼ ਕਰਦੇ ਨੇ ਤਾਂ ਦੰਦਾਂ ਦੇ ਵਿੱਚ ਖੋੜ ਪੈ ਜਾਂਦੀ ਆ, ਖੋੜ ਲਗਾ ਪੈਰ ਨੂੰ ਅਸੀਂ ਦੰਦਾਂ ਤੇ ਕੀੜਾ ਲੱਗਣਾ ਕਹਿੰਦੇ ਹਾਂ
0: ਜੀ,
1: ਸਭ ਤੋਂ ਜ਼ਿਆਦਾ ਕਾਮਨ ਹੈ ਜਿਹੜੀ ਇਹ ਬਿਮਾਰੀ ਹੈਗੀ ਦੰਦਾਂ ਦੀ। ਉਸ ਤੋਂ ਬਾਅਦ ਜਿਹੜੀ ਬਿਮਾਰੀ ਹੈਗੀ ਹੈ ਜਿਹਨੂੰ ਆਪਾਂ ਪਾਇਓਰੀਆ ਕਹਿੰਦੇ ਹਾਂ, ਅਸੀਂ ਪੈਰੋਡੋਂਟਾਈਟਿਸ ਕਹਿੰਦੇ ਹੈਗੇ ਆਪਣੇ ਟਰਮਸ ਦੇ ਵਿੱਚ
0: ਜੀ,
1: ਉਹ ਵੀ ਬਹੁਤ ਜ਼ਿਆਦਾ ਕਾਮਨ ਹੈ। ਉਹ ਵੀ ਕਾਰਨ ਇਹੀ ਹੁੰਦਾ, ਸਫਾਈ ਨਹੀਂ ਰੱਖ ਰਹੇ ਆਪਾਂ, ਦੰਦਾਂ ਦੇ ਉੱਪਰ ਕਰੇੜਾ ਜੰਮ ਜਾਂਦਾ, ਜਿਹੜਾ ਕਰੇੜਾ ਉਹ ਮਸੂੜਿਆਂ ਦੀ ਜਿਹੜੀ ਸੋਜਿਸ਼ ਕਰਦਾ ਹੈਗਾ, ਇਨਫਲੇਮੇਸ਼ਨ ਕਰਦਾ ਹੈਗਾ, ਜਦੋਂ ਮਸੂੜੇ ਮਤਲਬ ਸੁੱਜ ਜਾਂਦੇ ਨੇ ਤਾਂ ਉਹਨਾਂ ਚੋਂ ਬਲੀਡ ਵੀ ਕਰਦੇ ਨੇ, ਮੂੰਹ ਚੋਂ ਸਮੈਲ ਵੀ ਆਉਂਦੀ ਹੈਗੀ ਆ
0: ਜੀ, ਤੇ ਦੂਜੀ ਵੱਡੀ
1: ਤਾਂ ਹੈਗੀ ਦੋ। ਹਾਂਜੀ
0: ਵੱਡੀ ਗੱਲ ਇਸ ਤੋਂ ਇਲਾਵਾ ਸਰ,
1: ਇਸ ਤੋਂ ਇਲਾਵਾ ਜਿਵੇਂ ਦੰਦਾਂ ਦੀ ਮੇਨ ਬਿਮਾਰੀਆਂ ਜਿਵੇਂ ਬੱਚਿਆਂ ਚ ਬੜਾ ਕਾਮਨ ਇਹ ਪਾਇਆ ਗਿਆ ਕਿ ਵੀ ਬੱਚਿਆਂ ਦੇ ਦੰਦਾਂ ਅੱਜ ਕੱਲ ਵੀਕ ਹੋ ਰਹੇ ਨੇ ਗੇ,
0: ਬਿਲਕੁਲ,
1: ਕਿਉਂਕਿ ਉਹ ਫਾਸਟ ਫੂਡ ਲੈ ਰਹੇ ਨੇ ਹਨਾ,
0: ਬਿਲਕੁਲ ਜੀ,
1: ਤੇ ਉਹ ਵੀ ਧਿਆਨ ਦੇਣ ਦੀ ਲੋੜ ਹੈ। ਉਹਦੇ ਵਿੱਚ ਤਾਂ ਆਪਾਂ ਨੂੰ ਫੂਡ ਮੋਡੀਫਿਕੇਸ਼ਨ ਕਰਨੀ ਪਏਗੀ ਬੱਚਿਆਂ ਵਾਲੇ ਕੇਸ ਦੇ ਵਿੱਚ ਤਾਂ
0: ਜੀ ਜੀ,
1: ਪਰ ਜਿਵੇਂ ਪਾਇਓਰੀਆ ਹੋਇਆ ਜਾਂ ਡੈਂਟਲ ਕੇਰੀਜ਼ ਹੋਇਆ
0: ਜੀ,
1: ਇਹਦੇ ਲਈ ਆਪਾਂ ਨੂੰ ਜਿਹੜੀ ਸਭ ਤੋਂ ਵੱਡੀ ਆਪਣੀ ਕੋਸ਼ਿਸ਼ ਹੈ ਉਹ ਹੈਗੀ ਹੈ ਸਫਾਈ ਦੰਦਾਂ ਦੀ। ਦੰਦਾਂ ਦੀ ਸਭ ਤੋਂ ਵੱਡੀ ਮੈਡੀਸਨ ਹੀ ਸਫਾਈ ਹੈ, ਜੇ ਅਸੀਂ ਦੰਦਾਂ ਨੂੰ ਸਾਫ਼ ਰੱਖਾਂਗੇ ਤਾਂ ਨਾ ਤਾਂ ਸਾਨੂੰ ਡੈਂਟਲ ਕੇਰੀਜ਼ ਹੋਊਗੀ
0: ਖਾਣੇ
1: ਤੋਂ ਬਾਅਦ ਬ੍ਰਸ਼ ਕਰੀਏ, ਪਰ ਇਹ ਪੋਸੀਬਲ ਨਹੀਂ ਹੋ ਪਾਉਂਦਾ ਤਾਂ ਅਸੀਂ ਦੋ ਵਾਰੀ ਰਿਕਮੈਂਡ ਕਰਦੇ ਹਾਂ। ਇੱਕ ਵਾਰੀ ਤਾਂ ਰਾਤ ਨੂੰ

0: ਖਾਣ ਤੋਂ ਬਾਅਦ ਬਰਸ਼ ਕਰਨਾ ਹੈਗਾ,
1: ਜੀ
0: ਇੱਕ ਵਾਰੀ ਸੁਬਹ ਬਰਸ਼ ਕਰਨਾ ਹੈਗਾ।
1: ਇਹ ਜ਼ਰੂਰੀ ਹੈ ਜੀ।
0: ਹਾਂਜੀ, ਬਹੁਤ ਜ਼ਰੂਰੀ ਹੈ।
1: ਅਤੇ ਦੂਜੀ ਜਿਹੜੀ ਵੱਡੀ ਮੇਰੇ ਮਨ ਦੇ ਵਿੱਚ ਗੱਲ ਪਹਿਲੀ ਨਾਲੋਂ ਵੱਧ ਕੇ ਆਉਂਦੀ ਹੈ ਕਿ ਜਦੋਂ ਅਸੀਂ ਦੰਦ ਸਾਫ਼ ਕਰਦੇ ਹਾਂ, ਬ੍ਰਸ਼ ਯੂਜ਼ ਕਰਦੇ ਹਾਂ, ਕੋਈ ਦਾਤਣ ਯੂਜ਼ ਕਰਦਾ ਜੀ,
0: ਹਾਂਜੀ
1: ਕੁਰਲੀ ਵੀ ਕਰਕੇ ਜਿਹੜਾ ਹੈਗਾ ਦੰਦ ਸਾਫ਼ ਹੋ ਜਾਂਦੇ ਆ, ਤਾਂ ਆਧੁਨਿਕ ਸਮੇਂ ਦੇ ਵਿੱਚ ਬੜੇ ਮੋਟਰਾਂ
0: ਨਹੀਂ
1: ਵਾਲੇ
0: ਸਰ,
1: ਜਿਹੜੇ ਹੈਗੇ ਆ ਉਹ ਬ੍ਰਸ਼ ਵੀ ਆ ਗਏ ਆ, ਬੜੇ ਮਹਿੰਗੇ ਬ੍ਰਸ਼ ਆ ਗਏ ਆ। ਸਹੀ ਤਰੀਕੇ ਦਾ ਬ੍ਰਸ਼ ਅਤੇ ਕਿੰਨੀ ਕੁ ਉਹਦੀ ਲਾਈਫ ਹੁੰਦੀ ਹੈ, ਕਿੰਨੇ ਟਾਈਮ ਬਾਅਦ ਬ੍ਰਸ਼ ਬਦਲਣਾ ਹੁੰਦਾ ਸਰ, ਇਹਦੇ ਬਾਰੇ ਵੀ ਜਾਣਕਾਰੀ
0: ਹਾਂ
1: ਦਿਓ।
0: ਸਰ, ਮੈਂ ਇਹ ਕਹਿਣਾ ਚਾਹੂੰਗਾ, ਜਿਹੜਾ ਆਪਾਂ ਕੁਰਲੀ ਕਰਨ ਨਾਲ ਜੇ ਆਪਾਂ ਕਹੀਏ ਸਫਾਈ ਹੋ ਜੂ ਜਾਂ ਦਾਤਣ ਨਾਲ ਸਫਾਈ ਹੋ ਜੂ, ਉਹ ਨਹੀਂ ਹੁੰਦੀ ਜੀ
1: ਜੀ
0: ਦਾਤਣ, ਕਿਉਂਕਿ ਦਾਤਣ ਦੇ ਨਾਲ ਸਫਾਈ ਨਾ ਹੋਣ ਦਾ ਕਾਰਨ ਇਹ ਹੈ ਕਿ ਦਾਤਣ ਦਾ ਸਾਰੇ ਜਿਹੜੇ ਦੰਦ ਦੇ ਸਰਫੇਸਿਸ ਨੇ
1: ਜੀ
0: ਉੱਥੇ ਪਹੁੰਚਦੀ ਨਹੀਂ ਹੈਗੀ ਆ।
1: ਬਿਲਕੁਲ
0: ਠੀਕ ਹੈ ਜੀ, ਇਸ ਕਰਕੇ ਆਪਾਂ ਦਾਤਣ ਨੂੰ ਪੂਰੀ ਸਫਾਈ ਨਹੀਂ ਮੰਨ ਸਕਦੇ, ਦਾਤਣ ਨੂੰ ਬ੍ਰਸ਼ ਦੇ ਨਾਲ ਕੀਤਾ ਜਾ ਸਕਦਾ। ਕਈ ਵਾਰ ਕਾਫੀ ਲੋਕਾਂ ਨੂੰ ਹੁੰਦਾ ਕਿ ਅਸੀਂ ਦਾਤਣ ਵੀ ਕਰਨੀ ਹੈਗੀ ਆ, ਬ੍ਰਸ਼ ਵੀ ਕਰਨਾ ਤੇ ਦਾਤਣ ਵੀ ਕਰਨੀ, ਐਂ ਹੋ ਸਕਦਾ। ਕੁਰਲੀ ਨਾਲ ਤਾਂ ਕੱਲੀ ਨਾਲ ਕੁਛ ਵੀ ਨਹੀਂ ਹੋਣਾ ਹੈਗਾ।
1: ਜੀ
0: ਤੇ ਦੂਜੀ ਜਿਹੜੀ ਤੁਸੀਂ ਗੱਲ ਕਹੀ, ਬ੍ਰਸ਼ ਮਹਿੰਗੇ ਆ ਗਏ ਨੇ, ਮਹਿੰਗੇ ਆਉਣ ਦਾ ਸਰ ਕੋਈ ਗੱਲ ਨਹੀਂ ਹੈਗੀ ਆ। ਇੱਕ ਵਧੀਆ ਸਟੈਂਡਰਡ ਦਾ ਬ੍ਰਸ਼ ਖਰੀਦਿਆ ਜਾ ਸਕਦਾ
1: ਜੀ,
0: ਜਿਹੜਾ ਕਿ ਸੋਫਟ ਹੋਵੇ,
1: ਠੀਕ ਹੈ
0: ਹਾਰਡ
1: ਜੀ।
0: ਨਾ ਹੋਵੇ, ਜਿਹੜੇ ਦੇ ਬ੍ਰਿਸ਼ਲਸ ਨੇ ਉਹ ਸੋਫਟ ਹੋਣੇ ਚਾਹੀਦੇ ਨੇ। ਤੇ ਜਦੋਂ ਆਪਾਂ ਬ੍ਰਸ਼ ਕਰਨਾ, ਬ੍ਰਸ਼ ਨੂੰ ਹੌਲੀ ਹੌਲੀ ਕਰਨਾ ਹੈਗਾ। ਬ੍ਰਸ਼ ਨੂੰ ਕਰਨ ਦਾ ਵੀ ਤਰੀਕਾ ਹੈਗਾ,
1: ਠੀਕ ਹੈ ਜੀ,
0: ਵੀ ਜਿਹੜਾ ਕਿ ਸਾਹਮਣੇ ਦਾ ਵੱਧ ਐਕਸਪਲੇਨ ਹੋ ਸਕਦਾ। ਬ੍ਰਸ਼ ਆਪਾਂ ਕਰਦੇ ਪਤਾ ਕੀ ਹੈ, ਇਸ ਤਰ੍ਹਾਂ ਕਰਦੇ ਹਾਂ ਹੋਰੀਜੋਂਟਲ, ਲਾਈਕ
1: ਠੀਕ ਹੈ
0: ਇਨ ਬੂਟ
1: ਜੀ।
0: ਪੋਲਿਸ਼, ਤੇਜ਼ ਤੇਜ਼ ਤੇਜ਼ ਤੇਜ਼।
1: ਹਾਂ, ਸੱਜੇ ਲੈ
0: ਕੇ
1: ਗਏ, ਖੱਬੇ
0: ਕਰਨਾ
1: ਲੈ
0: ਕਿ
1: ਗਏ,
0: ਬ੍ਰਸ਼ ਨੂੰ ਕਰਨਾ ਕਿਵੇਂ ਹੈ,
1: ਠੀਕ ਹੈ ਜੀ,
0: ਉੱਪਰੋਂ ਥੱਲੇ ਨੂੰ, ਉੱਪਰਲੇ ਸਰਫਸ ਤੋਂ
1: ਉੱਪਰੋਂ
0: ਉੱਪਰੋਂ ਥੱਲੇ
1: ਥੱਲੇ,
0: ਨੂੰ ਤੇ
1: ਠੀਕ ਹੈ
0: ਥੱਲੇ
1: ਜੀ,
0: ਵਾਲੇ ਦੰਦਾਂ ਨੂੰ ਥੱਲੋਂ ਉੱਪਰ ਨੂੰ
1: ਥੱਲੇ
0: ਹੌਲੀ
1: ਉੱਪਰ,
0: ਹੌਲੀ ਕਰਨਾ ਸਰ, 3-4 ਮਿੰਟ ਲਗਾ ਕੇ,
1: ਠੀਕ ਹੈ ਜੀ।
0: ਤੇ ਇਹ ਹੈਗੀ ਟੈਕਨੀਕ। ਤੇ ਬਾਕੀ ਇਹ ਬ੍ਰਸ਼ਿੰਗ ਜਿਹਨੂੰ ਤੁਸੀਂ ਮਹਿੰਗੇ ਵਾਲੀ, ਕੋਈ ਗੱਲ ਨਹੀਂ ਹੈਗੀ ਜੀ। ਕੋਈ ਜਿਹੜੇ ਉਹ ਹੁੰਦੇ ਮੋਟਰਾਈਜ਼ ਜਿਹੜੇ ਬ੍ਰਸ਼ ਆਉਂਦੇ ਨੇ ਹਨਾ,
1: ਜੀ,
0: ਉਹ ਉਹਦੀ ਕੋਈ ਲੋੜ ਨਹੀਂ ਹੈਗੀ। ਉਹ ਜਿਹੜੇ ਬੰਦੇ ਕਰ ਨਹੀਂ ਸਕਦੇ, ਜਿੱਦਾਂ ਕੋਈ ਹੈਂਡੀਕੈਪਿਜ਼ਮ ਹੈ, ਉਹਨਾਂ ਨੂੰ ਲੋੜ ਹੋ ਸਕਦੀ ਹੈ। ਆਮ
1: ਜੀ,
0: ਬੰਦਿਆਂ ਨੂੰ ਨੋਰਮਲ ਟੂਥ ਬ੍ਰਸ਼ ਨਾਲ ਹੀ ਕਰਨਾ ਚਾਹੀਦਾ।
1: ਹੁਣ ਸਰ ਸਵਾਲ ਆ ਜਾਂਦਾ ਕਿ ਬੰਦਾ, ਬੱਚੇ ਵੀ ਮਿੱਠਾ ਖਾਂਦੇ ਆ, ਬੱਚਿਆਂ ਦੇ ਦੰਦਾਂ ਦੀ ਦੇਖਭਾਲ ਕਦੋਂ ਤੋਂ ਸ਼ੁਰੂ ਕਰਨੀ ਚਾਹੀਦੀ ਹੈ ਜੀ? ਕਿਉਂਕਿ ਆਉਣ ਤੋਂ ਪਹਿਲਾਂ ਹੀ ਕਈਆਂ ਨੇ ਮੈਂ ਦੇਖਿਆ ਜੀ, ਸਾਡੇ ਆਪਦੀ ਰਿਸ਼ਤੇਦਾਰੀ ਦੇ ਵਿੱਚ ਵੀ ਬੱਚਿਆਂ ਦੇ ਹਜੇ ਦੰਦ ਆ ਹੀ ਰਹੇ ਹੁੰਦੇ ਆ, ਪਰ ਪਹਿਲਾਂ ਹੀ ਦੰਦ ਜਿਹੜੇ ਹੈਗੇ ਆ ਲਗਭਗ ਹੀ ਖਤਮ ਹੋ ਜਾਂਦੇ ਆ ਜੀ, ਛੋਟੇ
0: ਮੈਂ
1: ਛੋਟੇ ਛੋਟੇ
0: ਕਹੂੰਗਾ
1: ਛੋਟੇ
0: ਵੀ ਬੱਚਿਆਂ ਦਾ ਜਿਹੜਾ ਪਹਿਲਾ ਦੰਦ ਆਉਂਦਾ ਹੈਗਾ ਜੀ, ਉਦੋਂ ਆਪਾਂ ਨੇ ਉਸ ਦਿਨ ਤੋਂ ਹੀ ਬ੍ਰਸ਼ ਸਟਾਰਟ ਕਰਨਾ ਹੁੰਦਾ ਹੈ,
1: ਪਹਿਲੇ ਦੰਦ,
0: ਬੁੱਕਸ
1: ਠੀਕ
0: ਵਿੱਚ ਰਿਕਮੈਂਡਡ ਹੈਗਾ
1: ਜੀ।
0: ਇਹ ਠੀਕ ਹੈ, ਤੁਸੀਂ ਪੇਸਟ ਨਾਲ ਯੂਜ਼ ਕਰੋ, ਬੱਚੇ ਨੂੰ ਥੋੜ੍ਹਾ ਗਰਮ ਪਾਣੀ ਜਾਂ ਉਸ ਤਰ੍ਹਾਂ ਬ੍ਰਸ਼ ਤੇ ਲਗਾ ਕੇ ਉਹਦੇ ਨਾਲ ਬ੍ਰਸ਼ ਕਰਾ ਸਕਦੇ ਹੋ, ਬੜੇ ਸੋਫਟ ਬ੍ਰਸ਼ ਨਾਲ
1: ਜੀ,
0: ਫਰੋਮ ਡੇ 1।
1: ਠੀਕ ਹੈ ਜੀ।
0: ਹਾਂਜੀ ਹਾਂਜੀ,
1: ਤੇ ਕਿਹੜੇ ਕਿਹੜੇ ਸਾਵਧਾਨੀਆਂ ਜਿਹੜੀਆਂ ਹੈਗੀਆਂ, ਜਿਵੇਂ ਜਿਵੇਂ ਬੱਚੇ ਦੇ ਦੰਦ ਆਉਣ ਲੱਗ ਜਾਂਦੇ ਆ ਜੀ, ਜਿਵੇਂ
0: ਹਾਂਜੀ
1: ਜਿਵੇਂ ਉਹ ਵੱਡਾ ਹੁੰਦਾ, ਜਦੋਂ ਪੂਰਾ ਜਿਹੜਾ ਹੈਗਾ ਉਹ ਦੰਦਾਂ ਦਾ ਢਾਂਚਾ ਜਿਹੜਾ ਹੈਗਾ ਬਣ ਜਾਂਦਾ, ਤਾਂ ਬੱਚੇ ਆਪਾਂ ਰੋਕ ਨਹੀਂ ਸਕਦੇ, ਮਿੱਠੀਆਂ ਚੀਜ਼ਾਂ ਵੀ ਖਾਂਦੇ ਆ, ਕੋਲਡ ਡਰਿੰਕ ਵੀ ਪੀਂਦੇ ਆ, ਹੋਰ ਬੜਾ ਕੁਝ ਜਿਹੜਾ ਹੈਗਾ ਉਹਨਾਂ ਦਾ ਚੱਲਦਾ ਹੀ ਰਹਿੰਦਾ ਸਾਰੀ ਦਿਹਾੜੀ,
0: ਫਾਸਟ ਫੂਡ ਵੀ ਲੈਣਗੇ, ਮਿੱਠਾ ਵੀ ਖਾਣਗੇ,
1: ਪੇਰੈਂਟਸ ਨੂੰ ਤੇ, ਹਾਂ ਪੇਰੈਂਟਸ ਨੂੰ ਹੀ ਅਵੇਅਰ ਕਰਨਾ ਪਊ ਕਿਉਂਕਿ ਉਹ ਤਾਂ ਛੋਟੇ ਆ ਜੀ। ਤਾਂ ਪੇਰੈਂਟਸ ਨੂੰ ਕਿਹੜੀਆਂ ਜਿਹੜੀਆਂ ਨੁਕਤੇ ਦੇਣੇ ਚਾਹੋਗੇ ਤੁਸੀਂ?
0: ਸਰ ਨੁਕਤੇ, ਫਸਟ ਦੇਖੋ, ਆਪਾਂ ਜੇ ਹੁਣ ਕਾਜ ਨਹੀਂ ਹਟਾਵਾਂਗੇ, ਫਾਸਟ ਫੂਡ ਨਹੀਂ ਹਟਾਵਾਂਗੇ ਤਾਂ ਮੂੰਹ ਚ ਐਸਿਡ ਬਣੂਗਾ, ਰਾਈਟ?
1: ਜੀ,
0: ਮਿੱਠਾ ਖਾਵਾਂਗੇ ਤੇ ਉਹ ਸਟਿਕ ਹੋਊਗਾ, ਹਨਾ?
1: ਜੀ,
0: ਇਹ ਤਾਂ ਆਪਾਂ ਨੂੰ ਹਟਾਉਣਾ ਹੀ ਪਊਗਾ। ਜੇ ਮੰਨ ਲਓ ਫੇਰ ਵੀ ਇਹਦੇ ਬਾਵਜੂਦ ਜਿਹੜਾ ਆਪਣੇ ਪਾਰਟ ਤੇ ਮੰਨ ਲਓ ਆਪਾਂ ਡੈਮੇਜ ਤਾਂ ਕਰ ਲਿਆ, ਹਨਾ,
1: ਜੀ,
0: ਪਰ ਵੀ ਉਹਨੂੰ ਆਪਾਂ ਕੰਟਰੋਲ ਕਿਵੇਂ ਕਰਨਾ, ਉਹਦਾ ਬੈਸਟ ਇਹੀ ਹੈ ਕਿ ਵੀ ਆਪਾਂ ਬ੍ਰਸ਼ ਕਰੀਏ ਦਿਨ ਚ 2 ਵਾਰ। ਤੇ ਫੂਡ ਮੋਡੀਫਿਕੇਸ਼ਨ ਬਹੁਤ ਨੈਸੈਸਰੀ ਹੈ, ਕਿਉਂਕਿ ਫੂਡ ਇਟ ਸੈਲਫ ਕਲੀਨਜਿੰਗ ਇਫੈਕਟ ਰੱਖਦਾ ਹੈਗਾ।
1: ਜੀ,
0: ਜਿਹੜਾ ਆਪਾਂ ਫਾਈਬਰਸ ਫੂਡ ਲੈਂਦੇ ਹਾਂ, ਹਾਰਡ ਫੂਡ ਲੈਂਦੇ ਹਾਂ
1: ਜੀ,
0: ਬੱਚਿਆਂ 'ਚ ਸਪੈਸ਼ਲੀ, ਜਿਵੇਂ ਆਪਾਂ ਹਾਰਡ ਫੂਡ ਲੈਂਦੇ ਹਾਂ ਨਾ, ਤਾਂ ਬੱਚਿਆਂ ਦੇ ਜਿਹੜੇ ਜੋਸ ਹੁੰਦੇ ਨੇ ਜਾਂ ਟੂਥ ਡਿਵੈਲਪਮੈਂਟ ਹੁੰਦੀ ਹੈ
1: ਜੀ,
0: ਉਹ ਬਹੁਤ ਵਧੀਆ ਹੋ ਜਾਂਦੀ ਹੈ। ਤੁਸੀਂ ਸ਼ਾਇਦ ਦੇਖਿਆ ਹੋਵੇ, ਅੱਜ ਕੱਲ੍ਹ ਬੱਚਿਆਂ ਦੇ ਜਿਹੜੇ ਦੰਦ ਹੁੰਦੇ ਨੇ ਅੱਗੇ ਪਿੱਛੇ ਹੋ ਜਾਂਦੇ ਨੇ,
1: ਬਿਲਕੁਲ ਜੀ,
0: ਜਾਂ ਜਿਹੜੀ ਉਹਨਾਂ ਦੇ ਕਈ ਵਾਰ ਅਕਲ ਜਿਹੜਾ ਆ ਨਹੀਂ ਪਾਉਂਦੀ, ਉਹ ਤੰਗ ਹੁੰਦੇ ਨੇ, ਇਸ ਲਈ ਹੁੰਦੇ ਆ ਸਰ, ਕਿਉਂਕਿ ਜਿਹੜਾ ਜਵਾੜੇ ਆ ਆਪਣੇ ਜੋਸ ਨੇ ਉਹਨਾਂ ਦਾ ਸਾਈਜ਼ ਘੱਟ ਰਿਹਾ, ਕਿਉਂਕਿ ਉਹਨਾਂ ਦੀ ਐਕਸਰਸਾਈਜ਼ ਹੀ ਨਹੀਂ ਹੁੰਦੀ ਡਿਊਰਿੰਗ ਡਿਵੈਲਪਮੈਂਟ, ਉਹ ਹਾਰਡ ਫੂਡ ਲੈ ਨਹੀਂ ਰਹੇ
1: ਜੀ,
0: ਤੇ ਡਿਵੈਲਪਮੈਂਟ ਨਹੀਂ ਹੋ ਰਹੀ ਆ। ਤਾਂ ਮੇਰਾ ਇਹ ਹੈਗਾ ਕਿ ਵੀ ਹਾਰਡ ਫੂਡ ਤਾਂ ਮਤਲਬ ਫਾਈਬਰਸ ਫੂਡ ਲੈਣਾ ਹੀ ਪਏਗਾ
1: ਜੀ,
0: ਠੀਕ ਹੈ, ਜਿਵੇਂ ਚਨੇ, ਚਪਾਤੀ, ਜਿਹੜਾ ਆਪਾਂ ਘਰਾਂ 'ਚ ਪਹਿਲਾਂ ਟ੍ਰੈਡੀਸ਼ਨਲ ਫੂਡ ਖਾਂਦੇ ਹਾਂ ਉਹ ਫੂਡ ਖਾਣਾ ਹੈਗਾ, ਤਾਂਹੀਓ ਬੱਚਿਆਂ ਦੀ ਡਿਵੈਲਪਮੈਂਟ ਜਿਹੜੀ ਜੋਸ ਦੀ ਹੈ ਹੋ ਪਾਊਗੀ ਹੈ।
1: ਬਿਲਕੁਲ ਜੀ।
0: ਦੂਸਰਾ ਸਫਾਈ ਰੱਖੋ, ਫੂਡ ਮੋਡੀਫਿਕੇਸ਼ਨ ਕਰਨੀ ਪਊ ਸਰ, ਇਹਦੇ ਵਿੱਚ ਕਹਿ ਲਓ ਕਿ ਆਪਾਂ ਡੈਮੇਜ ਕੰਟਰੋਲ ਕਰਨਾ ਔਖਾ ਹੁੰਦਾ ਜੀ, ਡੈਮੇਜ ਨਹੀਂ ਹੋਣ ਦੇਣਾ ਹੈਗਾ,
1: ਡੈਮੇਜ ਨਹੀਂ ਹੋਣ ਦੇਣਾ, ਦੰਦਾਂ ਦੀ ਵੀ ਐਕਸਰਸਾਈਜ਼ ਆ, ਉਹ ਜਿਹੜਾ ਹਾਰਡ ਫੂਡ ਹੈਗਾ ਤੁਹਾਡਾ ਚਨੇ ਆ,
0: ਯੈਸ ਯੈਸ,
1: ਫਾਈਬਰ ਆ,
0: ਹਾਂਜੀ, ਚਨੇ ਉਹ ਇਵਨ
1: ਦੰਦਾਂ ਦੀ
0: ਮੇਰੇ ਕੋਲ
1: ਐਕਸਰਸਾਈਜ਼
0: ਤਾਂ ਰਹਿ ਗਿਆ,
1: ਫੇਰ
0: ਤੁਹਾਡਾ
1: ਬਿਲਕੁਲ ਜੀ, ਬਹੁਤ ਬਹੁਤ ਵਧੀਆ, ਤੇ ਵਧੀਆ ਤੁਸੀਂ ਜਾਣਕਾਰੀ ਜਿਹੜੀ ਹੈਗੀ ਹੈ

0: ਸਟੇਜ ਫਿਰ ਗਾਂਹ ਵਾਲੀ ਸਟੇਜ ਹੋ ਜਾਂਦੀ ਹੈ, ਜਿਵੇਂ ਅਸੀਂ ਫੋਟੋਆਂ ਦੇ ਵਿੱਚ ਦੇਖਦੇ ਹਾਂ ਤੁਹਾਡੇ ਜਦੋਂ ਅਸੀਂ ਹਸਪਤਾਲ ਦੇ ਵਿੱਚ ਵਿਜ਼ਿਟ ਕਰਦੇ ਹਾਂ ਤੁਹਾਡਾ ਰੂਮ, ਤੁਸੀਂ ਬੜੀਆਂ ਫੋਟੋਆਂ ਲਾ ਰੱਖੀਆਂ ਹੁੰਦੀਆਂ ਮੂੰਹ ਦੇ ਕੈਂਸਰ ਦੀਆਂ ਅਤੇ ਹੋਰ, ਉਹ ਇਹਦੇ ਬਾਰੇ ਵੀ ਜਾਣਕਾਰੀ ਦਿਓ ਸਰ, ਤਾਂ ਕਿ
1: ਸਰ ਦੇਖੋ
0: ਸਮਝ
1: ਇਹ
0: ਆਵੇ।
1: ਬੇਸਿਕਲੀ ਇਹ ਹੈਗਾ ਜਿਹੜਾ ਇਹ ਟਬੈਕੋ ਯੂਜ਼ ਹੈ, ਜਾਂ ਤਾਂ ਸਿਗਰਟ ਪੀਂਦੇ ਹੋ ਲੋਕ ਜਾਂ ਫਿਰ ਤੰਬਾਕੂ ਖਾਂਦੇ ਆ, ਹਨਾ ਉਹ,
0: ਜੀ ਜੀ
1: ਤੇ ਇਹ ਬੇਸਿਕਲੀ ਹਰੇਕ ਜਿਹੜਾ ਇੰਡੀਵਿਜੁਅਲ ਹੈ ਉਹਦਾ ਡਿਫਰੈਂਟ ਹੈ ਵੀ ਉਹਨੂੰ ਕੈਂਸਰ ਜਾਂ ਕੋਈ ਜਿਹੜੇ ਭਿਆਨਕ ਰੋਗ ਹੋ ਸਕਦੇ ਨੇ, ਹਨਾ,
0: ਜੀ
1: ਤੇ ਇਹਦਾ ਮੇਨ ਕੀ ਹੈ, ਇਹ ਸੋਫਟ ਟਿਸ਼ੂ ਤੇ ਜ਼ਿਆਦਾ ਇਫੈਕਟ ਕਰਦਾ। ਜੇ ਆਪਾਂ ਕਹੀਏ ਦੰਦਾਂ ਨੂੰ ਕੀੜਾ, ਇਹਦੇ ਨਾਲ ਦੰਦਾਂ ਨੂੰ ਕੀੜੇ ਦੀ ਓਨੀ ਸੰਭਾਵਨਾ ਨਹੀਂ ਹੁੰਦੀ, ਸੰਭਾਵਨਾ ਹੁੰਦੀ ਹੈ ਬੇਸਿਕਲੀ ਜਿਹੜਾ ਮੂੰਹ ਦਾ ਕੈਂਸਰ ਬਣ ਜਾਣਾ ਜਾਂ ਮੂੰਹ ਦੀਆਂ ਹੋਰ ਬਿਮਾਰੀਆਂ ਹੁੰਦੀਆਂ ਨੇ ਸਕਿਨ ਦੀਆਂ, ਉਹ ਹੋ ਜਾਂਦੀਆਂ ਨੇ, ਰਾਈਟ, ਜਿਵੇਂ ਲਾਈਕਨ ਪਲੈਨਸ, ਹਨਾ। ਇਸ ਇਹਦਾ ਬੇਸਿਕਲੀ ਇੰਡੀਵਿਜੁਅਲ ਟੂ ਇੰਡੀਵਿਜੁਅਲ ਡਿਪੈਂਡ ਕਰਦਾ, ਪਰ ਇਹ ਕਾਫੀ ਓਵਰ ਅ ਪੀਰੀਅਡ ਆਫ ਮੈਨੀ ਇਅਰਸ ਡਿਵੈਲਪ ਹੁੰਦਾ ਟਬੈਕੋ ਨਾਲ ਕੈਂਸਰ ਵਗੈਰਾ, ਤੇ ਟਾਈਮ ਲੱਗਦਾ ਹੈਗਾ। ਤਾਂ ਇਹ ਸਪੈਸੀਫਿਕ ਟਾਈਮ ਨਹੀਂ ਹੈਗਾ ਵੀ ਮੈਂ ਕਹਾਂ ਵੀ ਇੱਕ ਇੰਡੀਵਿਜੁਅਲ ਚ 2-3 ਸਾਲਾਂ ਚ ਹੀ ਬਣ ਗਿਆ ਤੇ ਦੂਸਰੇ ਚ 10 ਸਾਲਾਂ ਬਾਅਦ ਬਣਿਆ,
0: ਠੀਕ ਹੈ
1: ਵੀ ਇਹ ਡਿਪੈਂਡ ਕਰਦਾ ਜੀ ਕਿੰਨਾ ਖਾ ਰਹੇ ਨੇ ਉਹ, ਕਿੰਨੀ ਕੰਜਪਸ਼ਨ ਹੈ, ਮਤਲਬ ਬਹੁਤ ਜ਼ਿਆਦਾ ਹੈ, ਹਨਾ, ਤੇ ਬਹੁਤ ਜ਼ਿਆਦਾ ਸਿਗਰਟ ਸਮੋਕਿੰਗ ਹੈ, ਬਹੁਤ ਜ਼ਿਆਦਾ ਟਬੈਕੋ ਖਾ ਰਹੇ ਨੇ, ਉਹ ਚ ਜਲਦੀ ਬਣ ਜਾਏਗਾ। ਕਾਫੀ ਇੰਡੀਵਿਜੁਅਲ ਪ੍ਰੋਨ ਵੀ ਹੁੰਦੇ ਨੇ, ਕਈਆਂ ਨੂੰ ਜਲਦੀ ਹੋ ਜਾਂਦਾ ਹੈ,
0: ਕਹਿਣ ਤੋਂ ਭਾਵ ਹੈਗਾ। ਹਾਂ ਠੀਕ ਹੈ ਜੀ, ਤੁਹਾਡੀ ਗੱਲ ਵੀ
1: ਹੁੰਦਾ ਹੀ
0: ਜਦੋਂ
1: ਨਹੀਂ ਹੈ, ਕਈਆਂ ਨੂੰ ਇਹ ਵੀ ਹੁੰਦਾ, ਬਹੁਤ ਬਹੁਤ ਘੱਟ ਹੁੰਦੇ ਨੇ ਇਸ ਤਰ੍ਹਾਂ ਦੇ, ਪਰ ਆਪਾਂ ਆਪਣੇ ਆਪ ਨੂੰ ਕਰ ਰਹੇ ਹਾਂ ਵੀ ਐਕਸਪੋਜ਼ ਵੀ, ਹਾਂਜੀ ਸਾਨੂੰ ਹੋ ਜੇ, ਇਸ ਲਈ ਇਹ ਤਾਂ ਅਵੋਇਡ ਹੀ ਕਰਨਾ ਹੈਗਾ।
0: ਅਵੋਇਡ ਹੀ ਕਰਨਾ, ਬਿਲਕੁਲ ਜੀ।
1: ਹਾਂਜੀ
0: ਡਾਕਟਰ ਸਾਹਿਬ, ਇੱਕ ਜਿਹੜੀ ਕਾਮਨ ਸਮੱਸਿਆ ਰਹਿੰਦੀ ਆ, ਆਮ ਜੀ ਸਮੱਸਿਆ, ਵੀ ਮੂੰਹ ਚੋਂ ਬਦਬੂ ਆਉਂਦੀ ਰਹਿੰਦੀ ਹੈ, ਬੈਡ ਬ੍ਰੈਥ ਜਿਹੜੀ ਹੈ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਜੀ, ਕੀ ਕਾਰਨ ਨੇ, ਕਿਵੇਂ ਬਚਿਆ ਜਾ ਸਕਦਾ? ਇਹ ਤਾਂ ਮੈਨੂੰ ਲੱਗਦਾ ਲਗਭਗ ਜਿਹੜੇ ਥੋੜੇ ਬਹੁਤ ਵੀ ਵੇਸਲੇ ਹੋ ਜਾਂਦੇ ਆ ਤਾਂ ਇਹ
1: ਬੜਾ ਕਾਮਨ, ਬਹੁਤ ਕਾਮਨ। ਹਾਂਜੀ
0: ਜੀ,
1: ਇਹਦੇ ਬਾਰੇ ਮੈਂ ਸਰ ਇਹ ਕਹਿਣਾ ਚਾਹੂੰਗਾ, ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਪਾਇਓਰੀਆ ਪੈਰੋਰੋਨਟਾਈਟਿਸ
0: ਜੀ
1: ਹੁੰਦਾ ਕੀ ਹੈ, ਦੰਦਾਂ ਨੂੰ ਆਪਾਂ ਸਫਾਈ ਨਹੀਂ ਕੀਤੀ, ਦੰਦਾਂ ਦੇ ਉੱਤੇ ਕੈਲਕੂਲਸ ਲੱਗ ਗਿਆ, ਕਰੀੜਾ ਲੱਗ ਗਿਆ
0: ਜੀ,
1: ਉਹ ਕਰੀੜੇ ਨੇ ਕੀ ਕਰਨਾ ਸਰ, ਜਿਹੜੇ ਗਮਜ਼ ਨੇ ਨਾ ਉਹਨਾਂ ਨੂੰ ਫੁਲਾ ਦੇਣਾ ਹੈਗਾ, ਉਹ ਫੁੱਲਦੇ ਕਿਉਂ ਨੇ, ਉਹਨਾਂ ਦੇ ਵਿੱਚ ਜਿਹੜਾ ਇਨਫਲੇਮੇਸ਼ਨ ਦੇ ਥਰੂ ਬਲੱਡ ਇਕੱਠਾ ਹੋ ਜਾਂਦਾ, ਉਹ ਸਟੈਗਨੈਂਟ ਰਹਿੰਦਾ, ਉਹ ਸਟਿੰਕ ਕਰਨ ਲੱਗ ਜਾਂਦਾ ਜੀ
0: ਜੀ,
1: ਤੇ ਉਹ ਆਪਾਂ ਨੂੰ ਮੂੰਹ ਚੋਂ ਸਪੈਲ ਆਉਂਦੀ ਹੈ। ਹੁਣ ਇਹਦਾ ਕਾਰਨ ਕੀ ਹੋਇਆ ਵੀ ਆਪਾਂ ਜੇ ਉਹ ਕੈਲਕੂਲਸ ਜਿਹੜਾ ਲੱਗਿਆ ਹੋਇਆ, ਕਰੀੜਾ ਲੱਗਿਆ ਹੋਇਆ, ਉਹਨੂੰ ਜੇ ਹਟਾ ਦਈਏ
0: ਜੀ
1: ਤਾਂ ਸਮੈਲ ਨਹੀਂ ਆਊਗੀ। ਜੇ ਹੁਣ ਤੁਹਾਡੇ ਮੂੰਹ ਚ ਸਮੈਲ, ਸਪੋਜ਼ਿੰਗਲੀ ਮੇਰੇ ਮੂੰਹ ਚ ਸਮੈਲ ਆਉਣੀ ਲੱਗ ਗਈ, ਤਾਂ ਆਪਾਂ ਨੂੰ ਸਭ ਤੋਂ ਪਹਿਲਾਂ ਤਾਂ ਡੈਂਟਿਸਟ ਕੋਲ ਜਾਣਾ ਪਊਗਾ, ਸਕੇਲਿੰਗ ਕਰਾਉਣੀ ਪਊਗੀ, ਦੰਦਾਂ ਨੂੰ ਸਾਫ਼ ਕਰਾਉਣਾ ਪਊਗਾ,
0: ਠੀਕ ਹੈ ਜੀ।
1: ਠੀਕ ਹੈ ਸਰ, ਉਹ ਕੈਲਕੂਲਸ ਇੱਕ ਵਾਰੀ ਹਟ ਗਿਆ, ਮਸੂੜੇ ਇੱਕ ਵਾਰੀ ਹੈਲਦੀ ਆ ਗਏ ਨੇ,
0: ਠੀਕ ਹੈ,
1: ਫਿਰ ਉਹ ਰੀਕਰ ਹੋ ਸਕਦਾ, ਫਿਰ ਤੋਂ ਹੋ ਸਕਦਾ। ਉਹਦਾ ਹੱਲ ਇਹੀ ਹੈ ਵੀ ਆਪਾਂ ਬਰਸ਼ਿੰਗ ਕਰਨੀ ਹੈ, ਫਿਰ ਤਾਂ ਮੈਂ ਕਹੂੰਗਾ ਉਹਨਾਂ ਨੂੰ ਜ਼ਿਆਦਾ ਅਵੇਅਰ ਹੋਣਾ ਪਊਗਾ, ਉਹਨਾਂ ਨੂੰ 2-3 ਵਾਰ ਬਰਸ਼ ਕਰਨਾ ਪਊਗਾ, ਤਾਂ ਫਿਰ ਉਹ ਸਮੈਲ ਨਹੀਂ ਆਊਗੀ ਸਰ।
0: ਤੇ ਕਈ ਮੇਰੇ ਵਰਗਿਆਂ ਨੂੰ ਐਂ ਹੋ ਜਾਂਦਾ, ਸਕੇਲਿੰਗ ਕਰਾ ਲਈ, ਦੰਦਾਂ ਦੀ ਸਫਾਈ ਕਰਾ ਲਈ, ਹੁਣ ਦੰਦ ਕਿਤੇ ਕਮਜ਼ੋਰ ਹੀ ਨਾ ਹੋ ਜਾਣ, ਕਰਾਉਂਦੇ ਨਹੀਂ।
1: ਬਿਲਕੁਲ ਬਿਲਕੁਲ ਬਿਲਕੁਲ ਹੀ ਮਿੱਥ ਹੈਗੀ ਜੀ, ਸਕੇਲਿੰਗ ਕਦੇ ਵੀ ਦੰਦਾਂ ਨੂੰ ਖਰਾਬ ਨਹੀਂ ਕਰਦੀ ਹੈਗੀ, ਦੰਦਾਂ ਦੀ ਸਕੇਲਿੰਗ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੇ ਕਰਾਉਣੀ ਹੈਗੀ ਹੈ, ਨੋਰਮਲ ਇੰਡੀਵਿਜੁਅਲ ਨੂੰ ਬਹੁਤ ਜ਼ਿਆਦਾ ਨਹੀਂ ਕਰਾਉਣੀ, ਉਹ ਵੰਸ ਇਨ ਅ ਈਅਰ ਦਿਖਾ ਸਕਦੇ ਨੇ, ਲੋੜ ਹੋਵੇ ਤਾਂ ਕਰਵਾ ਸਕਦੇ ਨੇ, ਪਰ ਇਹ ਨਹੀਂ ਹੈਗਾ ਕਿ ਵੀ ਜਿਹਨੂੰ ਲੋੜ ਹੈ ਉਹ ਕਰਾਊਗਾ ਤੇ ਦੰਦਾਂ ਨੂੰ ਕੋਈ ਡੈਮੇਜ ਹੋ ਜੂ, ਇਹ ਕੋਈ ਬਿਲਕੁਲ ਗੱਲ ਨਹੀਂ ਹੈਗੀ ਹੈ।
0: ਤੇ ਡਾਕਟਰ ਸਾਹਿਬ, ਆਮ ਤੌਰ ਤੇ ਥੋੜਾ ਬਹੁਤ ਸਰਦਾ ਪੁੱਜਦਾ ਪਰਿਵਾਰ ਹੋਵੇ ਨਾ, ਸਰਕਾਰੀ ਹਸਪਤਾਲ ਦੇ ਵਿੱਚੋਂ ਦਵਾਈ ਲੈਣੀ ਹਟ ਜਾਂਦਾ ਗਾ, ਤੇ ਪਰ ਸਾਨੂੰ ਪਤਾ ਸਰਕਾਰੀ ਸਕੂਲਾਂ ਦੇ ਵਿੱਚ, ਸਰਕਾਰੀ ਹਸਪਤਾਲਾਂ ਦੇ ਵਿੱਚ ਬੜੇ ਉੱਚ ਕੋਟੀ ਦੇ ਜਿਹੜੇ ਬਹੁਤ ਵਧੀਆ ਡਾਕਟਰ ਤੇ ਅਧਿਆਪਕ ਹੁੰਦੇ ਨੇ, ਪਰ ਅਸੀਂ ਇੱਕ ਸਰਕਾਰੀ ਸ਼ਬਦ ਅੱਗੇ ਲੱਗ ਜੇ ਤਾਂ ਉਸ ਨੂੰ ਥੋੜਾ ਜਿਹਾ ਇਗਨੋਰ ਕਰਨ ਲੱਗ ਜਾਂਦੇ ਹਾਂ ਸਹੂਲਤਾਂ ਦੇ ਪੱਖ ਤੋਂ। ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਡੈਂਟਲ ਸਰਜਨ ਹੋ ਤੁਸੀਂ, ਤੇ ਤੁਹਾਡੇ ਵਿਭਾਗ ਦੇ ਵਿੱਚ ਕਿਹੜੇ ਕਿਹੜੇ ਜਿਹੜੇ ਹੈਗੇ ਆ ਉਹ ਦੰਦਾਂ ਦੀ ਸਾਂਭ ਸੰਭਾਲ ਨੂੰ ਲੈ ਕੇ, ਦੰਦਾਂ ਦੀ ਸਰਜਰੀ ਨੂੰ ਲੈ ਕੇ ਕਿਹੜੇ ਕਿਹੜੇ ਕੰਮ ਜਿਹੜੇ ਹੈਗੇ ਉਹ ਕੀਤੇ ਜਾਂਦੇ ਆ, ਕਿਹੜੀ ਕਿਹੜੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਜੀ?
1: ਸਰ ਦੇਖੋ, ਆਪਾਂ ਸਕੇਲਿੰਗ ਤੋਂ ਸਟਾਰਟ ਕਰਾਂਗੇ, ਸਕੇਲਿੰਗ ਅਸੀਂ ਕਰਦੇ ਹੈਗੇ ਆ ਸਰ, ਅਪੁਆਇੰਟਮੈਂਟ ਤੇ ਕਰਦੇ ਆ ਤਾਂ ਕਿ ਕ੍ਰੋਸ ਇਨਫੈਕਸ਼ਨ ਨਾ ਹੋਵੇ, ਠੀਕ ਹੈ ਸਰ। ਫਿਰ ਅਸੀਂ ਦੰਦਾਂ ਦਾ ਭਰਨਾ ਜਿਹਨੂੰ ਆਪਾਂ ਰੈਸਟੋਰੇਸ਼ਨ ਕਹਿੰਦੇ ਆ ਉਹ ਕਰਦੇ ਹੈਗੇ ਸਰ,
0: ਜੀ।
1: ਫਿਰ ਦੰਦ ਜਿਹੜੇ ਖਰਾਬ ਹੋ ਜਾਂਦੇ ਨੇ ਉਹਨਾਂ ਨੂੰ ਕੱਢਣ ਦਾ ਅਰੇਂਜਮੈਂਟ ਵੀ ਹੈਗਾ, ਫਿਰ ਸਾਡੇ ਜਿਹੜੇ ਮੂਹਰਲੇ ਦੰਦ ਹੁੰਦੇ ਨੇ ਸਪੈਸ਼ਲੀ ਇੰਟੀਰੀਅਰ ਦੰਦ, ਉਹਨਾਂ ਦਾ ਅਸੀਂ ਆਰਸੀਡੀ ਦਾ ਵੀ ਸਾਡੇ ਕੋਲ ਅਰੇਂਜਮੈਂਟ ਹੈਗਾ, ਤੇ ਜਦੋਂ ਬਾਕੀ ਜਦੋਂ ਸਾਡੇ ਕੋਲ ਕੈਂਪ ਲੱਗਦਾ ਕੋਈ ਡੈਂਟਲ ਫੋਰਟਨੇਟ ਹੁੰਦੀ ਆ, ਅਸੀਂ ਉਹਦੇ ਵਿੱਚ ਜਿਹੜੇ ਐਲਡਰਸ ਹੁੰਦੇ ਨੇ ਉਹਦੇ ਕੰਪਲੀਟ ਡੈਂਚਰ ਵੀ ਲਗਾਈਦੇ ਆ
0: ਜੀ,
1: ਤੇ ਜਿਵੇਂ ਹੁਣ ਕੋਈ ਕੋਈ ਟਰਾਮਾ ਨਾਲ ਪੇਸ਼ੈਂਟ ਆਉਂਦਾ ਤਾਂ ਉਹਨਾਂ ਦੀ ਜਿਹੜੇ ਲਿਪ ਸੂਚਰਿੰਗ ਜਾਂ ਜਿਵੇਂ ਬਾਕੀ ਫਸਟ ਏਡ ਵਗੈਰਾ ਅਸੀਂ ਦਿੰਦੇ ਹੈਗੇ ਆ। ਮੇਨ ਜਿਹੜੇ ਸਾਡੇ ਪ੍ਰੋਸੀਜਰ ਹੈਗੇ ਨੇ ਆਰਸੀਟੀ, ਸਕੇਲਿੰਗ ਤੇ ਦੰਦਾਂ ਦੀ ਰੈਸਟੋਰੇਸ਼ਨ, ਇਹ ਸਾਰੇ ਪ੍ਰੋਸੀਜਰ ਹੈਗੇ ਨੇ ਸਾਡੇ ਕੋਲੇ
0: ਜੀ। ਬ੍ਰੇਸਿਸ ਦੀ ਜਦੋਂ ਲੋੜ ਪੈਂਦੀ ਹੈ ਜੀ,
1: ਬ੍ਰੇਸਿਸ ਦੀ ਸਰ ਫੈਸਿਲਿਟੀ ਨਹੀਂ ਸਾਡੇ ਕੋਲੇ ਹੈਗੀ, ਕਿਉਂਕਿ ਸਾਡੇ ਕੋਲੇ ਬ੍ਰੇਸਿਸ ਦੀ ਨਹੀਂ ਹੈ, ਉਹ ਹੈਗੀ ਹੈ ਮੈਡੀਕਲ ਕਾਲਜਸ ਦੇ ਵਿੱਚ।
0: ਠੀਕ ਹੈ ਜੀ, ਕਿਹੜੀ ਉਮਰ 'ਚ ਵੈਸੇ ਡਾਕਟਰ ਸਾਹਿਬ ਇਹ ਲਵਾਉਣੇ ਚਾਹੀਦੇ ਜਿਹੜੀਆਂ ਤਾਰਾਂ ਆਪਾਂ ਦੰਦਾਂ ਦੇ ਉੱਚ?
1: ਜਦੋਂ ਜਿਹੜੇ ਆਪਣੇ ਦੰਦ ਹੈ ਨਾ, ਜਿਵੇਂ ਦੁੱਧ ਵਾਲੇ ਦੰਦ ਝੜ ਕੇ

0: सकते हैं। पहला
1: सोच सकते हैं।
0: भी हो सकता है, मतलब अप्रोक्सीमेट एज इज 12 ईयर्स, 12-13 ईयर्स, उसके बाद
1: अच्छा
0: आप सोच सकते हैं।
1: जी बिल्कुल डॉक्टर साहब, अजकल जिवें सोशल मीडिया का युग आ, ते बड़े सोहने सोहने एडवरटाइजमेंट आउंदियां ने, मशहूरियां आउण लग जांदियां, पंजाबी च कह दिंदे आ कि टीथ
0: नहीं,
1: वाइटनिंग वालियां, दंदा नूं चिट्टा करन वालियां, किन्ना कु सुरक्षित आ, कराउणे चाहीदे आ नहीं कराउणे चाहीदे?
0: नहीं सर, नॉट रिकमेंडेड। और टूथ वाइटनिंग होंगी भी नहीं हैगी है,
1: जी
0: कोई इस तरह का कोई केमिकल नहीं होंगे कि टूथ वाइट कर दे, होंगे कि टेंपरेरीली थोड़ा इफेक्ट क्रिएट करते हैं, फिर रिवर्ट बैक हो जाते हैं जो ओरिजिनल कलर है। ये बहुत ज्यादा रब ने कलर बनाया साढ़े दंदा का, इन्हें मॉडिफाई नहीं किया जा सकता।
1: बिल्कुल जी
0: जिन्होंने मॉडिफाई भी करने सर, लैमिनेट्स चढ़ते हैं, भी दंद की उपरली लेयर में अं उतारिया, वो थां पर एक नवी लेयर चढ़ाती,
1: जी
0: वो आर्टिफिशियल हो गया, पर इन्हों दंदा चिट्टे नहीं कढ़ा जा सकता।
1: बिल्कुल
0: अनलैस
1: सही
0: के भी यही कुछ जमया हो उतार दिए, तो ऑब्वियसली फर्क पड़ेगा।
1: भी, एवें जेब दा लुटा कराउण दी लोड़ नहीं,
0: बिल्कुल सर,
1: सांभ संभाल जरूरी है।
0: लुटा तो बगैरा दंद खराब भी होंगे सर, उन्होंने
1: हाँ
0: प्रोसीजर
1: बिल्कुल
0: फालतू प्रोसीजर। हाँ
1: बिल्कुल जी, ये भी
0: जी
1: खतरनाक
0: सर,
1: हो सकता।
0: हाँ
1: डॉक्टर
0: जी,
1: साहब दूजा एक टर्म आउंदी है तुहाडे रूट कैनाल, इहदा इलाज कदों कराउणा चाहीदा जी? एक जिहड़ी अकल
0: आरसीटी
1: जाड़
0: करनी
1: कह
0: सर,
1: दिंदे आ
0: रूट
1: इहदी।
0: कनाल आरसीटी है, रूट कनाल मैं पहले ही मेंशन, ये उदो करनी है सर। ये तो कोशिश करो सर, पहला तो दंद नूं कीड़ा लगता है, हौली हौली बढ़ता है वो।
1: जी
0: सपोजिंगली आपने विजिट कर रहे डेंटिस्ट को, है ना, तो भी उन्होंने तुम दसिया कि मेरे दंद काला कुछ लग रहा है, मैंने लग रहा है भी खोड़ बन रही है, जो आप फिलिंग कर रही सू आरसीटी की लड़ नहीं पेगी हैगी।
1: ठीक है जी,
0: आरसीटी सपोजिंगली आप ध्यान ही नहीं रखा, जो अपने ध्यान च नहीं आया, तो कीड़ा जोड़ा है ਉਹ ਕੀੜਾ ਬੇਸਿਕਲੀ ਕੀੜਾ ਕੀੜਾ ਕਹਿਣ ਨੂੰ ਹੈਗਾ, ਉਹ ਕੋਈ ਮਾਈਕਰੋ ਆਰਗੇਨਿਜ਼ਮ ਹੁੰਦੇ ਨੇ
1: ਜੀ
0: ਤੇ ਉਹ ਰੂਟ ਤੱਕ ਚਲੇ ਜਾਂਦੇ ਨੇ, ਹਨਾ। ਉਸ ਕੇਸ 'ਚ ਫਿਰ ਪੇਨ ਹੁੰਦਾ ਤਾਂ ਆਪਾਂ ਨੂੰ ਆਰਸੀਟੀ ਕਰਾਉਣੀ ਪੈਂਦੀ ਹੈ।
1: ਬਿਲਕੁਲ ਜੀ। ਹੁਣ ਮੰਨ ਲਓ ਇਹ ਡਾਕਟਰ ਸਾਹਿਬ, ਕਈ ਜਿਹੜੇ ਹੈਗੇ ਆ ਉਹ ਨਕਲੀ ਦੰਦ ਲਵਾ ਲੈਂਦੇ ਆ, ਕਢਾਇਆ
0: ਹਾਂਜੀ
1: ਅਤੇ ਤੁਸੀਂ ਉਹ ਲਾ ਦਿੰਦੇ ਹੋ ਬੜੇ ਵਧੀਆ ਤਰੀਕੇ ਨਾਲ, ਉਹਦੀ ਸਾਫ਼
0: ਹਾਂਜੀ
1: ਸਫਾਈ ਸੰਭਾਲ, ਉਹਦੀ ਏਜ ਕਿੰਨੀ ਕੁ ਹੁੰਦੀ ਹੈ ਜੀ? ਅਤੇ ਕਈ ਮੇਰੇ ਵਰਗੇ ਜਿਹੜੇ ਕਢਾ ਤਾਂ ਲੈਂਦੇ ਆ ਪਰ ਲਵਾਉਂਦੇ ਨਹੀਂ, ਉਹਦਾ
0: ਸਰ,
1: ਕੋਈ ਇਸ
0: ਤੁਸੀਂ ਮਤਲਬ ਮੈਨੂੰ ਦੱਸੋ ਵੀ ਐਲਡਰਸ ਦੀ ਗੱਲ ਕਰ ਰਹੇ ਹੋ ਜਾਂ ਦੂਸਰੇ, ਜਿਵੇਂ ਪਾਰਸ਼ਲ, ਜਿਵੇਂ ਦੋ ਤਿੰਨ ਦੰਦ ਨਿਕਲੇ ਉਹਨਾਂ ਨੂੰ ਕਹਿ ਰਹੇ?
1: ਇਹ ਬਜ਼ੁਰਗਾਂ ਦੇ ਲਈ ਪੁਆਇੰਟ ਆਫ ਵਿਊ ਤੋਂ ਦੱਸ ਦਿਓ, ਜਿਹੜੇ 40 ਸਾਲ ਪਲੱਸ ਹੋ ਗਏ, ਜਿਨ੍ਹਾਂ ਦਾ ਹੁਣ ਹੈਗਾ ਟਾਈਮ, ਕੋਈ ਨਾ ਕੋਈ ਪ੍ਰੋਬਲਮ ਚੱਲ ਰਹੀ ਸੀ, ਨਹੀਂ ਉਹਨਾਂ ਨੇ ਧਿਆਨ ਰੱਖਿਆ,
0: ਵੈਸੇ
1: ਉਸ
0: ਅੱਜ
1: ਪੁਆਇੰਟ
0: ਕੱਲ੍ਹ
1: ਆਫ
0: ਸਰ
1: ਵਿਊ ਤੋਂ?
0: 40 ਸਾਲ, ਮਤਲਬ ਅੱਜ ਕੱਲ੍ਹ ਮੈਂ ਦੇਖਦਾ ਲੋਕਾਂ ਨੇ 7 ਸਾਲਾਂ ਤੱਕ ਦੰਦ ਬਹੁਤ ਸਹੀ ਹੁੰਦੇ, ਈਵਨ 70 ਈਅਰਸ ਤੱਕ ਸਹੀ ਹੁੰਦੇ ਆ।
1: ਜੀ ਜੀ
0: ਤੇ ਜਿਵੇਂ ਜਿਨ੍ਹਾਂ ਨੇ ਫੁੱਲ ਡੈਂਟਲ ਲਵਾਉਣੇ ਹੈਗੇ ਨੇ ਜੀ, ਜਿਵੇਂ ਪੂਰੇ ਬੀਡ ਕਹਿੰਦੇ ਜਿਹਨੂੰ ਆਪਾਂ, ਉਹਦਾ 60 ਈਅਰਸ ਤੋਂ ਬਾਅਦ ਹੀ ਨੋਰਮਲੀ ਲੋਡ ਪੈਂਦੀ ਹੈਗੀ, ਹੈ ਨਾ।
1: ਜੀ
0: ਤੇ ਉਹਦੀ ਸੰਭਾਲਤਾ ਇਹੀ ਹੈ ਵੀ ਉਹਨਾਂ ਨੂੰ ਰਾਤ ਨੂੰ ਉਤਾਰ ਕੇ ਸੋਣਾ ਹੈਗਾ, ਤੇ ਉਹਦਾ ਸਾਡੇ ਕੋਲ ਇੱਕ ਅਸੀਂ ਲਿਖਦੇ ਹੈਗੇ ਮੈਡੀਸਨ, ਉਹਦੇ ਵਿੱਚ ਪਾ ਕੇ ਉਹਨੂੰ ਬਾਊਲ 'ਚ ਰੱਖ ਦਿਓ, ਤੇ
1: ਠੀਕ
0: ਸੁਬਹ
1: ਹੈ ਜੀ।
0: ਸਾਫ਼ ਹੋ ਜਾਂਦੇ, ਹੈ ਨਾ, ਤੇ ਉਹਨੂੰ ਲਗਾ ਸਕਦੇ ਹੋ ਤੁਸੀਂ।
1: ਤੇ ਜਿਹਦੇ ਇਕੱਲਾ
0: ਤੇ
1: ਇਕੱਲਾ ਜਾਂ ਦੋ ਦੋ ਲੱਗੇ ਹੁੰਦੇ ਡਾਕਟਰ ਸਾਹਿਬ?
0: ਉਹਨਾਂ ਨੂੰ ਸਫਾਈ ਨੋਰਮਲ ਕਰਨੀ ਹੈ, ਬ੍ਰਸ਼ਿੰਗ ਕਰਨੀ ਹੈ, ਬਸ
1: ਬਰਸ਼ਿੰਗ ਨਾਲ
0: ਜਿਵੇਂ
1: ਹੀ
0: ਆਪਾਂ
1: ਹੋ
0: ਕਰਦੇ
1: ਜਾਂਦੇ
0: ਹੈਗੇ, ਜਿਵੇਂ ਮੂੰਹ 'ਚ ਲੱਗੇ ਹੋਏ ਨੇ ਉਹਨੂੰ ਬ੍ਰਸ਼ ਕਰਨਾ ਹੈਗਾ।
1: ਬਿਲਕੁਲ ਜੀ। ਅਤੇ ਡਾਕਟਰ ਸਾਹਿਬ ਸਭ ਤੋਂ ਜ਼ਰੂਰੀ ਚੀਜ਼ ਜਿਹੜੀ ਆਉਂਦੀ ਹੈ, ਜਦੋਂ ਅਸੀਂ ਟੂਥ ਬ੍ਰਸ਼ ਦਾ ਤੁਸੀਂ ਦੱਸਤਾ, ਪੇਸਟ ਜਿਹੜੀ ਲੈਣੀ ਹੈ
0: ਹਾਂਜੀ
1: ਉਹਦੇ ਵਿੱਚ ਵੀ ਬੜੇ ਮਹਿੰਗੇ ਅਤੇ ਬੜੇ ਹੀ ਮੈਨੂੰ ਲੱਗਦਾ ਵੀ
0: ਹਾਂਜੀ ਸਰ,
1: ਸੌ
0: ਕਈ
1: ਤਰ੍ਹਾਂ
0: ਤਰ੍ਹਾਂ
1: ਦੇ
0: ਦੇ
1: ਆ ਜਾਂਦੇ।
0: ਕੁਆਲਿਟੀ ਦੇ ਕਹਿਣਗੇ, ਇਹ ਬਹੁਤ ਮਤਲਬ ਕਾਫੀ ਕਹਿੰਦੇ ਆ ਲੋਕ ਵੀ ਫਲੋਰਾਈਡ ਹੋਣਾ ਚਾਹੀਦਾ, ਨਮਕ ਹੋਣਾ ਚਾਹੀਦਾ, ਹੈ ਨਾ,
1: ਜੀ
0: ਕਾਫੀ ਕੁਛ ਇਸ ਤਰ੍ਹਾਂ ਆਉਂਦਾ ਸਰ।
1: ਜੀ ਜੀ
0: ਦੇਖੋ ਸਰ, ਟੂਥਪੇਸਟ ਨੋਰਮਲ ਹੋਵੇ, ਇੱਕ ਸਟੈਂਡਰਡ ਕੰਪਨੀ ਦਾ ਹੋਵੇ, ਜਿਹੜੀ ਇੱਕ ਰੈਕੋਗਨਾਈਜ਼ਡ ਕੰਪਨੀ ਹੈਗੀ ਹੈ,
1: ਜੀ
0: ਜਿਹੜਾ ਆਪਾਂ ਜੈਲ ਫਾਰਮ ਯੂਜ਼ ਕਰਨ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਉਹਦੇ ਵਿੱਚ ਅਬਰੇਸਿਵ ਨਹੀਂ ਹੁੰਦੇ ਵੀ
1: ਠੀਕ ਹੈ ਜੀ
0: ਦੰਦ, ਜਿਹੜੇ ਟੂਥਪੇਸਟ ਨੇ ਪਹਿਲਾਂ ਉਹਨਾਂ 'ਚ ਬਹੁਤ ਜ਼ਿਆਦਾ ਅਬਰੇਸਿਵ ਹੁੰਦੇ ਸੀ,
1: ਜੀ
0: ਜਿਹੜੇ ਕਿ ਦੰਦ ਦੀ ਉੱਪਰਲੀ ਰੇੜ ਅਰਿਆ ਜਿਹੜੀ ਲੇਅਰ ਹੈਗੀ ਹੈ ਉਹਨੂੰ ਰਗੜ ਦਿੰਦੇ ਸੀਗੇ। ਤਾਂ ਆਪਣਾ ਕੀ ਹੋਣਾ ਚਾਹੀਦਾ ਵੀ ਆਪਾਂ ਟੂਥਪੇਸਟ ਕੋਈ ਵੀ ਲਓ, ਸਟੈਂਡਰਡ ਕੰਪਨੀ ਦਾ ਲਓ, ਜੈਲ ਫਾਰਮ 'ਚ ਹੋਵੇ ਉਹ।
1: ਬਿਲਕੁਲ ਜੀ।
0: ਹਾਂਜੀ
1: ਦੂਸਰੀ ਗੱਲ ਡਾਕਟਰ ਸਾਹਿਬ, ਫਿਰ ਥੋੜ੍ਹੇ ਜਿਹੇ ਜਿਹਦੀ ਜੇਬ ਸੌਖੀ ਹੁੰਦੀ ਆ ਉਹ ਡੈਂਟਲ ਫਲਾਸ, ਮਾਊਥ ਵਾਸ਼, ਕੁਛ ਇੱਦਾਂ ਦੇ ਹੋਰ ਜਿਹੜਾ ਹੈਗੇ ਆ ਲਿਕੁਇਡ ਜੇ ਵੀ ਯੂਜ਼ ਕਰਨ ਲੱਗ ਜਾਂਦਾ, ਇਹਨਾਂ ਦਾ ਕੋਈ ਫਰਕ ਪੈਂਦਾ ਜੀ?
0: ਦੇਖੋ ਸਰ, ਲਿਕੁਇਡ ਦਾ ਕੋਈ ਯੂਜ਼ ਨਹੀਂ ਅਨਲੈਸ ਕਿਸੇ ਨੂੰ ਕੋਈ ਬਿਮਾਰੀ ਹੈਗੀ ਹੈ, ਰਾਈਟ।
1: ਜੀ
0: ਤੁਹਾਨੂੰ ਮਤਲਬ ਤੁਹਾਨੂੰ ਤਾਂ ਮਤਲਬ ਮੈਂ ਇੰਕਲੂਡਿੰਗ ਐਵਰੀਬਡੀ, ਵੀ
1: ਜੀ
0: ਕਿਸੇ ਨੂੰ ਵੀ ਕੋਈ ਬਿਮਾਰੀ ਹੈਗੀ ਹੈ ਤਾਂ ਤਾਂ ਜਿਵੇਂ ਪਾਇਓਰੀਆ ਹੈਗਾ ਤਾਂ ਤਾਂ ਆਪਾਂ ਲਿਕੁਇਡ ਯੂਜ਼ ਕਰਨੇ ਹੈਗੇ, ਮਾਊਥ ਵਾਸ਼ਿਸ ਕਹਿੰਦੇ ਹਾਂ ਉਹਨੂੰ ਅਸੀਂ,
1: ਜੀ
0: ਤੇ ਅਦਰਵਾਈਜ਼ ਨੋਟ ਰਿਕਮੈਂਡਡ। ਜਿਹੜੇ ਫਲੋਸਿਸ ਨੇ ਉਹ ਦਿਨ 'ਚ ਇੱਕ ਵਾਰੀ ਕਰਨਾ ਹੁੰਦਾ, ਉਹ ਬੇਸਿਕਲੀ ਫਲੋਸ ਦਾ ਮੀਨਿੰਗ ਇਹ ਹੁੰਦਾ ਜੀ, ਦੰਦਾਂ ਦੇ ਜਿਹੜੇ ਇੰਟਰਡੈਂਟਲ ਗੈਪਸ ਨੇ ਉੱਥੇ ਬ੍ਰਸ਼ ਨਹੀਂ ਜਾ ਪਾਉਂਦਾ, ਉਹਦੀ ਸਫਾਈ ਕਰਨ ਲਈ ਸਾਨੂੰ ਫਲੋਸ ਦੀ ਲੋੜ ਪੈਂਦੀ ਹੈਗੀ ਆ।
1: ਹੁਣ ਡਾਕਟਰ ਸਾਹਿਬ ਇਹ ਤਾਂ ਆ ਗਈਆਂ ਬਿਮਾਰੀਆਂ ਅਤੇ ਕਿਵੇਂ ਆਪਾਂ ਸਾਂਭ ਸੰਭਾਲ ਕਰਦੇ ਹਾਂ, ਹੁਣ ਜੇ ਖੁਰਾਕ ਦੀ ਗੱਲ ਕਰੀਏ, ਦੰਦਾਂ ਦੀ ਫਿਰ ਕੋਈ ਖੁਰਾਕ ਵੀ ਹੁੰਦੀ ਹੈ, ਕੈਲਸ਼ੀਅਮ, ਵਿਟਾਮਿਨ ਡੀ, ਕੁਛ ਹੋਰ ਇਹ ਜਿਹਦੇ ਨਾਲ ਮਜ਼ਬੂਤ ਰਹਿਣ ਇਹ?
0: ਸਰ ਇੱਕ ਵਾਰੀ ਫਾਰਮਡ ਹੋ ਜਾਂਦੇ ਨੇ ਤਾਂ ਉਹਦੇ ਵਿੱਚ ਸਾਡਾ ਕੋਈ ਯੂਜ਼ ਨਹੀਂ ਰਹਿੰਦਾ ਮੇਨਲੀ, ਪਰ ਐਂ ਵੀ ਆਪਾਂ ਇੱਕ ਹੈਲਦੀ ਡਾਇਟ ਤਾਂ ਲੈਣੀ ਹੈਗੀ ਹੈ ਸਰ ਇਹਦੀ, ਈਵਨ ਹੈਲਥ ਨੂੰ ਮੇਨਟੇਨ ਕਰਨ ਲਈ,
1: ਜੀ
0: ਜਿਵੇਂ ਆਪਾਂ ਨੂੰ ਜਿਹੜੇ ਕੈਲਸ਼ੀਅਮ ਰਿਚ ਫੂਡ ਹੈਗੇ ਨੇ ਜਾਂ ਕੋਈ ਕੈਲਸ਼ੀਅਮ ਦੇ ਸਪਲੀਮੈਂਟ ਲੈਣ

0: ਬਿਲਕੁਲ ਲੋੜ ਨਹੀਂ ਹੈਗੀ ਆ ਵੀ ਆਪਾਂ ਕੈਲਸ਼ੀਅਮ ਦੇ ਗੋਲੀਆਂ ਲਈਏ ਜਾਂ ਵਿਟਾਮਿਨ ਡੀ ਦੇ, ਇਸ ਤਰ੍ਹਾਂ ਨਹੀਂ ਲੋੜ ਹੈਗੀ ਸਾਨੂੰ।
1: ਠੀਕ ਹੈ ਜੀ।
0: ਵੀ ਉਹਨਾਂ ਦਾ ਫੂਡ ਆਪਣਾ ਸਫੀਸ਼ੀਐਂਟ ਹੋਣਾ ਚਾਹੀਦਾ, ਫੂਡ ਸਫੀਸ਼ੀਐਂਟ ਵੀ ਹੋਵੇ ਪਲੱਸ ਫੂਡ ਫਾਈਬਰਸ ਹੋਵੇ, ਤਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਦੰਦਾਂ 'ਤੇ ਕਲੀਨਜਿੰਗ ਇਫੈਕਟ ਆਵੇ, ਵੀ ਦੰਦਾਂ ਦੀ ਸਫਾਈ ਵੀ ਨਾਲ ਹੋਵੇ, ਜੌ ਦੀ ਵੀ ਐਕਸਰਸਾਈਜ਼ ਹੋਵੇ।
1: ਬਿਲਕੁਲ ਡਾਕਟਰ ਸਾਹਿਬ, ਹੁਣ ਅਗਲੀ ਆ ਜਾਂਦੀ ਹੈ, ਕਈ ਬੰਦਿਆਂ ਨੂੰ ਬਿਮਾਰੀਆਂ ਨੇ, ਕਿਸੇ ਨੂੰ ਸ਼ੂਗਰ ਦੀ ਬਿਮਾਰੀ ਆ, ਕੋਈ ਹੋਰ ਬਿਮਾਰੀ ਆ, ਜਾਂ ਉਹ ਮਰੀਜ਼ ਜਿਹੜੇ ਹੈਗੇ ਆ ਦੰਦਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਵੱਧ ਜਾਂਦੀਆਂ ਨੇ, ਉਹ ਕਿਵੇਂ ਖਿਆਲ ਰੱਖ ਸਕਦੇ ਜੀ, ਫਿਰ ਉਹਨਾਂ ਨੂੰ ਕੀ ਸੁਝਾਅ ਦੇਣੇ ਚਾਹੋਗੇ?
0: ਸਰ, ਉਹਨਾਂ ਦੇ ਤਾਂ ਵੱਧ ਜਾਂਦੀਆਂ ਕਿਉਂਕਿ ਉਹ ਕੇਅਰ ਨਹੀਂ ਕਰ ਪਾਉਂਦੇ, ਹੈ ਨਾ
1: ਜੀ।
0: ਉਹਨਾਂ ਦੇ ਵਿੱਚ ਬੇਸਿਕਲੀ ਆਪਾਂ ਗੱਲ ਉਸ 'ਤੇ ਆਵਾਂਗੇ ਵੀ ਆਪਾਂ ਉਹਨਾਂ ਨੂੰ ਡੈਂਟਿਸਟ ਕੋਲ ਵਿਜ਼ਿਟ ਕਰਨਾ ਪਏਗਾ, ਉਹਨਾਂ ਨੂੰ ਟਾਈਮ ਟੂ ਟਾਈਮ ਆਪਾਂ ਨੂੰ ਦੇਖਣਾ ਪਏਗਾ ਵੀ ਉਹ ਡਿਟੈਕਟ ਡਾਇਗਨੋਸ ਕਰਾਉਣ ਵੀ ਕੋਈ ਕੇਰੀਜ਼ ਤਾਂ ਨਹੀਂ ਹੈਗੀ ਹੈ, ਕੋਈ ਗਮਸ ਸੋਲਨ ਤਾਂ ਨਹੀਂ ਹੈਗੇ ਨੇ। ਜੇ ਇਸ ਤਰ੍ਹਾਂ ਦੀ ਸਿਚੁਏਸ਼ਨ ਹੋਵੇ ਤਾਂ ਜਿਹੜੇ ਰਿਕਮੈਂਡਡ ਟ੍ਰੀਟਮੈਂਟ ਨੇ ਜਿਵੇਂ ਸਕੇਲਿੰਗ ਹੋਇਆ ਜਾਂ ਰੈਸਟੋਰੇਸ਼ਨ ਹੋਇਆ, ਉਹਨਾਂ ਨੂੰ ਕਰਾਉਣੀ ਚਾਹੀਦੀ ਹੈਗੀ।
1: ਬਿਲਕੁਲ ਜੀ। ਇੱਕ ਜਦੋਂ ਦੰਦ ਦਰਦ ਹੁੰਦਾ ਗਾ, ਕਈ ਤਾਂ ਕਹਿੰਦੇ ਲੌਂਗ ਰੱਖ ਲਓ, ਕਈ ਤੁਸੀਂ ਜਦੋਂ ਤੁਹਾਡੇ ਅਸੀਂ ਪ੍ਰਾਈਵੇਟ ਹਸਪਤਾਲਾਂ 'ਚ ਜਾਈਏ ਤੁਹਾਡੇ ਕੋਲ ਜਾਈਏ, ਤੁਸੀਂ ਇੱਕ ਫੰਬਾ ਜਿਹਾ ਲਾ ਦਿੰਦੇ ਹੋ ਅਤੇ
0: ਬਸ। ਸਰ, ਅਸੀਂ ਹੁਣ ਫੰਬੇ ਵਾਲਾ ਕੰਮ ਬੰਦ ਕਰ ਦਿੱਤਾ, ਉਹਦੇ ਵਿੱਚ ਬੇਸਿਕਲੀ ਹੁੰਦਾ ਕੀ ਹੈ ਵੀ ਜਿਹੜਾ ਫੰਬਾ ਉਹਦੇ ਵਿੱਚ ਯੂਜ਼ੀਨੋਲ ਹੁੰਦਾ ਹੈਗਾ, ਤਾਂ ਕਹਿੰਦੇ ਇਹਦੇ ਲਈ ਥੋੜ੍ਹਾ ਪੇਨ ਨੂੰ ਰਿਲੀਫ ਹੋ ਸਕਦਾ। ਹੁਣ ਕਾਫੀ ਡੈਂਟਿਸਟ 'ਚ ਫੰਬੇ ਵਾਲਾ ਕੰਮ ਬੰਦ ਹੋ ਗਿਆ ਹੈਗਾ ਕਿਉਂਕਿ ਹੁਣ ਅਸੀਂ ਸਿੱਧਾ ਰਿਲੀਫ ਹੀ ਦਿੰਦੇ ਹੈਗੇ ਹਾਂ ਵੀ ਤੁਹਾਨੂੰ ਜਿਹੜਾ ਉਹਦਾ ਜਿਹੜਾ ਪੇਨ ਦਾ ਕਾਰਨ ਹੈ ਉਹਨੂੰ ਹਟਾਉਣੇ ਹੈਗੇ ਆ।
1: ਤੇ ਡਾਕਟਰ ਸਾਹਿਬ, ਇਹ ਵੀ ਦੱਸ ਦਿਓ ਵੀ ਜਾਂਦੇ ਜਾਂਦੇ ਕਿ ਦੰਦ ਕੱਢਣ ਦੀ ਨੌਬਤ ਫਿਰ ਆਉਂਦੀ ਕਦੋਂ ਆ ਜੀ, ਕਦੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇ?
0: ਆਉਂਦੀ ਉਦੋਂ ਹੈ ਜੀ ਦੰਦ ਦੇ ਵਿੱਚ ਗ੍ਰੋਥ ਕੇਰੀਅਸ ਹੋ ਗਿਆ, ਵੀ ਦੰਦ ਜਿਹੜਾ ਕਰਾਊਨ ਪੋਰਸ਼ਨ ਸੀ ਤਕਰੀਬਨ ਡੈਮੇਜ ਹੋ ਗਿਆ, ਫਿਰ ਸਾਨੂੰ ਕੱਢਣਾ ਹੀ ਪਊਗਾ ਕਿਉਂਕਿ ਨਾ ਤਾਂ ਉਹ ਚਾਰ ਸਿਟੀ ਹੋ ਸਕਦੀ ਹੈ ਨਾ ਹੀ ਉਹ 'ਤੇ ਕੈਪਿੰਗ ਹੋ ਸਕਦੀ ਹੈ, ਫਿਰ ਸਾਨੂੰ ਕੱਢਣਾ ਪਏਗਾ। ਦੂਸਰਾ ਸਰ, ਜਿਵੇਂ ਹੁਣ ਆਪਣੇ ਪੇਸ਼ੈਂਟ ਆਉਂਦੇ ਨੇ ਥੋੜ੍ਹੇ, ਕਈ ਵਾਰ ਜਿਵੇਂ ਸਿਵਲ ਹੋਸਪਿਟਲ 'ਚ ਵੀ ਉਹ ਨਹੀਂ ਅਫੋਰਡ ਕਰ ਸਕਦੇ, ਉਹ ਨਾ ਹੀ ਉਹਨਾਂ ਕੋਲ ਟਾਈਮ ਹੁੰਦਾ, ਉਹ ਕਹਿੰਦੇ ਸਾਡੇ ਤਾਂ ਕੱਢ ਕੇ ਪਾਸੇ ਮਾਰੋ, ਅਸੀਂ ਕੋਈ ਆਰ ਸੀ ਟੀ ਉਰ ਸੀ ਟੀ ਕੁਛ ਨਹੀਂ ਅਸੀਂ ਕੁਛ ਸੋਚਣਾ ਹੈਗਾ
1: ਜੀ,
0: ਸਾਡੇ ਕੱਢ ਦਿਓ, ਉਸ ਕੇਸ ਵਿੱਚ ਕਰਨਾ ਪੈਂਦਾ। ਅਦਰਵਾਈਜ਼ ਜਿਹੜੀ ਅੱਜ ਦਾ ਸਨੈਰੀਓ ਹੈ ਉਸ ਸਨੈਰੀਓ ਦੇ ਵਿੱਚ ਆਰ ਸੀ ਟੀ ਕਰਾ ਕੇ ਦਮ ਨੂੰ ਠੀਕ ਕੀਤਾ ਜਾ ਸਕਦਾ ਇਨ ਮੈਨੀ ਆਫ ਦਾ ਕੇਸਿਸ
1: ਜੀ। ਮੰਨ ਲਓ ਹੁਣ ਜਾਂਦੇ ਜਾਂਦੇ ਇੱਕ ਹੋਰ ਲਾਸਟ ਸਵਾਲ ਹੀ ਹੈ ਤੁਹਾਡੇ ਲਈ ਜੀ, ਸਰੋਤਿਆਂ ਨੂੰ ਅਜਿਹੀ ਕਿਹੜੀ ਆਦਤ ਅਪਣਾਉਣ ਲਈ ਕਹੋਗੇ ਜੋ ਉਹਨਾਂ ਦੇ ਦੰਦਾਂ ਦੀ ਸਾਰੀ ਉਮਰ ਤੰਦਰੁਸਤੀ ਬਣਾਈ ਰੱਖੇ ਉਹਨਾਂ ਦੀ? ਅਤੇ ਦੂਜੀ ਗੱਲ, ਕਈ ਵਾਰੀ ਜਿਹੜੇ ਦੰਦ ਹਾਦਸੇ ਟੁੱਟ ਜਾਣ ਜਾਂ ਨਿਕਲ ਜਾਣ, ਫਿਰ ਕੀ ਕਰਨਾ ਚਾਹੀਦਾ, ਇਹ ਇਹਦੇ ਬਾਰੇ? ਸਰ,
0: ਮੈਂ ਉਹੀ ਕਹਿਣਾ ਵੀ ਸਭ ਤੋਂ ਇੰਪੋਰਟੈਂਟ ਹੈ ਦੰਦਾਂ ਦੀ ਸਫਾਈ ਰੱਖਣਾ। ਦੰਦਾਂ ਦੀ ਸਫਾਈ ਰੱਖਾਂਗੇ ਕੀੜਾ ਨਹੀਂ ਲੱਗੂਗਾ, ਕੇਰੀਜ਼ ਨਹੀਂ ਹੋਊਗੀ ਤੇ ਪਾਇਓਰੀਆ ਵੀ ਨਹੀਂ ਹੋਊਗਾ ਜਿਹਨੂੰ ਆਪਾਂ ਪੈਰੀਓਡੋਂਟਾਈਟਿਸ ਕਹਿੰਦੇ ਹੈਗੇ ਹਾਂ
1: ਜੀ।
0: ਤਾਂ ਸਭ ਤੋਂ ਵੱਡੀ ਆਦਤ ਇਹੀ ਹੈ ਵੀ ਸਫਾਈ ਰੱਖਣੀ ਹੈ। ਜੇ ਦੰਦਾਂ ਦੇ ਵਿੱਚ ਕਿਸੇ ਨੂੰ ਵੀ ਕੋਈ ਲੱਗਦਾ ਕਿ ਮੈਨੂੰ ਕੀੜਾ ਲੱਗ ਰਿਹਾ, ਮੇਰਾ ਦੰਦ ਕਾਲਾ ਹੋ ਰਿਹਾ, ਤਾਂ ਡੈਂਟਿਸਟ ਕੋਲੇ ਜਾਓ, ਫਿਲਿੰਗ ਕਰਾਓ, ਤਾਂ ਕਿ ਆਪਾਂ ਨਾ ਤਾਂ ਦੰਦ ਨੂੰ ਕਢਾਉਣ ਦੀ ਲੋੜ ਪਵੇ, ਨਾ ਹੀ ਆਪਾਂ ਨੂੰ ਆਰ ਸੀ ਟੀ ਕਰਾਉਣ ਦੀ ਲੋੜ ਪਵੇ ਜਾਂ ਕੋਈ ਫਰਦਰ ਟ੍ਰੀਟਮੈਂਟ ਦੀ ਲੋੜ ਪਵੇ। ਸੋ ਇਹਦੇ ਸਿਵਾਏ ਸਫਾਈ ਰੱਖੋ, ਮੇਨਲੀ ਗੱਲ ਇਹੀ ਹੈ।
1: ਬਿਲਕੁਲ ਡਾਕਟਰ ਗਿਰੀਸ਼, ਆਪਣੇ ਕੀਮਤੀ ਸਮੇਂ 'ਚੋਂ ਵਡਮੁੱਲਾ ਸਮਾਂ ਜਿਹੜਾ ਹੈਗਾ ਆਕਾਸ਼ਵਾਣੀ ਐੱਫ ਐੱਮ ਬਠਿੰਡਾ ਦੇ ਸਰੋਤਿਆਂ ਦੇ ਲੇਖੇ ਤੁਸੀਂ ਲਾਇਆ, ਤੁਹਾਡਾ ਆਕਾਸ਼ਵਾਣੀ ਐੱਫ ਐੱਮ ਬਠਿੰਡਾ ਦੀ ਸਮੁੱਚੀ ਟੀਮ ਵੱਲੋਂ, ਸਾਡੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਹੋਰਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਸਰ, ਤੁਹਾਡਾ ਵੀ ਥੈਂਕ ਯੂ। ਮੈਂ ਸਪੈਸ਼ਲੀ ਕਹੂੰਗਾ ਸ਼ਰਮਾ ਜੀ, ਬਲਜੀਤ ਸ਼ਰਮਾ ਜੀ ਦਾ, ਮਨਦੀਪ ਰਜੋਰਾ ਜੀ ਦਾ, ਸਰ ਦਲਵੀਰ ਸਰ ਦਾ, ਬਹੁਤ ਬਹੁਤ ਥੈਂਕ ਯੂ ਸਰ, ਸੋ ਨਾਈਸ ਆਫ ਯੂ ਫੋਰ ਕਾਲਿੰਗ ਮੀ।
1: ਬਹੁਤ ਬਹੁਤ ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ ਵਿਸ਼ੇਸ਼ ਸਮਾਂ ਦੇਣ ਲਈ ਜੀ।
0: ਥੈਂਕ ਯੂ ਸਰ, ਮਾਰਨਿੰਗ ਜੀ।
1: ਇਹ ਸਨ ਸਾਡੇ ਬਠਿੰਡਾ ਭਾਈ ਮਨੀ ਸਿੰਘ ਸਿਵਲ ਹਸਪਤਾਲ ਦੇ ਡੈਂਟਲ ਸਰਜਨ ਡਾਕਟਰ ਗਿਰੀਸ਼, ਜਿਹੜੇ ਕਿ ਦੰਦਾਂ ਦੀ ਸਾਂਭ ਸੰਭਾਲ ਬਾਰੇ ਵਿਸ਼ੇਸ਼ ਜਾਣਕਾਰੀ ਜਿਹੜੀ ਹੈਗੀ ਆ ਆਪ ਸਭ ਨਾਲ ਸਾਂਝੀ ਕਰ ਰਹੇ ਸੀ। ਆਓ ਸੁਣਦੇ ਹਾਂ ਪ੍ਰੋਗਰਾਮ ਸਰਜਰੀ ਸਵੇਰ ਤਹਿਤ ਕੁਝ ਸੰਦੇਸ਼।
2: ਸਾਹਾਂ ਤੋਂ ਵੀ ਵੱਧ ਕੀਮਤੀ ਤੇ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ। ਮਿਤੀ 5 ਅਗਸਤ 2026 ਦਿਨ ਬੁੱਧਵਾਰ, ਚਾਨਣ ਮਨਾਰੇ ਪ੍ਰੋਗਰਾਮ ਦੇ ਅੰਤਰਗਤ ਦੋਸਤੋ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਆ ਰਹੇ ਹਾਂ ਇੱਕ ਵਿਸ਼ੇਸ਼ ਪ੍ਰੋਗਰਾਮ, ਪੰਜਾਬੀ ਸੱਭਿਆਚਾਰ ਤੇ ਪੰਜਾਬੀ ਸਾਹਿਤ ਵਿੱਚ ਬਾਪੂ, ਪਿਤਾ, ਪਾਪਾ, ਡੈਡੀ।

ਕਾਸ਼ ਕਿਤੇ ਕਬਰਾਂ ਵਿੱਚੋਂ ਉੱਠ ਜਾਂਦਾ ਬਾਪੂ, ਕਾਸ਼ ਕਿਤੇ ਕਬਰਾਂ ਵਿੱਚੋਂ ਉੱਠ ਜਾਂਦਾ ਬਾਪੂ, ਤੈਨੂੰ ਦਿਲ ਦਾ ਹਾਲ ਸੁਣਾਉਂਦਾ, ਤੈਨੂੰ ਦਿਲ ਦਾ ਹਾਲ ਸੁਣਾਉਂਦਾ, ਰੋਂਦੀ ਤੇਰੀ ਧੀ ਨੂੰ, ਰੋਂਦੀ ਤੇਰੀ ਧੀ ਨੂੰ, ਤੇਰੇ ਬਿਨਾ ਕੋਈ ਨਹੀਂ ਚੁੱਪ ਕਰਾਉਂਦਾ। ਕਈ ਆਏ ਕਈ ਗਏ, ਕਈ ਆਪਣਾ ਮਤਲਬ ਕੱਢ ਗਏ, ਦੁੱਖ ਉਦੋਂ ਜ਼ਿਆਦਾ ਲੱਗਦਾ ਬਾਪੂ ਜਦੋਂ ਆਪਣੇ ਹੀ ਛੱਡ ਗਏ, ਜਦੋਂ ਆਪਣੇ ਹੀ ਛੱਡ ਗਏ। ਜੀ ਹਾਂ ਦੋਸਤੋ, ਉਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ। ਦੋਸਤੋ, ਇਹ ਪ੍ਰੋਗਰਾਮ ਆਕਾਸ਼ਵਾਣੀ FM ਬਠਿੰਡਾ ਨੇ ਬੜੀ ਮਿਹਨਤ ਸਿਦਕ ਸਿਰੜ ਦੇ ਨਾਲ ਤਿਆਰ ਕੀਤਾ ਹੈ। ਸੁਣਨਾ ਨਾ ਭੁੱਲਣਾ, ਦਿਨ ਬੁੱਧਵਾਰ ਪ੍ਰਸਾਰਣ ਸਮਾਂ ਰਹੇਗਾ ਦੁਪਹਿਰ 12:10 ਤੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ।

0: ਇਹ ਕਹਾਣੀ ਹੈ ਇੱਕ ਨਰਸ ਅਤੇ ਉਹਦੇ ਅੰਤਰਮਨ ਦੀ। ਆ ਗਈ ਤਨਖਾਹ ਹੁਣ ਨਵੇਂ ਚੁਮਕੇ ਨਾ, ਪਹਿਲਾ ਬਚਤ ਪਹਿਲਾ ਚੁਮਕੇ। ਸੁਣੋ, ਹਰ ਮਹੀਨੇ ਥੋੜਾ ਬਚਾਓ, ਥੋੜਾ ਨਿਵੇਸ਼ ਕਰੋ ਅਤੇ ਕੁਝ ਐਮਰਜੈਂਸੀ ਦੇ ਲਈ ਵੀ ਬਚਾਓ ਤਾਂ ਕਿ ਰਹੋ ਟੈਨਸ਼ਨ ਫ੍ਰੀ।
1: ਪਰ ਚੁਮਕਿਆ ਦਾ ਕੀ?
0: ਜਾਣਦੀ ਹੈ ਜਾਂ ਲਾਵਾਂ ਟੀਕਾ?
2: RBI ਕਹਿੰਦਾ ਹੈ
0: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
3: ਇਸ ਦੇ ਨਾਲ ਹੀ ਸਾਡਾ ਅੱਜ ਦਾ ਪ੍ਰੋਗਰਾਮ ਸੱਜਰੀ ਸਵੇਰ ਇੱਥੇ ਹੀ ਸਮਾਪਤ ਹੁੰਦਾ ਹੈ। ਖੁਸ਼ ਰਹੋ, ਆਬਾਦ ਰਹੋ। ਮੈਨੂੰ ਸੁਮਨਪ੍ਰੀਤ ਨੂੰ ਦਿਓ ਆਗਿਆ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 7:58 'ਤੇ 57 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਠੀਕ 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 8:15 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼, ਅਤੇ 8:30 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 8:30 ਵਜੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: ਸੱਭਿਆਚਾਰਕ ਮੀਟਿੰਗ ਸ਼ੁਰੂ ਹੋ ਰਹੀ ਹੈ। ਬ੍ਰਿਕਸ ਸਿੱਖਿਆ ਮੰਤਰੀਆਂ ਦੀ 13ਵੀਂ ਮੀਟਿੰਗ ਵੀ ਅੱਜ ਤੋਂ ਓਡੀਸ਼ਾ ਦੇ ਭੁਵਨੇਸ਼ਵਰ ਵਿੱਚ ਹੋਏਗੀ। ਆਸਾਮ ਵਿੱਚ ਬਾਰਿਸ਼ ਨਾਲ ਰਾਜ ਦੇ ਕਈ ਹਿੱਸਿਆਂ ਵਿੱਚ ਆਮ ਜੀਵਨ ਪ੍ਰਭਾਵਿਤ ਹੋਇਆ ਹੈ ਤੇ ਪੀਵੀ ਸਿੰਧੂ ਨੂੰ BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ 9ਵਾਂ ਦਰਜਾ ਮਿਲਿਆ, ਜਦਕਿ ਸਾਤਵਿਕ ਸਾਈ ਰਾਜ ਰਣਕੀ ਰੈੱਡੀ ਤੇ ਚਿਰਾਗ ਸ਼ੇਟੀ ਨੂੰ ਮਰਦਾਂ ਦੇ ਡਬਲਸ ਵਿੱਚ 5ਵਾਂ ਦਰਜਾ ਦਿੱਤਾ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਝੰਡੇ ਵਾਲਾ ਵਪਾਰਕ ਜਹਾਜ਼ MSV ਫੈਜ਼ ਨੂਰੇ ਔਲੀਆ ਕੱਲ ਯਮਨ ਦੇ ਸਾਹਿਲ ਤੇ ਹਮਲੇ ਤੋਂ ਬਾਅਦ ਲਾਲ ਸਾਗਰ ਵਿਚ ਡੁੱਬ ਗਿਆ। ਇਸ ਵਿਚ ਸਵਾਰ ਸਾਰੇ 14 ਨਾਵਿਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਿਨ੍ਹਾਂ ਵਿਚ 13 ਭਾਰਤੀ ਨਾਗਰਿਕ ਵੀ ਸ਼ਾਮਲ ਸਨ। ਭਾਰਤੀ ਝੰਡੇ ਵਾਲਾ ਇਹ ਵਪਾਰਕ ਜਹਾਜ਼ ਸਾਊਦੀ ਅਰਬ ਤੋਂ ਤੇਲ ਲੈ ਕੇ ਆ ਰਿਹਾ ਸੀ। ਬੰਦਰਗਾਹਾਂ, ਜਹਾਜ਼ਰਾਨੀ ਤੇ ਜਲਮਾਰਗ ਮੰਤਰੀ ਸਰਬਨੰਦ ਸੋਨੋਵਾਲ ਨੇ ਕਿਹਾ ਕਿ ਯਮਨ ਦੇ ਪਾਣੀਆਂ ਦੇ ਨੇੜੇ ਮਿਜ਼ਾਈਲ ਹਮਲੇ ਦਾ ਸ਼ਿਕਾਰ ਹੋਣ ਤੋਂ ਬਾਅਦ ਜਹਾਜ਼ ਲਾਲ ਸਾਗਰ ਵਿਚ ਡੁੱਬ ਗਿਆ। ਸ੍ਰੀ ਸੋਨੋਵਾਲ ਨੇ ਕਿਹਾ ਕਿ ਭਾਰਤ ਇਸ ਬਿਨਾਂ ਉਕਸਾਹਟ ਦੇ ਕੀਤੇ ਹਮਲੇ ਦੀ ਸਖ਼ਤ ਨਿਖੇਧੀ ਕਰਦਾ ਹੈ ਤੇ ਇਹ ਵੀ ਕਿਹਾ ਕਿ ਆਪਣੇ ਲੋਕਾਂ ਦੀ ਸੁਰੱਖਿਆ ਦੇਸ਼ ਦੀ ਸਭ ਤੋਂ ਵੱਡੀ ਤਰਜੀਹ ਏ। ਵਿਦੇਸ਼ ਮੰਤਰਾਲੇ ਨੇ ਹਮਲੇ ਦੀ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ ਕਿ ਖੇਤਰ ਵਿਚ ਵਪਾਰਕ ਜਹਾਜ਼ਾਂ ਤੇ ਲਗਾਤਾਰ ਹੋ ਰਹੇ ਹਮਲਿਆਂ ਦੀਆਂ ਘਟਨਾਵਾਂ ਬੇਹੱਦ ਚਿੰਤਾਜਨਕ ਨੇ। ਮੰਤਰਾਲੇ ਨੇ ਇਹ ਵੀ ਕਿਹਾ ਕਿ ਖੇਤਰ ਵਿਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਖੇਤਰ ਦੇ ਅੰਤਰਰਾਸ਼ਟਰੀ ਜਲਮਾਰਗਾਂ ਰਾਹੀਂ ਨਿਰਵਿਘਨ ਰਾਹ ਅਤੇ ਵਪਾਰ ਨੂੰ ਤੁਰੰਤ ਬਹਾਲ ਕੀਤਾ ਜਾਣਾ ਚਾਹੀਦਾ ਹੈ। ਰਿਆਦ ਵਿਚ ਭਾਰਤੀ ਦੂਤਕਾਰ ਸਥਿਤੀ ਦੀ ਨੇੜਿਓ ਨਿਗਰਾਨੀ ਕਰ ਰਿਹਾ ਹੈ। ਦੂਤਕਾਰ ਚਾਲਕ ਦਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਮਨ ਦੇ ਅਧਿਕਾਰੀਆਂ ਨਾਲ ਸਰਗਰਮੀ ਨਾਲ ਤਾਲਮੇਲ ਕਰ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਅੱਜ ਆਪਣੇ ਦਿਮਾਹੀ ਮਾਲੀ ਨੀਤੀ ਜਾਇਜ਼ੇ ਦਾ ਐਲਾਨ ਕਰੇਗਾ। RBI ਦੇ ਗਵਰਨਰ ਸੰਜੇ ਮਲਹੋਤਰਾ ਅੱਜ ਸਵੇਰੇ 10 ਵਜੇ ਨਵੀਂ ਰੈਪੋ ਦਰ ਦਾ ਐਲਾਨ ਕਰਨਗੇ। ਰਿਜ਼ਰਵ ਬੈਂਕ ਦੀ ਮਾਲੀ ਨੀਤੀ ਕਮੇਟੀ ਦੀ 3 ਦਿਨਾਂ ਮੀਟਿੰਗ ਸੋਮਵਾਰ ਨੂੰ ਸ਼ੁਰੂ ਹੋਈ। ਇਹ ਨੀਤੀਗਤ ਫੈਸਲਾ ਚੱਲ ਰਹੇ ਭੂ ਸਿਆਸੀ ਤਣਾਅ ਅਤੇ ਅਮਰੀਕੀ ਫੈਡਰਲ ਰਿਜ਼ਰਵ ਦੇ ਦਬਾਅ ਨੂੰ ਦੇਖਦੇ ਹੋਏ ਇੱਕ ਮਹੱਤਵਪੂਰਨ ਸਮੇਂ ਤੇ ਆਇਆ ਹੈ। RBI ਵੱਲੋਂ ਮੁੱਖ ਰੈਪੋ ਦਰ ਨੂੰ 5.25% ਤੇ ਬਿਨਾਂ ਕਿਸੇ ਬਦਲਾਅ ਦੇ ਰੱਖਣ ਦੀ ਉਮੀਦ ਏ। ਰੈਪੋ ਦਰ ਰਿਜ਼ਰਵ ਬੈਂਕ ਵੱਲੋਂ ਦੂਜੇ ਵਪਾਰਕ ਬੈਂਕਾਂ ਤੋਂ ਵਸੂਲੀ ਜਾਣ ਵਾਲੀ ਵਿਆਜ ਦਰ ਏ। ਮਾਲੀ ਨੀਤੀ ਜਾਇਜ਼ਾ ਭਾਰਤੀ ਆਰਥਿਕਤਾ ਨੂੰ ਪ੍ਰਭਾਵਿਤ ਕਰ ਸਕਣ ਵਾਲੇ ਮਹਿੰਗਾਈ ਦਰ ਦੇ ਜੋਖਮਾਂ, ਕੱਚੇ ਤੇਲ ਦੀਆਂ ਕੀਮਤਾਂ ਅਤੇ ਵਿਸ਼ਵ ਭੂ ਸਿਆਸੀ ਅਨਿਸ਼ਚਿਤਤਾਵਾਂ ਨਾਲ ਵੀ ਨਜਿੱਠੇਗੀ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਅੱਜ ਤੋਂ ਇੱਕ ਮਹੱਤਵਪੂਰਨ ਬ੍ਰਿਕਸ ਸਭਿਆਚਾਰਕ ਮੀਟਿੰਗ ਦੀ ਮੇਜ਼ਬਾਨੀ ਕਰਨ ਜਾ ਰਹੀ ਏ। ਕਈ ਦੇਸ਼ਾਂ ਦੇ ਡੈਲੀਗੇਟ ਸਭਿਆਚਾਰ ਤੇ 4 ਦਿਨਾਂ ਚਰਚਾ ਲਈ ਸ਼ਹਿਰ ਪਹੁੰਚੇ ਨੇ। ਭਾਰਤ ਦੀ ਬ੍ਰਿਕਸ ਪ੍ਰਧਾਨਗੀ ਹੇਠ ਕਰਾਇਆ ਜਾ ਰਿਹਾ ਇਹ 4 ਦਿਨਾਂ ਸਮਾਗਮ 8 ਅਗਸਤ ਤੱਕ ਜਾਰੀ ਰਹੇਗਾ। ਇਸ ਵਿਚ ਬ੍ਰਿਕਸ ਸਭਿਆਚਾਰ ਕਾਰਜ ਸਮੂਹ ਅਤੇ ਬ੍ਰਿਕਸ ਸਭਿਆਚਾਰ ਮੰਤਰੀਆਂ ਦੀਆਂ ਮੀਟਿੰਗਾਂ ਸ਼ਾਮਲ ਨੇ। ਇਸ ਸਮਾਗਮ ਲਈ ਸ਼ਹਿਰ ਨੂੰ ਵਿਸ਼ੇਸ਼ ਤੌਰ ਤੇ ਸਜਾਇਆ ਗਿਆ ਹੈ। ਪਹਿਲੇ 2 ਦਿਨ ਸੀਨੀਅਰ ਅਧਿਕਾਰੀਆਂ ਵਿਚਕਾਰ ਚਰਚਾ ਲਈ ਨੇ, ਆਖਰੀ 2 ਦਿਨ ਸਭਿਆਚਾਰ ਮੰਤਰੀਆਂ ਦੀਆਂ ਮੀਟਿੰਗਾਂ ਹੋਣਗੀਆਂ ਜੋ ਇੱਕ ਸਾਂਝੇ ਐਲਾਨਨਾਮੇ ਨੂੰ ਅੰਤਮ ਰੂਪ ਦੇਣਗੇ। ਭਾਰਤ ਨੇ ਮੈਂਬਰ ਦੇਸ਼ਾਂ ਦੇ ਸਾਹਮਣੇ 2 ਅਹਿਮ ਤਜਵੀਜ਼ਾਂ ਰੱਖੀਆਂ ਨੇ। ਇੱਕ ਕਲਾਕਾਰਾਂ ਅਤੇ ਸਭਿਆਚਾਰਕ ਵਿਰਸੇ ਲਈ ਇੱਕ ਸਾਂਝਾ ਡਿਜੀਟਲ ਪਲੇਟਫਾਰਮ ਬਣਾਉਣਾ ਹੈ, ਦੂਜਾ ਬ੍ਰਿਕਸ ਦੇਸ਼ਾਂ ਵੱਲੋਂ ਸਾਂਝੀਆਂ ਯੂਨੈਸਕੋ ਨਾਮਜ਼ਦਗੀਆਂ ਨੂੰ ਉਤਸ਼ਾਹਿਤ ਕਰਨਾ ਹੈ। ਬ੍ਰਿਕਸ ਸਿੱਖਿਆ ਮੰਤਰੀਆਂ ਦੀ 13ਵੀਂ ਮੀਟਿੰਗ ਵੀ ਅੱਜ ਤੋਂ 7 ਅਗਸਤ ਤੱਕ ਓਡੀਸ਼ਾ ਦੇ ਭੁਵਨੇਸ਼ਵਰ ਵਿਚ ਹੋਏਗੀ। ਇਸ ਸਮੇਂ ਦੌਰਾਨ ਸੰਗਠਨ ਦੇ ਸੀਨੀਅਰ ਅਧਿਕਾਰੀਆਂ ਦੀ 3ਜੀ ਮੀਟਿੰਗ ਵੀ ਹੋਏਗੀ। ਸਿੱਖਿਆ ਮੰਤਰਾਲੇ ਨੇ ਦੱਸਿਆ ਹੈ ਕਿ ਇਨ੍ਹਾਂ ਮੀਟਿੰਗਾਂ ਦੌਰਾਨ ਸਿੱਖਿਆ ਮੰਤਰੀ, ਸੀਨੀਅਰ ਅਧਿਕਾਰੀ ਤੇ ਮੈਂਬਰ ਦੇਸ਼ਾਂ ਦੇ ਪ੍ਰਤੀਨਿਧ ਵੱਖ ਵੱਖ ਮੁੱਦਿਆਂ ਤੇ ਚਰਚਾ ਕਰਨਗੇ। ਭਾਰਤ ਨੇ ਪਾਕਿਸਤਾਨ ਦੇ ਕਬਜ਼ੇ ਹੇਠਲੇ ਜੰਮੂ ਕਸ਼ਮੀਰ POJK ਵਿਚ ਅਖੌਤੀ ਸਥਾਨਕ ਚੋਣਾਂ ਨੂੰ ਪੂਰੀ ਤਰ੍ਹਾਂ ਦਿਖਾਵਾ ਦੱਸਿਆ ਤੇ ਕਿਹਾ ਕਿ ਅਜਿਹੀਆਂ ਖੋਖਲੀਆਂ ਕੋਸ਼ਿਸ਼ਾਂ ਅਸਲੀਅਤ ਨੂੰ ਲੁਕਾ ਨਹੀਂ ਸਕਦੀਆਂ। ਕੱਲ੍ਹ ਨਵੀਂ ਦਿੱਲੀ ਵਿਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਸਲੀਅਤ ਜਨਤਕ ਵਿਰੋਧ ਮੁਜ਼ਾਹਰੇ ਅਤੇ ਪਾਕਿਸਤਾਨੀ ਫੌਜ ਵੱਲੋਂ ਅੰਨ੍ਹੇਵਾਹ ਕੀਤੀਆਂ ਜਾ ਰਹੀਆਂ ਹੱਤਿਆਵਾਂ ਨੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ।
1: पाकिस्तान अधिकृत कश्मीर में यह तथाकथित चुनाव पूरी तरह से एक दिखावा है। वास्तविक स्थिति तो वहां हो रहे जन प्रदर्शन और पाकिस्तानी बलों द्वारा की जा रही निर्मम हत्याओं की है। इस वर्ष जून से अब तक वहां जन प्रदर्शन जो चल रहा है उसमें 90 लोग मारे गए हैं और कई एक अन्य में घायल हुए हैं। पाकिस्तान की सत्ता व्यवस्था ने जनता के असंतोष का जवाब गोली से, संचार बंदी से, धमकी से और दमन से दिया है। इसके लिए उसे जवाबदेह ठहराया जाना चाहिए और विश्व समुदाय को मानव अधिकारों पर पाकिस्तान के पाखंडपूर्ण उपदेशों के इस खोखले मुखौटे के पार वास्तविकता को देखना चाहिए।
0: 12 ਤੇ 13 ਸਤੰਬਰ ਨੂੰ ਭਾਰਤ ਵੱਲੋਂ ਦਿੱਲੀ ਵਿਚ ਕਰਾਏ ਜਾਣ ਵਾਲੇ ਬ੍ਰਿਕਸ ਸੰਮੇਲਨ ਲਈ ਸੱਦੇ ਬਾਰੇ ਪੁੱਛੇ ਜਾਣ ਤੇ ਸ੍ਰੀ ਜੈਸਵਾਲ ਨੇ ਕਿਹਾ ਕਿ ਤਕਨੀਕੀ ਅਤੇ ਆਰਥਿਕ ਸਹਿਯੋਗ ਲਈ ਬੰਗਾਲ ਦੀ ਖਾੜੀ ਵਿਚਲੇ ਦੇਸ਼ਾਂ ਦੀ

0: হেল বিমস্টেক দি মজুদা মুখী দি রূপ বিচ বাংলাদেশ দি প্রধানমন্ত্রী তারিক রহমান নু সম্মেলন দে গলবাত সেশন বিচ হিসা লেন লই ਵੱਖਰੇ ਤੌਰ ਤੇ ਸੱਦਾ ਦਿੱਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARN ਜਲੰਧਰ। ਪੰਜਾਬ ਵਿਚ ਚੱਲ ਰਹੀ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਣ ਸੋਧ SIR 2026 ਤਹਿਤ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਘਰ ਘਰ ਜਾ ਕੇ ਗਣਨਾ ਪੜਾਅ ਦੌਰਾਨ ਗਣਨਾ ਫਾਰਮਾਂ ਦਾ ਡਿਜੀਟਾਈਜੇਸ਼ਨ ਸ਼ੁਰੂ ਹੋ ਗਿਆ ਹੈ। 1,32,94,000 ਅਤੇ 468 ਗਣਨਾ ਫਾਰਮ ਭਰੇ ਗਏ ਨੇ ਅਤੇ ਚੋਣ ਦਫ਼ਤਰ ਨੂੰ ਵਾਪਸ ਭੇਜੇ ਗਏ ਨੇ। ਇਹ ਅੰਕੜਾ ਪੰਜਾਬ ਦੇ ਕੁੱਲ ਵੋਟਰਾਂ ਦਾ 90.37% ਬਣਦਾ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਕੱਲ ਇਹ ਖੁਲਾਸਾ ਕਰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਕਿਹਾ ਕਿ ਵੱਖ ਵੱਖ ਕਾਰਨਾਂ ਕਰਕੇ 9.63% ਗਣਨਾ ਫਾਰਮ ਨਹੀਂ ਭਰੇ ਗਏ ਨੇ। ਹਾਲਾਂਕਿ ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਦੀਆਂ ਵੋਟਾਂ ਮਿਟਾ ਦਿੱਤੀਆਂ ਜਾਣਗੀਆਂ। ਚੋਣ ਅਮਲੇ ਵੱਲੋਂ ਇਨ੍ਹਾਂ ਵੋਟਰਾਂ ਨਾਲ 13 ਅਗਸਤ ਤੋਂ ਦੁਬਾਰਾ ਸੰਪਰਕ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਇਸ ਵਿਚੋਂ ਉਨ੍ਹਾਂ 12 ਲੱਖ ਵੋਟਰਾਂ ਦਾ ਵੀ ਧਿਆਨ ਰੱਖਿਆ ਜਾਏਗਾ ਜਿਨ੍ਹਾਂ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ ਹੈ।
1: ਜਿਨ੍ਹਾਂ ਦੇ ਫਾਰਮ ਵਾਪਸ ਆ ਗਏ ਉਹਨਾਂ ਦੇ ਵਿੱਚੋਂ 12 ਲੱਖ ਏਦਾਂ ਦੇ ਇਲੈਕਟਰਸ ਹੈਗੇ ਜਿਨ੍ਹਾਂ ਦੀ ਮੈਪਿੰਗ ਸਾਨੂੰ ਨਹੀਂ ਮਿਲੀ ਹੈ। ਜਸਟ 5% ਆਫ ਦ ਟੋਟਲ ਇਲੈਕਟਰਸ, ਉਹਨਾਂ ਨੂੰ ਨੋਟਿਸ ਜਾਊਗਾ। ਇਹ ਨੋਟਿਸ ਜਿਹੜਾ ਹੈਗਾ ਇਹ ਵੀ 13 ਅਗਸਤ ਤੋਂ ਜਾਣਾ ਸ਼ੁਰੂ ਹੋਊਗਾ ਤੇ ਨੋਟਿਸ ਜਾ ਕੇ ਉਹਨਾਂ ਤੋਂ ਡਾਕੂਮੈਂਟ ਮੰਗੇ ਜਾਣਗੇ। ਉਹਨਾਂ ਦੇ ਵੋਟ ਦਾ ਫਿਰ ਵੀ ਕੋਈ ਵੀ ਕੱਟਣ ਦਾ ਉਹ ਨਹੀਂ ਹੈਗਾ।
0: ਮੈਡੀਕਲ ਕਾਉਂਸਲਿੰਗ ਕਮੇਟੀ ਨੇ ਟੀਓਜੀ ਕਾਉਂਸਲਿੰਗ 2026 ਦੇ ਪਹਿਲੇ ਗੇੜ ਲਈ ਰਜਿਸਟ੍ਰੇਸ਼ਨ ਅੱਜ ਤੋਂ ਸ਼ੁਰੂ ਕਰੇਗੀ। ਪਹਿਲੇ ਗੇੜ ਲਈ ਰਜਿਸਟ੍ਰੇਸ਼ਨ ਤੇ ਫੀਸ ਦਾ ਭੁਗਤਾਨ ਅੱਜ ਤੋਂ 12 ਅਗਸਤ ਤੱਕ ਦੁਪਹਿਰ ਬਾਅਦ 3 ਵਜੇ ਤੱਕ ਕੀਤਾ ਜਾ ਸਕਦਾ ਹੈ। ਹਾਲਾਂਕਿ ਫੀਸ 12 ਅਗਸਤ ਨੂੰ ਸ਼ਾਮ 6 ਵਜੇ ਤੱਕ ਵੀ ਅਦਾ ਕੀਤੀ ਜਾ ਸਕਦੀ ਹੈ। ਅਸਾਮ ਭਰ ਵਿਚ ਭਾਰੀ ਬਾਰਿਸ਼ ਜਾਰੀ ਹੈ ਜਿਸ ਨਾਲ ਰਾਜ ਦੇ ਕਈ ਹਿੱਸਿਆਂ ਵਿਚ ਆਮ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਬ੍ਰਹਮਪੁੱਤਰ ਤੇ ਇਸ ਦੀਆਂ ਕਈ ਸਹਾਇਕ ਨਦੀਆਂ ਕਈ ਥਾਵਾਂ ਤੇ ਖਤਰੇ ਦੇ ਨਿਸ਼ਾਨ ਨੇੜੇ ਵਗ ਰਹੀਆਂ ਨੇ। ਰੰਗਨਾੜੀ, ਧਨਸਿਰੀ, ਦਿਖਾਓ ਅਤੇ ਬੁਰੀਟਿੰਗੀ ਵਰਗੀਆਂ ਨਦੀਆਂ ਖਤਰੇ ਦੇ ਨਿਸ਼ਾਨ ਦੇ ਨੇੜੇ ਵਗ ਰਹੀਆਂ ਨੇ ਤੇ ਇਹਨਾਂ ਦਾ ਪਾਣੀ ਹੋਰ ਚੜ ਰਿਹਾ ਹੈ। ਭਾਰਤੀ ਮੌਸਮ ਵਿਭਾਗ ਨੇ ਅਸਾਮ ਦੇ ਕਰੀਬ ਸਾਰੇ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ ਤੇ ਅਗਲੇ 24 ਘੰਟਿਆਂ ਦੌਰਾਨ ਰਾਜ ਭਰ ਵਿਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਆਫ਼ਤਾ ਸਮੇਂ ਪ੍ਰਬੰਧ ਬਾਰੇ ਅਸਾਮ ਦੀ ਰਾਜ ਅਥਾਰਟੀ ਮੁਤਾਬਿਕ ਹੜ੍ਹਾਂ ਨੇ ਹੁਣ ਤੱਕ 10 ਜ਼ਿਲ੍ਹੇ ਪ੍ਰਭਾਵਿਤ ਕੀਤੇ ਨੇ। ਇਨ੍ਹਾਂ ਵਿਚ ਸ਼ਿਵਸਾਗਰ, ਧੇਮਾਜੀ, ਗੋਲਾਘਾਟ, ਚਰਾਈਦਿਓ ਅਤੇ ਕਾਮਰੂਪ ਮੈਟਰੋਪੋਲੀਟਨ ਸ਼ਾਮਿਲ ਨੇ। ਕੱਲ੍ਹ ਹੜ੍ਹ ਨਾਲ ਸਬੰਧਿਤ ਘਟਨਾਵਾਂ ਵਿਚ 2 ਹੋਰ ਲੋਕਾਂ ਦੀ ਜਾਨ ਚਲੀ ਗਈ ਜਿਸ ਨਾਲ ਰਾਜ ਵਿਚ ਹੜ੍ਹ ਨਾਲ ਮਰਨ ਵਾਲਿਆਂ ਦੀ ਗਿਣਤੀ 99 ਹੋ ਗਈ ਏ। ਮੁੱਖ ਮੰਤਰੀ ਡਾਕਟਰ ਹਿਮੰਤ ਬਿਸਵ ਸਰਮਾ ਜੋ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਉੱਪਰੀ ਅਸਾਮ ਦੇ 5 ਦਿਨਾਂ ਦੌਰੇ ਤੇ ਨੇ, ਕੱਲ੍ਹ ਸ਼ਿਵਸਾਗਰ ਵਿਚ ਇਕ ਰਾਹਤ ਕੈਂਪ ਦਾ ਦੌਰਾ ਕੀਤਾ, ਕਈ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਨਿਰੀਖਣ ਕੀਤਾ ਤੇ ਹੜ੍ਹਾਂ ਤੋਂ ਪ੍ਰਭਾਵਿਤ ਵਿਦਿਅਕ ਸੰਸਥਾਵਾਂ ਦੀ ਸਥਿਤੀ ਦਾ ਜਾਇਜ਼ਾ ਲਿਆ। ਨੌਜਵਾਨ ਮਾਮਲਿਆਂ ਤੇ ਖੇਡਾਂ ਬਾਰੇ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਨੇ ਰਾਸ਼ਟਰਮੰਡਲ ਖੇਡਾਂ ਵਿਚ ਮੁੱਕੇਬਾਜ਼ੀ, ਜੂਡੋ ਤੇ ਪੈਰਾ ਐਥਲੈਟਿਕਸ ਵਿਚ ਸ਼ਾਨਦਾਰ ਕਾਰਗੁਜ਼ਾਰੀ ਦਾ ਵਿਖਾਲਾ ਕਰਨ ਵਾਲੇ ਖਿਡਾਰੀਆਂ ਨੂੰ ਕੱਲ੍ਹ ਸਨਮਾਨਿਤ ਕੀਤਾ। ਭਾਰਤ ਦੀ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ BWF ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ 2026 ਵਿਚ ਔਰਤਾਂ ਦੇ ਸਿੰਗਲਸ ਵਿਚ 9ਵਾਂ ਦਰਜਾ ਮਿਲਿਆ ਹੈ। ਇਹ ਚੈਂਪੀਅਨਸ਼ਿਪ 17 ਤੋਂ 23 ਅਗਸਤ ਤੱਕ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿਚ ਹੋਏਗੀ। ਸਾਤਵਿਕ ਸਾਈਰਾਜ ਰਣਕੀ ਰੈਡੀ ਤੇ ਚਿਰਾਗ ਸ਼ੈੱਟੀ ਦੀ ਡਬਲਸ ਜੋੜੀ ਨੂੰ 5ਵਾਂ ਦਰਜਾ ਦਿੱਤਾ ਗਿਆ ਹੈ। ਆਖਿਰ ਚ ਖਾਸ ਖਬਰਾਂ। ਭਾਰਤੀ ਝੰਡੇ ਵਾਲਾ ਵਪਾਰਕ ਜਹਾਜ਼ MSV ਫੈਜ਼ ਨੂਰੇ ਔਲੀਆ ਕੱਲ੍ਹ ਯਮਨ ਦੇ ਸਾਹਿਲ ਤੇ ਹਮਲੇ ਤੋਂ ਬਾਅਦ ਲਾਲ ਸਾਗਰ ਵਿਚ ਡੁੱਬਿਆ। ਸਾਰੇ 13 ਭਾਰਤੀ ਨਾਵਿਕ ਸੁਰੱਖਿਅਤ। ਭਾਰਤ ਨੇ ਹਮਲੇ ਦੀ ਸਖ਼ਤ ਨਿਖੇਧੀ ਕੀਤੀ। ਭਾਰਤੀ ਰਿਜ਼ਰਵ ਬੈਂਕ ਵੱਲੋਂ ਅੱਜ ਆਪਣੇ ਦਿਮਾਹੀ ਮਾਲੀ ਨੀਤੀ ਜਾਇਜ਼ੇ ਦਾ ਐਲਾਨ ਕੀਤਾ ਜਾਏਗਾ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਚ ਅੱਜ ਤੋਂ ਅਹਿਮ ਬ੍ਰਿਕਸ ਸਭਿਆਚਾਰਕ ਮੀਟਿੰਗ ਸ਼ੁਰੂ ਹੋ ਰਹੀ ਏ। ਬ੍ਰਿਕਸ ਸਿੱਖਿਆ ਮੰਤਰੀਆਂ ਦੀ 13ਵੀਂ ਮੀਟਿੰਗ ਵੀ ਅੱਜ ਤੋਂ ਓਡੀਸ਼ਾ ਦੇ ਭੁਵਨੇਸ਼ਵਰ ਵਿਚ ਹੋਏਗੀ। ਅਸਾਮ ਵਿਚ ਭਾਰੀ ਬਾਰਿਸ਼ ਨਾਲ ਰਾਜ ਦੇ ਕਈ ਹਿੱਸਿਆਂ ਵਿਚ ਆਮ ਜੀਵਨ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੱਕ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 8:40 ਦਾ ਤੇ ਹੁਣ ਵੇਲਾ ਹੈ ਪ੍ਰੋਗਰਾਮ ਮਹਿਕ ਪੰਜਾਬੀ ਦਾ। ਪ੍ਰੋਗਰਾਮ ਮਹਿਕ ਪੰਜਾਬੀ ਵਿੱਚ ਅੱਜ ਤੁਸੀਂ ਸੁਣੋਗੇ ਕਵਿਸ਼ਰੀ ਅਤੇ ਢਾਡੀ ਵਾਰਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਸੁਮਨਪ੍ਰੀਤ।

0: ਆਓ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਅਮਰ ਸਿੰਘ ਸ਼ੌਂਕੀ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ ਇਹ ਰਚਨਾ।
1: ਪਠਾਣਾ ਦੀ ਫੌਜ ਦੇ ਸਿੰਘਾਂ ਤੋਂ ਹੱਲਾ ਕਰਵਾਉਣਾ ਭਲਾ ਸ਼ੌਂਕੀ ਜੀ ਕੈਸੇ ਕਰਵਾਉਂਦਾ ਹੈ?

0: ਅਗਲੀ ਰਚਨਾ ਸੁਣਦੇ ਹਾਂ ਬਲਵੰਤ ਸਿੰਘ ਰਾਮੂਵਾਲੀਆ ਅਤੇ ਉਹਨਾਂ ਦੇ ਢਾਡੀ ਜੱਥੇ ਪਾਸੋਂ।
1: ਪਠਾਣਾ ਦੀ ਫੌਜ ਸਿੰਘਾਂ ਤੋਂ ਹੱਲਾ ਕਰਵਾਉਣਾ ਭਲਾ ਸ਼ੌਕੀ ਜੀ ਕੈਸਾ ਕਰਵਾਉਂਦਾ ਹੈ?
2: ਹੱਲਾ

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਮਹਿਕ ਪੰਜਾਬ ਦੀ, ਅਤੇ ਆਓ ਹੁਣ ਸੁਣਦੇ ਹਾਂ ਅਮਰ ਸਿੰਘ ਸ਼ੌਂਕੀ ਅਤੇ ਉਹਨਾਂ ਦੇ ਸਾਥੀਆਂ ਪਾਸੋਂ ਗਾਇਨ ਕੀਤੀ ਇਹ ਰਚਨਾ।
1: ਸਿੰਘ ਕਲਗੀ ਵਾਲੇ ਨੂੰ ਹੱਥੀਂ ਬਦਾਵਾ ਲਿਖ ਰਹੇ ਹਨ, ਪਰ ਸ਼ੌਂਕੀ ਕਿਵੇਂ ਲਿਖਦੇ ਹਨ?

0: ਆਓ ਸੁਣਦੇ ਹਾਂ ਢਾਡੀ ਅਵਤਾਰ ਸਿੰਘ ਅਤੇ ਉਹਨਾਂ ਦੇ ਢਾਡੀ ਜੱਥੇ ਪਾਸੋਂ ਗਾਇਨ ਕੀਤੀ ਇਹ ਰਚਨਾ।
1: ਵਾਲੇ ਦਸ਼ਮੇਸ਼ ਪਾਸ਼ਾ ਮਾਸੀ ਵਾੜੇ ਤੋਂ ਜਿਸ ਤਰ੍ਹਾਂ ਉੱਚ ਦੇ ਪੀਰ ਬਣ ਕੇ ਨਿਕਲ ਰਹੇ ਹੈ, ਉਸ ਸਮੇਂ ਦਾ ਹਾਲ ਤੁਹਾਡੇ 'ਚ

0: ਸੀ ਕਰਮਸ਼ ਕਰੀ।
1: ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮੈਕ ਪੰਜਾਬੀ ਦੇ ਤਹਿਤ ਸਿਲਸਿਲਾ ਕਵਿਸ਼ਰੀ ਅਤੇ ਢਾਡੀ ਵਾਰਾਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਹੁਣ ਤੋਂ ਕੁਛ ਹੀ ਪਲਾਂ ਬਾਅਦ ਯਾਨੀ ਠੀਕ 9 ਵਜੇ ਤੋਂ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। 9 ਵਜੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ। ਕੁਛ ਪਲ ਕਰੋ ਇੰਤਜ਼ਾਰ।
2: ਨਗਮੇ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ ਠੀਕ 10:26 ਸਕਿੰਟ।

ਹੁਣ ਸਮਾਂ ਹੈ ਸਦਾਬਹਾਰ ਪੰਜਾਬੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਗੀਤ ਪਿਟਾਰਾ ਦਾ। ਪ੍ਰੋਗਰਾਮ ਗੀਤ ਪਿਟਾਰਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਮਨਪ੍ਰੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਜੀ ਸਰੋਤਿਓ, ਪ੍ਰੋਗਰਾਮ ਗੀਤ ਪਿਟਾਰਾ ਦੇ ਵਿੱਚ ਪਹਿਲਾਂ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੇ ਬੋਲ ਲਿਖੇ ਹਨ ਹਰਚਰਨ ਸਿੰਘ ਪਰਵਾਨਾ ਨੇ।

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ। ਗੀਤਕਾਰ ਨੇ ਹਰਭਜਨ ਸਿੰਘ ਰਤਨ ਅਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ KS ਨਰੂਲਾ ਨੇ।

ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ, ਅਤੇ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ ਗੁਰਮੀਤ ਬਾਵਾ ਅਤੇ ਉਹਨਾਂ ਦੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ।

ਫੇਰ ਨੋਟ ਕਰ ਲਓ, ਦੁਪਹਿਰ 12:10 ਤੇ ਦਿਨ ਵੀਰਵਾਰ ਸਾਡਾ ਵਿਸ਼ੇਸ਼ ਪ੍ਰੋਗਰਾਮ ਪੁੱਤਰ ਮਿੱਠੜੇ ਮੇਵੇ, ਮਾਂ ਦੀ ਅਰਦਾਸ ਤੇ ਪਿਓ ਦਾ ਵਿਸ਼ਵਾਸ।

0: ਉਹ ਗਿਆਨ ਬਾਈ, ਜਦੋਂ ਤੂੰ ਕੰਮ ਸ਼ੁਰੂ ਕੀਤਾ ਸੀ ਤਾਂ ਲੋਕਾਂ ਤੱਕ ਆਪਣੀ ਪਹੁੰਚ ਕਿਵੇਂ ਕੀਤੀ?
1: ਉਹ ਕਿਵੇਂ, ਕੀ ਗੱਲ ਹੋ ਗਈ?
0: ਉਹ ਬਾਈ, ਮੈਂ ਵੀ ਨਵੀਂ ਦੁਕਾਨ ਖੋਲ ਲਈ ਤੇ ਨਵਾਂ ਮਾਲ ਵੀ ਪਾ ਲਿਆ, ਸਕੀਮਾਂ ਵੀ ਬੜੀਆਂ ਦੇਤੀਆਂ, ਪਰ ਸਮਝ ਨਹੀਂ ਆਉਂਦੀ ਲੋਕਾਂ ਤੱਕ ਆਪਣੇ ਕੰਮ ਦੀ ਪਹੁੰਚ ਕਿਵੇਂ ਕਰੀਏ।
1: ਉਹ ਫਿਕਰ ਕਰਨ ਦੀ ਕੋਈ ਗੱਲ ਨਹੀਂ, ਆਲ ਇੰਡੀਆ ਰੇਡੀਓ ਆਕਾਸ਼ਵਾਣੀ FM ਬਠਿੰਡਾ ਦਾ ਸਹਾਰਾ ਲੈ।
0: ਨਾ ਉਹ ਕਿਸ ਤਰ੍ਹਾਂ ਬਾਈ?
1: ਆਕਾਸ਼ਵਾਣੀ FM ਬਠਿੰਡਾ ਤੇ ਮਸ਼ਹੂਰੀ ਦੇ ਕੇ ਸਿਰਫ ਬਠਿੰਡਾ ਹੀ ਨਹੀਂ, ਨੇੜੇ ਤੇੜੇ ਦੇ 70 ਕਿਲੋਮੀਟਰ ਦੇ ਦਾਇਰੇ ਤੱਕ ਤੁਸੀਂ ਆਪਣੀ ਗੱਲ ਪਹੁੰਚਾ ਸਕਦੇ ਹੋ। ਜਦੋਂ ਮੈਂ ਕੰਮ ਖੋਲਿਆ ਸੀ ਉਸ ਵੇਲੇ ਮੈਂ ਇਹੀ ਕੀਤਾ ਸੀ, ਤੇ ਅੱਜ ਵੇਖ ਬਿਜ਼ਨਸ ਤਾਂ ਚੱਲਿਆ ਹੀ ਤੇ ਬਠਿੰਡੇ ਦੇ ਆਲੇ ਦੁਆਲੇ 70 ਕਿਲੋਮੀਟਰ ਤੱਕ ਮਿੱਤਰਾਂ ਦਾ ਨਾਂ ਚੱਲਦਾ ਹੈ।
0: ਬਈ ਇਹਦੇ ਲਈ ਕਰਨਾ ਕੀ ਪਊਗਾ?
1: ਕਰਨਾ ਹੈ ਇੱਕ ਨੰਬਰ ਡਾਇਲ 78-379-63-306 ਤੇ ਇਸ ਨੰਬਰ ਤੇ ਇਸ਼ਤਿਹਾਰ ਦੇਣ ਲਈ ਜਾਣਕਾਰੀ ਹਾਸਲ ਕਰ ਸਕਦੇ ਹੋ। ਨਾਲੋ ਨਾਲ ਇੱਕ ਈਮੇਲ ਵੀ ਤੁਸੀਂ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
0: ਇਹ ਤਾਂ ਬਾਈ ਤੂੰ ਬਹੁਤ ਸੌਖਾ ਕਰਤਾ, ਮੈਂ ਵੀ ਹੁਣੇ ਡਾਇਲ ਕਰਦਾ 78-379-63-306।
2: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 10:18:53 ਦਾ। ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ, ਤੇ ਆਓ ਹੁਣ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਾਂ। ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ, ਗੀਤਕਾਰ ਨੇ ਨੰਦ ਲਾਲ ਨੂਰਪੁਰੀ।

ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਤੁਹਾਨੂੰ ਸੁਣਵਾ ਰਹੇ ਹਾਂ ਬੀਬੀ ਨੂਰਾਂ ਦੀ ਆਵਾਜ਼ ਦੇ ਵਿੱਚ। ਇਸ ਗੀਤ ਨੂੰ ਸੰਗੀਤਕ ਲੜੀਆਂ ਵਿੱਚ ਪਰੋਇਆ ਹੈ ਕੇਸਰ ਸਿੰਘ ਨਰੂਲਾ ਨੇ।

ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ, ਅਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਨੂਰਜਹਾਂ ਦੀ ਆਵਾਜ਼ ਦੇ ਵਿੱਚ, ਗੀਤ ਦੇ ਬੋਲ ਲਿਖੇ ਨੇ ਤਨਵੀਰ ਨਕਵੀ ਨੇ।

ਸਾਹਾਂ ਤੋਂ ਵੀ ਵੱਧ ਕੀਮਤੀ ਤੇ ਰੂਹ ਦੇ ਨੇੜੇ ਵਸਦੇ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰੇ ਤੇ ਸਰੋਤਿਓ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ। ਮਿਤੀ 5 ਅਗਸਤ 2026 ਦਿਨ ਬੁੱਧਵਾਰ ਚਾਨਣ ਮਨਾਰੇ ਪ੍ਰੋਗਰਾਮ ਦੇ ਅੰਤਰਗਤ ਦੋਸਤੋ ਆਪ ਜੀ ਦੀ ਖਿਦਮਤ ਦੇ ਵਿੱਚ ਲੈ ਕੇ ਆ ਰਹੇ ਹਾਂ ਇੱਕ ਵਿਸ਼ੇਸ਼ ਪ੍ਰੋਗਰਾਮ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਸਾਹਿਤ ਵਿੱਚ ਬਾਪੂ, ਪਿਤਾ, ਪਾਪਾ, ਡੈਡੀ।

ਕਾਸ਼ ਕਿਤੇ ਕਬਰਾਂ ਵਿੱਚੋਂ ਉੱਠ ਜਾਂਦਾ ਬਾਪੂ, ਕਾਸ਼ ਕਿਤੇ ਕਬਰਾਂ ਵਿੱਚੋਂ ਉੱਠ ਜਾਂਦਾ ਬਾਪੂ, ਤੈਨੂੰ ਦਿਲ ਦਾ ਹਾਲ ਸੁਣਾਉਂਦਾ, ਤੈਨੂੰ ਦਿਲ ਦਾ ਹਾਲ ਸੁਣਾਉਂਦਾ, ਰੋਂਦੀ ਤੇਰੀ ਧੀ ਨੂੰ, ਰੋਂਦੀ ਤੇਰੀ ਧੀ ਨੂੰ, ਤੇਰੇ ਬਿਨਾਂ ਕੋਈ ਨਹੀਂ ਚੁੱਪ ਕਰਾਉਂਦਾ। ਕਈ ਆਏ ਕਈ ਗਏ, ਕਈ ਆਪਣਾ ਮਤਲਬ ਕੱਢ ਗਏ, ਦੁੱਖ ਉਦੋਂ ਜ਼ਿਆਦਾ ਲੱਗਦਾ ਬਾਪੂ ਜਦੋਂ ਆਪਣੇ ਹੀ ਛੱਡ ਗਏ, ਜਦੋਂ ਆਪਣੇ ਹੀ ਛੱਡ ਗਏ। ਜੀ ਹਾਂ ਦੋਸਤੋ, ਉਹ ਮੌਜਾਂ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ 'ਤੇ ਕਰੀਆਂ। ਦੋਸਤੋ, ਇਹ ਪ੍ਰੋਗਰਾਮ ਆਕਾਸ਼ਵਾਣੀ FM ਬਠਿੰਡਾ ਨੇ ਬੜੀ ਮਿਹਨਤ ਸਿਦਕ ਸਿਰੜ ਦੇ ਨਾਲ ਤਿਆਰ ਕੀਤਾ ਹੈ। ਸੁਣਨਾ ਨਾ ਭੁੱਲਣਾ, ਦਿਨ ਬੁੱਧਵਾਰ ਪ੍ਰਸਾਰਣ ਸਮਾਂ ਰਹੇਗਾ ਦੁਪਹਿਰ 12:10 ਤੇ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ।

FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਸਰੋਤਿਓ ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਪਿਟਾਰਾ ਤੇ ਪ੍ਰੋਗਰਾਮ ਦੀ ਅਗਲੀ ਪੇਸ਼ਕਸ਼ ਤੁਹਾਨੂੰ ਸੁਣਵਾ ਰਹੇ ਹਾਂ ਨਰਿੰਦਰ ਬੀਬਾ ਦੀ ਆਵਾਜ਼ ਦੇ ਵਿੱਚ ਗੀਤ ਦੇ ਬੋਲ ਲਿਖੇ ਹਨ ਚਰਨ ਸਿੰਘ ਸਫਾਰੀ ਨੇ

ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਸੁਰਿੰਦਰ ਸ਼ਿੰਦਾ ਅਤੇ ਗੁਲਸ਼ਨ ਕੋਮਲ ਦੀਆਂ ਆਵਾਜ਼ਾਂ ਦੇ ਵਿੱਚ। ਇਸ ਗੀਤ ਨੂੰ ਸੰਗੀਤ ਦਿੱਤਾ ਹੈ ਚਰਨਜੀਤ ਆਹੂਜਾ ਨੇ ਅਤੇ ਗੀਤ ਦੇ ਗੀਤਕਾਰ ਨੇ ਮਿਰਜ਼ਾ ਸੰਗੋਵਾਲੀਆ।

ਪ੍ਰੋਗਰਾਮ ਚੱਲ ਰਿਹਾ ਹੈ ਜੀ ਗੀਤ ਪਿਟਾਰਾ, ਅਤੇ ਪ੍ਰੋਗਰਾਮ ਦੇ ਵਿੱਚ ਬਣੀ ਹੋਈ ਹਾਂ ਮੈਂ ਤੁਹਾਡੇ ਨਾਲ, ਤੁਹਾਡੀ ਰੇਡੀਓ ਦੋਸਤ ਸੁਮਨਪ੍ਰੀਤ। ਪ੍ਰੋਗਰਾਮ ਦਾ ਅਗਲਾ ਗੀਤ ਤੁਹਾਨੂੰ ਸੁਣਵਾ ਰਹੇ ਹਾਂ ਸੁਰਜੀਤ ਬਿੰਦਰਖੀਆ ਦੀ ਆਵਾਜ਼ ਦੇ ਵਿੱਚ। ਗੀਤ ਦੇ ਬੋਲ ਲਿਖੇ ਹਨ ਸ਼ਮਸ਼ੇਰ ਸੰਧੂ ਨੇ, ਅਤੇ ਇਸ ਗੀਤ ਨੂੰ ਸੰਗੀਤਕ ਲੜੀਆਂ ਵਿੱਚ ਪਰੋਇਆ ਹੈ ਅਤੁਲ ਸ਼ਰਮਾ ਨੇ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਪੰਜਾਬੀ ਗੀਤਾਂ 'ਤੇ ਆਧਾਰਿਤ ਗੀਤ ਪਿਟਾਰਾ। ਪ੍ਰੋਗਰਾਮ ਗੀਤ ਪਿਟਾਰਾ ਮੈਨੂੰ ਸੁਮਨਪ੍ਰੀਤ ਕੌਰ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੀਤ ਪਿਟਾਰਾ, FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਾਡੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ 10:58 ਤੇ 19 ਸਕਿੰਟ ਦਾ।

ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਗਿਆਰਾਂ ਵੱਜ ਕੇ 5 ਮਿੰਟ ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ FM ਰੇਨਬੋ ਦਿੱਲੀ ਦੇ ਪ੍ਰਸਾਰਣ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਤੇ ਪ੍ਰੋਗਰਾਮ ਸੀ ਬਾਲੀਵੁੱਡ ਟ੍ਰੇਲਸ। ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 11:59। ਠੀਕ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: reflecting aspirations of the Global South is the need of the hour as the global order transforms. Dr. Jaishankar held an interaction with permanent representatives from United Nations from 17 countries who are visiting India on a study tour. In a social media post, the External Affairs Minister said that discussions touched upon technology, maritime safety, peacekeeping, development partnership and disaster response. The India Meteorological Department has issued a red colour warning for heavy to very heavy rainfall with isolated extremely heavy rainfall of Assam and Meghalaya today. According to IMD, heavy to very heavy rainfall is expected over parts of Arunachal Pradesh, Bihar, Konkan, Goa, Madhya Maharashtra, Odisha, Sub-Himalayan West Bengal, Sikkim, Uttar Pradesh and Uttarakhand for the day. In Assam, heavy rainfall continues disrupting normal life in several parts of the state. Rivers such as the Ranga Nadi, Dhansiri, Dikhau and Burhidihing are reported to be flowing near the danger mark. In Korea Masters Badminton Tournament, Isharani Barua, Tanvi Sharma and Sriyanshi Valishetty have stormed into the women's singles semifinals in Asan. Isharani Barua defeated South Korean Lee So-hee, while Tanvi defeated N. Ki-yeon of China in the quarterfinals. And that is the end of this news bulletin.
1: ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 12:10 ਤੇ 28 ਸਕਿੰਟ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
2: ਪ੍ਰੋਗਰਾਮ ਘਰ ਪਰਿਵਾਰ।
1: ਆਕਾਸ਼ਵਾਣੀ ਐਫਐਮ ਬਠਿੰਡਾ ਸੁਣ ਰਹੀਆਂ ਭੈਣਾਂ ਅਤੇ ਉਹਨਾਂ ਦੇ ਪਰਿਵਾਰ ਵਾਲਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਘਰ ਪਰਿਵਾਰ ਦੇ ਵਿੱਚ। ਅੱਜ ਪ੍ਰੋਗਰਾਮ ਘਰ ਪਰਿਵਾਰ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਚਾਨਣ ਮੁਨਾਰੇ, ਜਿਸ ਵਿੱਚ ਵਿਸ਼ਾ ਹੋਵੇਗਾ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਬਾਪੂ, ਪਿਤਾ, ਪਾਪਾ ਅਤੇ ਡੈਡੀ ਸ਼ਬਦ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਆਵਾਜ਼ ਦੀ ਦੁਨੀਆਂ ਦੇ ਪਿਆਰੇ ਸੂਝਵਾਨ ਅਦਬੀ ਬੁੱਧੀਜੀਵੀ ਸਤਿਕਾਰੇ ਤੇ ਸਰੋਤਿਓ, ਆਪ ਜੀ ਦਾ ਦੋਸਤ, ਆਪ ਜੀ ਦੀ ਖਿਦਮਤ ਦੇ ਵਿੱਚ ਅੱਜ ਚਾਨਣ ਮਨਾਰੇ ਪ੍ਰੋਗਰਾਮ ਦੇ ਅੰਤਰਗਤ ਪੇਸ਼ ਕਰਨ ਜਾ ਰਿਹਾ ਹੈ ਇੱਕ ਵਿਸ਼ੇਸ਼ ਪ੍ਰੋਗਰਾਮ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਸਾਹਿਤ ਵਿੱਚ ਪਿਤਾ, ਬਾਪ, ਬਾਪੂ, ਪਾਪਾ, ਡੈਡੀ।

ਮਜ਼ਬੂਤ ਨੀਂਹ ਅਤੇ ਜੀਵਨ ਦਾ ਮਾਰਗਦਰਸ਼ਕ ਸਮਝਿਆ ਜਾਂਦਾ ਹੈ। ਪੰਜਾਬੀ ਕਵਿਤਾ, ਕਹਾਣੀ, ਨਾਵਲ ਅਤੇ ਲੋਕ ਸਾਹਿਤ ਵਿੱਚ ਪਿਤਾ ਦਾ ਰੂਪ ਕਈ ਪੱਖਾਂ ਤੋਂ ਉੱਭਰਦਾ ਹੈ। ਦੋਸਤੋ, ਪੰਜਾਬੀ ਲੋਕ ਸਾਹਿਤ ਵਿੱਚ ਪਿਤਾ ਉਹ ਵਿਅਕਤੀ ਹੈ ਜੋ ਆਪਣੀਆਂ ਇੱਛਾਵਾਂ ਨੂੰ ਤਿਆਗ ਕੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਦਾ ਹੈ। ਖੇਤਾਂ ਵਿੱਚ ਪਸੀਨਾ ਵਹਾਉਣ ਵਾਲਾ ਕਿਸਾਨ ਪਿਤਾ, ਸਰਹੱਦਾਂ ਦੀ ਰਾਖੀ ਕਰਨ ਵਾਲਾ ਸਿਪਾਹੀ ਪਿਤਾ, ਮਜ਼ਦੂਰੀ ਕਰਕੇ ਪਰਿਵਾਰ ਪਾਲਣ ਵਾਲਾ ਪਿਤਾ ਅਤੇ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਪਰਿਵਾਰ ਲਈ ਮਿਹਨਤ ਕਰਨ ਵਾਲਾ ਪਿਤਾ, ਇੱਕ ਵਪਾਰੀ ਪਿਤਾ, ਇਹ ਸਾਰੇ ਪੰਜਾਬੀ ਸਾਹਿਤ ਦੇ ਜੀਵੰਤ ਪਾਤਰ ਨੇ। ਦੋਸਤੋ, ਆਧੁਨਿਕ ਪੰਜਾਬੀ ਸਾਹਿਤ ਵਿੱਚ ਪਿਤਾ ਦੇ ਬਦਲਦੇ ਰੂਪ ਨੂੰ ਵੀ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਅੱਜ ਦਾ ਪਿਤਾ ਸਿਰਫ ਘਰ ਦਾ ਮੁਖੀ ਹੀ ਨਹੀਂ, ਸਗੋਂ ਆਪਣੇ ਬੱਚਿਆਂ ਦਾ ਦੋਸਤ, ਪ੍ਰੇਰਕ ਅਤੇ ਸਹਿਯੋਗੀ ਵੀ ਹੈ। ਉਹ ਆਪਣੇ ਬੱਚਿਆਂ ਨੂੰ ਸਿੱਖਿਆ, ਚੰਗੇ ਸੰਸਕਾਰ ਅਤੇ ਆਤਮ ਵਿਸ਼ਵਾਸ ਦੇ ਕੇ ਇੱਕ ਬਿਹਤਰ ਸਮਾਜ ਦੀ ਸਿਰਜਣਾ ਕਰਦਾ ਹੈ। ਦੋਸਤੋ, ਪੰਜਾਬੀ ਕਵੀਆਂ ਨੇ ਪਿਤਾ ਦੀ ਚੁੱਪ ਨੂੰ ਵੀ ਇੱਕ ਭਾਸ਼ਾ ਮੰਨਿਆ ਹੈ। ਪਿਤਾ ਅਕਸਰ ਆਪਣੇ ਦੁੱਖ, ਚਿੰਤਾਵਾਂ ਅਤੇ ਤਕਲੀਫਾਂ ਨੂੰ ਆਪਣੇ ਤੱਕ ਹੀ ਰੱਖਦਾ ਹੈ, ਪਰ ਉਸ ਦੀ ਹਰ ਮਿਹਨਤ ਆਪਣੇ ਪਰਿਵਾਰ ਦੀ ਖੁਸ਼ਹਾਲੀ ਲਈ ਹੁੰਦੀ ਹੈ। ਉਸ ਦੀ ਸਖਤੀ ਦੇ ਪਿੱਛੇ ਪਿਆਰ ਅਤੇ ਭਵਿੱਖ ਦੀ ਚਿੰਤਾ ਲੁਕੀ ਹੁੰਦੀ ਹੈ। ਪੰਜਾਬੀ ਕਹਾਣੀਆਂ ਅਤੇ ਨਾਵਲਾਂ ਵਿੱਚ ਪਿਤਾ ਪਰਿਵਾਰ ਦੀ ਨੈਤਿਕਤਾ, ਇੱਜ਼ਤ ਅਤੇ ਸੰਸਕਾਰਾਂ ਦਾ ਰਾਖਾ ਹੈ। ਉਹ ਬੱਚਿਆਂ ਨੂੰ ਸੱਚ, ਮਿਹਨਤ, ਇਮਾਨਦਾਰੀ ਅਤੇ ਮਨੁੱਖਤਾ ਦੇ ਰਾਹ 'ਤੇ ਚੱਲਣ ਦੀ ਪ੍ਰੇਰਣਾ ਦਿੰਦਾ ਹੈ।

ਦੋਸਤੋ, ਪਿਤਾ ਉਹ ਰੁੱਖ ਹੈ ਜੋ ਆਪ ਧੁੱਪ ਸਹਾਰਦਾ ਏ, ਪਰ ਆਪਣੀ ਔਲਾਦ ਨੂੰ ਹਮੇਸ਼ਾ ਠੰਡੀ ਛਾਂ ਦਿੰਦਾ ਏ। ਜਿਸ ਘਰ ਵਿੱਚ ਪਿਤਾ ਦੀ ਦੁਆ ਹੁੰਦੀ ਹੈ, ਜਿਸ ਘਰ ਵਿੱਚ ਪਿਤਾ ਦਾ ਆਸ਼ੀਰਵਾਦ ਹੁੰਦਾ ਏ, ਉਸ ਘਰ ਵਿੱਚ ਹਰ ਔਖੀ ਰਾਹ ਵੀ ਦੋਸਤੋ ਆਸਾਨ ਹੋ ਜਾਂਦੀ ਹੈ। ਮਾਂ ਘਰ ਦੀ ਰੂਹ ਹੈ ਤੇ ਪਿਤਾ ਉਸ ਘਰ ਦਾ ਹੌਸਲਾ ਏ। ਦੋਸਤੋ, ਪੰਜਾਬੀ ਸਾਹਿਤ ਵਿੱਚ ਪਿਤਾ ਦਾ ਸਥਾਨ ਬਹੁਤ ਹੀ ਸਤਿਕਾਰਯੋਗ ਅਤੇ ਮਹੱਤਵਪੂਰਨ ਹੈ। ਉਹ ਕੇਵਲ ਪਰਿਵਾਰ ਦਾ ਪਾਲਣ ਹਾਰ ਹੀ ਨਹੀਂ, ਸਗੋਂ ਜੀਵਨ ਦੇ ਉੱਚੇ ਮੁੱਲਾਂ ਦਾ ਅਧਿਆਪਕ, ਸੰਘਰਸ਼ ਦਾ ਪ੍ਰਤੀਕ

ਪ੍ਰਤੀਕ ਅਤੇ ਬੱਚਿਆਂ ਦੇ ਸੁਪਨਿਆਂ ਦਾ ਪਹਿਲਾ ਸਰਪ੍ਰਸਤ ਹੈ। ਸਰੋਤਿਓ, ਪਿਤਾ ਦੇ ਤਿਆਗ, ਮਿਹਨਤ ਅਤੇ ਪਿਆਰ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਆਸਾਨ ਨਹੀਂ, ਪਰ ਪੰਜਾਬੀ ਸਾਹਿਤ ਨੇ ਇਸ ਰਿਸ਼ਤੇ ਦੀ ਗਹਿਰਾਈ ਨੂੰ ਬੜੀ ਸੰਵੇਦਨਸ਼ੀਲਤਾ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਏ। ਦੋਸਤੋ, ਪੰਜਾਬੀ ਸਾਹਿਤ ਵਿੱਚ ਪਿਤਾ ਨੂੰ ਸੰਘਰਸ਼ ਦਾ ਦੂਜਾ ਨਾਂ ਦਿੱਤਾ ਗਿਆ ਏ। ਪੰਜਾਬੀ ਸਾਹਿਤ ਵਿੱਚ ਪਿਤਾ ਦਾ ਚਿਤਰਣ ਅਕਸਰ ਇੱਕ ਅਜਿਹੇ ਇਨਸਾਨ ਵਜੋਂ ਕੀਤਾ ਗਿਆ ਏ ਜੋ ਆਪਣੇ ਪਰਿਵਾਰ ਲਈ ਆਪਣੀਆਂ ਖੁਸ਼ੀਆਂ, ਇੱਛਾਵਾਂ ਅਤੇ ਆਰਾਮ ਨੂੰ ਕੁਰਬਾਨ ਕਰ ਦਿੰਦਾ ਏ। ਉਸ ਦੀ ਜ਼ਿੰਦਗੀ ਦਾ ਕੇਂਦਰ ਆਪਣੇ ਬੱਚਿਆਂ ਦਾ ਭਵਿੱਖ ਹੁੰਦਾ ਏ। ਉਹ ਆਪਣੀਆਂ ਲੋੜਾਂ ਨੂੰ ਪਿੱਛੇ ਰੱਖ ਕੇ ਪਰਿਵਾਰ ਦੀਆਂ ਲੋੜਾਂ ਨੂੰ ਪਹਿਲ ਦਿੰਦਾ ਏ। ਪੰਜਾਬ ਦੀ ਧਰਤੀ ਦੋਸਤੋ ਮਿਹਨਤੀ ਲੋਕਾਂ ਦੀ ਧਰਤੀ ਹੈ। ਇਸ ਲਈ ਪੰਜਾਬੀ ਸੱਭਿਆਚਾਰ ਅਤੇ ਸਾਹਿਤ ਵਿੱਚ ਕਿਸਾਨ ਪਿਤਾ, ਮਜ਼ਦੂਰ ਪਿਤਾ, ਵਪਾਰੀ ਪਿਤਾ, ਫੌਜੀ ਪਿਤਾ, ਅਧਿਆਪਕ ਪਿਤਾ ਅਤੇ ਪ੍ਰਵਾਸੀ ਪਿਤਾ ਦੇ ਰੂਪ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਏ ਗਏ ਨੇ। ਦੋਸਤੋ, ਇਹਨਾਂ ਪਾਤਰਾਂ ਰਾਹੀਂ ਲੇਖਕਾਂ ਨੇ ਇਹ ਸੰਦੇਸ਼ ਦਿੱਤਾ ਹੈ ਕਿ ਪਿਤਾ ਆਪਣੇ ਪਰਿਵਾਰ ਦੀ ਮਜ਼ਬੂਤ ਬੁਨਿਆਦ ਹੁੰਦਾ ਏ, ਇੱਕ ਮਜ਼ਬੂਤ ਨੀਂਹ ਹੁੰਦਾ ਏ।

ਸਰੋਤਿਓ, ਆਧੁਨਿਕ ਪੰਜਾਬੀ ਕਵਿਤਾ ਵਿੱਚ ਪਿਤਾ ਨੂੰ ਇੱਕ ਅਜਿਹੇ ਵਿਅਕਤੀ ਵਜੋਂ ਦਰਸਾਇਆ ਗਿਆ ਏ ਜਿਸ ਦੀਆਂ ਹਥੇਲੀਆਂ ਦੀਆਂ ਲਕੀਰਾਂ ਵਿੱਚ ਸਾਰੇ ਪਰਿਵਾਰ ਦਾ ਭਵਿੱਖ ਲਿਖਿਆ ਹੁੰਦਾ ਏ। ਉਸ ਦੇ ਮੱਥੇ ਦੀਆਂ ਸਿਲਵਟਾਂ ਉਸ ਦੇ ਸੰਘਰਸ਼ ਦੀ ਕਹਾਣੀ ਸੁਣਾਉਂਦੀਆਂ ਨੇ। ਪਿਤਾ ਮਿਹਨਤ ਦਾ ਪ੍ਰਤੀਕ ਹੈ, ਅਨੁਸ਼ਾਸਨ ਸਵੇ ਸਨਮਾਨ ਦਾ ਪ੍ਰਤੀਕ ਹੈ, ਸੁਰੱਖਿਆ ਦੀ ਢਾਲ ਤੇ ਹੌਸਲੇ ਦਾ ਸਰੋਤ ਹੈ। ਸਰੋਤਿਓ, ਪੰਜਾਬੀ ਨਾਵਲਾਂ ਵਿੱਚ ਪਿਤਾ ਕਈ ਰੂਪਾਂ ਵਿੱਚ ਸਾਹਮਣੇ ਆਉਂਦਾ ਏ। ਕਿਤੇ ਉਹ ਰਵਾਇਤਾਂ ਦਾ ਰਾਖਾ ਏ, ਕਿਤੇ ਸਮੇਂ ਦੇ ਨਾਲ ਬਦਲਦਾ ਹੋਇਆ ਸੰਵੇਦਨਸ਼ੀਲ ਵਿਅਕਤੀ ਹੈ, ਅਤੇ ਕਿਤੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਸਮਾਜ ਨਾਲ ਟਕਰਾਉਣ ਵਾਲਾ ਦ੍ਰਿੜ ਇਨਸਾਨ ਹੈ। ਦੋਸਤੋ, ਪੰਜਾਬੀ ਨਾਵਲਕਾਰਾਂ ਨੇ ਵੀ ਇਹ ਦਰਸਾਇਆ ਏ ਕਿ ਸਮੇਂ ਦੇ ਬਦਲਣ ਨਾਲ ਪਿਤਾ ਅਤੇ ਬੱਚਿਆਂ ਦੇ ਰਿਸ਼ਤਿਆਂ ਵਿੱਚ ਸੰਵਾਦ ਅਤੇ ਦੋਸਤੀ ਦਾ ਤੱਤ ਵਧਿਆ ਏ। ਪੰਜਾਬੀ ਸੱਭਿਆਚਾਰ ਵਿੱਚ ਪਿਤਾ ਨੂੰ ਪਰਿਵਾਰ ਦਾ ਮਾਣ, ਇੱਜ਼ਤ ਅਤੇ ਹੌਸਲਾ ਮੰਨਿਆ ਜਾਂਦਾ ਏ। ਬੱਚਿਆਂ ਦੀ ਪੜ੍ਹਾਈ, ਵਿਆਹ, ਰੋਜ਼ਗਾਰ ਅਤੇ ਚੰਗੇ ਸੰਸਕਾਰਾਂ ਲਈ ਉਸ ਦਾ ਯੋਗਦਾਨ ਅਮੁੱਲ ਹੈ। ਸਰੋਤਿਓ, ਇੱਕ ਕਹਾਵਤ ਹੈ, ਮਾਂ ਘਰ ਬਣਾਉਂਦੀ ਹੈ, ਪਿਤਾ ਭਵਿੱਖ ਬਣਾਉਂਦਾ ਏ। ਦੋਸਤੋ, ਪੰਜਾਬੀ ਸਾਹਿਤ ਵਿੱਚ ਪਿਤਾ ਦਾ ਪਾਤਰ ਸਿਰਫ ਇੱਕ ਵਿਅਕਤੀ ਨਹੀਂ ਸਗੋਂ ਇੱਕ ਵਿਚਾਰ ਹੈ। ਉਹ ਜ਼ਿੰਮੇਵਾਰੀ, ਮਿਹਨਤ, ਨੈਤਿਕਤਾ ਅਤੇ ਤਿਆਗ ਦਾ ਪ੍ਰਤੀਕ ਹੈ। ਭਾਵੇਂ ਉਸ ਦੀ ਮਮਤਾ ਮਾਂ ਵਾਂਗ ਖੁੱਲ੍ਹ ਕੇ ਨਹੀਂ ਦਿਖਾਈ ਦਿੰਦੀ, ਪਰ ਉਸ ਦਾ ਹਰ ਫੈਸਲਾ ਆਪਣੇ ਪਰਿਵਾਰ ਲਈ ਹੁੰਦਾ ਏ। ਦੋਸਤੋ, ਪਿਤਾ ਉਹ ਦੀਵਾ ਏ ਜੋ ਆਪ ਸੜਦਾ ਰਹਿੰਦਾ ਏ, ਪਰ ਆਪਣੇ ਬੱਚਿਆਂ ਦੀ ਜ਼ਿੰਦਗੀ ਰੌਸ਼ਨ ਕਰਦਾ ਰਹਿੰਦਾ ਏ। ਪਿਤਾ ਉਹ ਛਾਂ ਏ ਜਿਸ ਦੀ ਕਦਰ

ਅਕਸਰ ਧੁੱਪ ਵਿੱਚ ਹੀ ਹੁੰਦੀ ਹੈ। ਜਦੋਂ ਪਿਤਾ ਮੁਸਕਰਾਉਂਦਾ ਏ, ਘਰ ਦੀ ਹਰ ਕੰਧ ਵੀ ਖੁਸ਼ੀ ਨਾਲ ਗੂੰਜ ਉੱਠਦੀ ਹੈ। ਪੰਜਾਬੀ ਸਾਹਿਤ ਵਿੱਚ ਪਿਤਾ ਦੇ ਵਿਅਕਤੀਤਵ ਨੂੰ ਬੇਹੱਦ ਆਦਰ ਅਤੇ ਸੰਵੇਦਨਸ਼ੀਲਤਾ ਨਾਲ ਦਰਸਾਇਆ ਗਿਆ ਏ। ਉਹ ਪਰਿਵਾਰ ਦੀ ਤਾਕਤ, ਸਮਾਜ ਦੀ ਨੈਤਿਕਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਦਾ ਨਿਰਮਾਤਾ ਏ। ਉਸ ਦਾ ਜੀਵਨ ਇੱਕ ਖੁੱਲ੍ਹੀ ਕਿਤਾਬ ਹੈ, ਜਿਸ ਦਾ ਹਰ ਸਫ਼ਾ ਤਿਆਗ, ਮਿਹਨਤ ਅਤੇ ਬੇਅੰਤ ਪਿਆਰ ਦੀ ਦਾਸਤਾਨ ਸੁਣਾਉਂਦਾ ਏ। ਕਾਸ਼ ਕਿਤੇ ਕਬਰਾਂ ਵਿੱਚੋਂ ਉੱਠ ਜਾਂਦਾ ਬਾਪੂ, ਬਾਪੂ ਤੈਨੂੰ ਦਿਲ ਦਾ ਹਾਲ ਸੁਣਾਉਂਦਾ, ਰੋਂਦੀ ਤੇਰੀ ਧੀ ਨੂੰ, ਤੇਰੇ ਬਿਨਾਂ ਕੋਈ ਨਹੀਂ ਚੁੱਪ ਕਰਾਉਂਦਾ। ਕਈ ਆਏ ਕਈ ਗਏ, ਕਈ ਆਏ ਕਈ ਗਏ, ਕਈ ਆਪਣਾ ਮਤਲਬ ਕੱਢ ਗਏ। ਦੁੱਖ ਉਦੋਂ ਜ਼ਿਆਦਾ ਲੱਗਦਾ ਜਦੋਂ ਆਪਣੇ ਹੀ ਛੱਡ ਗਏ, ਦੁੱਖ ਉਦੋਂ ਜ਼ਿਆਦਾ ਲੱਗਦਾ ਜਦੋਂ ਆਪਣੇ ਹੀ ਛੱਡ ਗਏ।

ਪੰਜਾਬੀ ਸਾਹਿਤ ਵਿੱਚ ਪਿਤਾ ਦਾ ਪਾਤਰ ਕਿਸੇ ਇੱਕ ਰੂਪ ਤੱਕ ਸੀਮਤ ਨਹੀਂ ਹੈ। ਵੱਖ-ਵੱਖ ਯੁਗਾਂ ਦੇ ਲੇਖਕਾਂ ਨੇ ਆਪਣੇ ਸਮਾਜਿਕ, ਸੱਭਿਆਚਾਰਕ ਅਤੇ ਮਨੋਵਿਗਿਆਨਿਕ ਅਨੁਭਵਾਂ ਅਨੁਸਾਰ ਇਸ ਨੂੰ ਵੱਖਰੇ ਰੰਗਾਂ ਵਿੱਚ ਪੇਸ਼ ਕੀਤਾ ਹੈ। ਕਿਤੇ ਉਹ ਮਿਹਨਤ ਦਾ ਪ੍ਰਤੀਕ ਹੈ, ਕਿਤੇ ਅਨੁਸ਼ਾਸਨ ਦਾ, ਕਿਤੇ ਸੰਘਰਸ਼ ਦਾ ਅਤੇ ਕਿਤੇ ਬੇਅੰਤ ਮਮਤਾ ਦਾ। ਦੋਸਤੋ, ਭਾਈ ਵੀਰ ਸਿੰਘ ਜੀ ਦੇ ਸਾਹਿਤ ਵਿੱਚ ਪਰਿਵਾਰਕ ਰਿਸ਼ਤਿਆਂ ਨੂੰ ਅਧਿਆਤਮਿਕਤਾ ਨਾਲ ਜੋੜਿਆ ਗਿਆ ਹੈ। ਉਹਨਾਂ ਦੇ ਸਾਹਿਤ ਵਿੱਚ ਪਿਤਾ ਕੇਵਲ ਘਰ ਦਾ ਮੁਖੀ ਨਹੀਂ, ਸਗੋਂ ਨੈਤਿਕ ਕਦਰਾਂ ਅਤੇ ਧਾਰਮਿਕ ਸੰਸਕਾਰਾਂ ਦਾ ਵਾਹਕ ਹੈ। ਉਹ ਬੱਚਿਆਂ ਨੂੰ ਸੱਚ, ਸੇਵਾ, ਨਿਮਰਤਾ ਅਤੇ ਪ੍ਰਭੂ ਭਗਤੀ ਦੀ ਸਿੱਖਿਆ ਦਿੰਦਾ ਹੈ। ਉਹਨਾਂ ਦੇ ਵਿਚਾਰਾਂ ਵਿੱਚ ਪਿਤਾ ਦਾ ਆਦਰ ਕਰਨਾ ਮਨੁੱਖੀ ਜੀਵਨ ਦੀ ਉੱਚੀ ਨੈਤਿਕਤਾ ਦਾ ਹਿੱਸਾ ਹੈ। ਪ੍ਰੋਫੈਸਰ ਪੂਰਨ ਸਿੰਘ, ਇਹਨਾਂ ਦੇ ਲੇਖਾਂ ਵਿੱਚ ਪਿਤਾ ਕੁਦਰਤ ਵਾਂਗ ਵਿਸ਼ਾਲ ਦਿਲ ਵਾਲਾ ਮਨੁੱਖ ਹੈ। ਉਹ ਬਾਹਰੋਂ ਸਖ਼ਤ ਪਰ ਅੰਦਰੋਂ ਬਹੁਤ ਕੋਮਲ ਹੈ। ਪੂਰਨ ਸਿੰਘ ਮਨੁੱਖੀ ਰਿਸ਼ਤਿਆਂ ਵਿੱਚ ਪਿਆਰ, ਕਰੁਣਾ ਅਤੇ ਤਿਆਗ ਨੂੰ ਸਭ ਤੋਂ ਵੱਡਾ ਗੁਣ ਮੰਨਦੇ ਨੇ ਅਤੇ ਇਹ ਸਾਰੇ ਗੁਣ ਪਿਤਾ ਦੇ ਚਰਿੱਤਰ ਵਿੱਚ ਨਜ਼ਰ ਆਉਂਦੇ ਨੇ। ਦੋਸਤੋ, ਮੋਹਨ ਸਿੰਘ ਜੀ ਦੀ ਕਵਿਤਾ ਵਿੱਚ ਆਧੁਨਿਕ ਪਰਿਵਾਰ ਦੀ ਸੰਵੇਦਨਾ ਹੈ। ਉਹਨਾਂ ਦੀ ਕਾਵਿ ਦ੍ਰਿਸ਼ਟੀ ਵਿੱਚ ਪਿਤਾ ਇੱਕ ਅਜਿਹਾ ਇਨਸਾਨ ਹੈ ਜੋ ਆਪਣੇ ਬੱਚਿਆਂ ਦੀ ਸਫਲਤਾ ਵਿੱਚ ਆਪਣੀ ਜਿੱਤ ਵੇਖਦਾ ਹੈ। ਉਹ ਖੁਦ ਮੁਸ਼ਕਲਾਂ ਝੱਲ ਕੇ ਵੀ ਆਪਣੇ ਪਰਿਵਾਰ ਲਈ ਆਸ ਦਾ ਚਾਨਣ ਬਣਿਆ ਰਹਿੰਦਾ ਹੈ। ਅੰਮ੍ਰਿਤਾ ਪ੍ਰੀਤਮ, ਇਹਨਾਂ ਨੇ ਇਸਤਰੀ ਦੇ ਮਨ ਅਤੇ ਪਰਿਵਾਰਕ ਰਿਸ਼ਤਿਆਂ ਨੂੰ ਡੂੰਘਾਈ ਨਾਲ ਪੇਸ਼ ਕੀਤਾ। ਉਹਨਾਂ ਦੀਆਂ ਰਚਨਾਵਾਂ ਵਿੱਚ ਪਿਤਾ ਦਾ ਰੂਪ ਕਈ ਵਾਰ ਪਰੰਪਰਾਵਾਂ ਦਾ ਰਾਖਾ ਹੈ ਅਤੇ ਕਈ ਵਾਰ ਬਦਲਦੇ ਸਮਾਜ ਨਾਲ ਸੰਘਰਸ਼ ਕਰਦਾ ਹੋਇਆ ਇੱਕ ਸੰਵੇਦਨਸ਼ੀਲ ਮਨੁੱਖ। ਉਹਨਾਂ ਦੀ ਲਿਖਤ ਦੱਸਦੀ ਹੈ ਕਿ ਪਿਤਾ ਵੀ ਸਮੇਂ ਦੇ ਨਾਲ ਬਦਲਦਾ ਹੈ ਅਤੇ ਰਿਸ਼ਤਿਆਂ ਨੂੰ ਨਵੇਂ ਅਰਥ ਦਿੰਦਾ ਹੈ।

ਸ਼ਿਵ ਕੁਮਾਰ ਬਟਾਲਵੀ ਜੀ ਦੀ ਕਵਿਤਾ ਵਿਛੋੜੇ ਦਰਦ ਅਤੇ ਮਨੁੱਖੀ ਭਾਵਨਾਵਾਂ ਨਾਲ ਭਰੀ ਹੋਈ ਹੈ। ਭਾਵੇਂ ਉਹਨਾਂ ਦੀ ਕਵਿਤਾ ਦਾ ਕੇਂਦਰ ਪ੍ਰੇਮ ਹੈ, ਪਰ ਪਰਿਵਾਰਕ ਰਿਸ਼ਤਿਆਂ ਦੀਆਂ ਅੰਦਰੂਨੀ ਭਾਵਨਾਵਾਂ ਵੀ ਉਸ ਵਿੱਚ ਡੂੰਘਾਈ ਨਾਲ ਮੌਜੂਦ ਨੇ। ਪਿਤਾ ਦਾ ਚਰਿੱਤਰ ਇੱਥੇ ਚੁੱਪ ਚਾਪ ਪਿਆਰ ਕਰਨ ਵਾਲੇ ਅਤੇ ਅੰਦਰੋਂ ਟੁੱਟਦੇ ਹੋਏ ਮਨੁੱਖ ਵਜੋਂ ਮਹਿਸੂਸ ਹੁੰਦਾ ਏ। ਦੋਸਤੋ, ਪਾਸ਼ ਦੀ ਕਵਿਤਾ ਵਿੱਚ ਪਿਤਾ ਮਿਹਨਤਕਸ਼ ਵਰਗ ਦਾ ਪ੍ਰਤੀਨਿਧੀ ਹੈ। ਉਹ ਖੇਤਾਂ ਵਿੱਚ ਮਿਹਨਤ ਕਰਨ ਵਾਲਾ, ਸਮਾਜਿਕ ਅਨਿਆਂ ਦੇ ਵਿਰੁੱਧ ਖੜਾ ਹੋਣ ਵਾਲਾ ਅਤੇ ਆਪਣੇ ਬੱਚਿਆਂ ਲਈ ਇਨਸਾਫ ਵਾਲਾ ਭਵਿੱਖ ਚਾਹੁਣ ਵਾਲਾ ਵਿਅਕਤੀ ਹੈ। ਪਾਸ਼ ਦੀ ਦ੍ਰਿਸ਼ਟੀ ਵਿੱਚ ਦੋਸਤੋ ਪਿਤਾ ਸੰਘਰਸ਼ ਦੀ ਪਾਠਸ਼ਾਲਾ ਏ।

ਸੁਰਜੀਤ ਪਾਤਰ ਸਾਹਿਬ ਜੀ ਦੀ ਕਵਿਤਾ ਵਿੱਚ ਪਿਤਾ ਦੀ ਚੁੱਪ ਬਹੁਤ ਹੀ ਅਰਥਪੂਰਨ ਹੈ। ਉਹ ਘੱਟ ਬੋਲਦਾ ਏ, ਪਰ ਉਸ ਦੀ ਜ਼ਿੰਦਗੀ ਹੀ ਸਭ ਤੋਂ ਵੱਡਾ ਸੰਦੇਸ਼ ਹੈ। ਉਸ ਦੀਆਂ ਝੁਰੜੀਆਂ, ਥੱਕੀਆਂ ਅੱਖਾਂ ਤੇ ਮਿਹਨਤ ਨਾਲ ਭਰੇ ਹੱਥ ਉਸ ਦੇ ਜੀਵਨ ਸੰਘਰਸ਼ ਦੀ ਗਵਾਹੀ ਦਿੰਦੇ ਨੇ। ਗੁਰਦਿਆਲ ਸਿੰਘ ਜੀ ਦੇ ਨਾਵਲਾਂ ਵਿੱਚ ਪਿੰਡਾਂ ਦੇ ਗਰੀਬ ਅਤੇ ਮਿਹਨਤੀ ਪਿਤਾ ਦਾ ਯਥਾਰਥਵਾਦੀ ਚਿੱਤਰ ਮਿਲਦਾ ਏ। ਉਹ ਆਰਥਿਕ ਤੰਗੀ ਦੇ ਬਾਵਜੂਦ ਆਪਣੇ ਪਰਿਵਾਰ ਲਈ ਉਮੀਦ ਦਾ ਚਾਨਣ ਬਣਿਆ ਰਹਿੰਦਾ ਏ। ਉਸ ਦਾ ਸੰਘਰਸ਼ ਪੰਜਾਬੀ ਸਮਾਜ ਦੀ ਅਸਲ ਤਸਵੀਰ ਪੇਸ਼ ਕਰਦਾ ਏ। ਦਲੀਪ ਕੌਰ ਟਿਵਾਣਾ ਨੇ ਪਰਿਵਾਰਕ ਰਿਸ਼ਤਿਆਂ ਦੀਆਂ ਮਨੋਵਿਗਿਆਨਿਕ ਪਰਤਾਂ ਨੂੰ ਖੋਲ੍ਹਿਆ ਏ। ਉਹਨਾਂ ਦੀਆਂ ਰਚਨਾਵਾਂ ਵਿੱਚ ਪਿਤਾ ਸਿਰਫ ਅਧਿਕਾਰ ਦਾ ਪ੍ਰਤੀਕ ਨਹੀਂ, ਸਗੋਂ ਭਾਵਨਾਵਾਂ ਨਾਲ ਭਰਿਆ ਮਨੁੱਖ ਹੈ ਜੋ ਪਰਿਵਾਰ ਦੀ ਖੁਸ਼ੀ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਰਹਿੰਦਾ ਏ। ਲੋਕ ਗੀਤਾਂ ਵਿੱਚ ਪਿਤਾ ਧੀ ਦੀ ਇੱਜ਼ਤ, ਪੁੱਤਰ ਦੀ ਹਿੰਮਤ ਅਤੇ ਸਾਰੇ ਪਰਿਵਾਰ ਦਾ ਮਾਣ ਹੈ। ਵਿਆਹ ਦੇ ਗੀਤਾਂ ਵਿੱਚ ਧੀ ਦੀ ਵਿਦਾਈ ਵੇਲੇ ਪਿਤਾ ਦੀ ਚੁੱਪ ਨੂੰ ਸਭ ਤੋਂ ਵੱਡਾ ਦਰਦ ਮੰਨਿਆ ਗਿਆ ਏ। ਪਿਤਾ ਦੀਆਂ ਹਥੇਲੀਆਂ 'ਚ ਮਿਹਨਤ ਦੀ ਮਹਿਕ ਵਸਦੀ ਹੈ। ਪਿਤਾ ਦੀਆਂ ਹਥੇਲੀਆਂ 'ਚ ਮਿਹਨਤ ਦੀ ਮਹਿਕ ਵਸਦੀ ਹੈ। ਉਸ ਦੇ ਹਰ ਸਾਹ ਵਿੱਚ ਬੱਚਿਆਂ ਦੀ ਖੁਸ਼ੀ ਹੱਸਦੀ ਹੈ। ਆਪਣੇ ਸੁਪਨੇ ਮਿੱਟੀ ਵਿੱਚ ਬੀਜ ਦਿੰਦਾ ਹੈ ਉਹ। ਆਪਣੇ ਸੁਪਨੇ ਮਿੱਟੀ ਵਿੱਚ ਬੀਜ ਦਿੰਦਾ ਹੈ ਉਹ, ਤਾਂ ਜੋ ਔਲਾਦ ਦੇ ਸੁਪਨਿਆਂ ਦੀ ਫਸਲ ਲਹਿਰਾਂ ਮਾਰੇ, ਲਹਿਰਾਂ ਮਾਰੇ। ਹਰ ਇੱਕ ਦੀ ਸਦਾ ਮੰਗਾਂ ਖੈਰਾਂ, ਹਰ ਇੱਕ ਦੀ ਸਦਾ ਮੰਗਾਂ ਖੈਰਾਂ, ਫਿਰ ਵੀ ਮੇਰੇ ਤੋਂ ਕਿਉਂ ਸੜਦੇ ਨੇ, ਫਿਰ ਵੀ ਮੇਰੇ ਤੋਂ ਕਿਉਂ ਸੜਦੇ ਨੇ। ਕਹਿ ਕਹਿ ਕੇ ਪੁੱਤ ਪੁੱਤ ਮੇਰੀਆਂ ਹੀ ਜੜਾਂ ਵੱਢਦੇ ਨੇ, ਬਾਕੀ ਸਭ ਰਿਸ਼ਤੇ ਕੱਚੇ ਇੱਕ ਤੇਰਾ ਹੀ ਪੱਕਾ ਸੀ, ਬਾਕੀ ਸਭ ਰਿਸ਼ਤੇ ਕੱਚੇ ਇੱਕ

ਤੇਰਾ ਹੀ ਪੱਕਾ ਸੀ, ਲੱਖ ਹੋਰ ਨੇ ਰਿਸ਼ਤੇਦਾਰ, ਲੱਖ ਹੋਰ ਨੇ ਰਿਸ਼ਤੇਦਾਰ, ਪਰ ਮੈਨੂੰ ਹੁਣ ਪਤਾ ਲੱਗਿਆ ਮੈਂ ਤਾਂ ਇਕੱਲਾ ਤੇਰਾ ਹੀ ਬੱਚਾ ਸੀ। ਨਾ ਤੇਰੇ ਬਿਨਾਂ ਧੀ ਕਿਹਾ ਕਿਸੇ ਨੇ, ਨਾ ਹੱਥ ਸਿਰ 'ਤੇ ਕੋਈ ਧਰਦਾ, ਹੁਣ ਪਤਾ ਲੱਗ ਗਿਆ ਬਾਪੂ ਤੇਰੇ ਜਿੰਨਾ ਮੇਰਾ ਕੋਈ ਨਹੀਂ ਕਰਦਾ, ਹੁਣ ਪਤਾ ਲੱਗ ਗਿਆ ਬਾਪੂ ਤੇਰੇ ਜਿੰਨਾ ਮੇਰਾ ਕੋਈ ਨਹੀਂ ਕਰਦਾ। ਜੇ ਤੂੰ ਹੁੰਦਾ ਕਿਤੇ ਅੱਜ ਮੇਰੀ ਵੇਖ ਤਰੱਕੀ ਕਿੰਨਾ ਖੁਸ਼ ਹੁੰਦਾ, ਜੇ ਤੂੰ ਹੁੰਦਾ ਕਿਤੇ ਅੱਜ ਮੇਰੀ ਵੇਖ ਤਰੱਕੀ ਕਿੰਨਾ ਖੁਸ਼ ਹੁੰਦਾ, ਨਾ ਕਰਦਾ ਦਿਖਾਵਾ ਹੋਰਾਂ ਵਾਂਗ, ਨਾ ਕਰਦਾ ਦਿਖਾਵਾ ਹੋਰਾਂ ਵਾਂਗ, ਨਾ ਦਿਲ ਵਿੱਚ ਤੇਰੇ ਦੁੱਖ ਹੁੰਦਾ, ਨਾ ਦਿਲ ਵਿੱਚ ਤੇਰੇ ਦੁੱਖ ਹੁੰਦਾ। ਕਮੀ ਤੇਰੀ ਮਹਿਸੂਸ ਹੁੰਦੀ ਘਾਟ ਰੜਕਦੀ ਰਹਿਣੀ, ਕਮੀ ਤੇਰੀ ਮਹਿਸੂਸ ਹੁੰਦੀ ਘਾਟ ਰੜਕਦੀ ਰਹਿਣੀ, ਤੇਰੀ ਜਗ੍ਹਾ ਬਾਪੂ ਮੇਰੇ ਹੋਰ ਕਿਸੇ ਨੇ ਨਹੀਂ ਲੈਣੀ, ਤੇਰੀ ਜਗ੍ਹਾ ਬਾਪੂ ਮੇਰੇ ਹੋਰ ਕਿਸੇ ਨੇ ਨਹੀਂ ਲੈਣੀ।

ਪਿਤਾ ਦਾ ਕੱਦ ਉਸ ਦੀ ਲੰਬਾਈ ਨਾਲ ਨਹੀਂ। ਪਿਤਾ ਦਾ ਕੱਦ ਦੋਸਤੋ ਉਸ ਦੀ ਲੰਬਾਈ ਨਾਲ ਨਹੀਂ, ਸਗੋਂ ਉਸ ਦੇ ਤਿਆਗ ਨਾਲ ਮਾਪਿਆ ਜਾਂਦਾ ਏ। ਪੰਜਾਬੀ ਸਾਹਿਤ ਵਿੱਚ ਪਿਤਾ ਦਾ ਚਿਤਰਣ ਸਮੇਂ ਦੇ ਨਾਲ ਨਾਲ ਬਦਲਿਆ ਏ। ਪੁਰਾਤਨ ਸਾਹਿਤ ਵਿੱਚ ਉਹ ਅਨੁਸ਼ਾਸਨ ਅਤੇ ਪਰੰਪਰਾ ਦਾ ਪ੍ਰਤੀਕ ਸੀ। ਆਧੁਨਿਕ ਸਾਹਿਤ ਵਿੱਚ ਉਹ ਇੱਕ ਸੰਵੇਦਨਸ਼ੀਲ ਸਾਥੀ ਅਤੇ ਦੋਸਤਾਨਾ ਸ਼ਖਸੀਅਤ ਵਜੋਂ ਵੀ ਸਾਹਮਣੇ ਆਉਂਦਾ ਏ। ਪਰ ਇੱਕ ਗੱਲ ਹਰ ਯੁੱਗ ਵਿੱਚ ਸਾਂਝੀ ਰਹੀ ਹੈ, ਪਿਤਾ ਆਪਣੇ ਪਰਿਵਾਰ ਲਈ ਤਿਆਗ, ਮਿਹਨਤ, ਜ਼ਿੰਮੇਵਾਰੀ ਅਤੇ ਪਿਆਰ ਦਾ ਅਮਰ ਪ੍ਰਤੀਕ ਹੈ। ਸਰੋਤਿਓ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿੱਚ ਪਿਤਾ ਦਾ ਸੰਕਲਪ ਸਿਰਫ ਜਨਮਦਾਤਾ ਤੱਕ ਸੀਮਿਤ ਨਹੀਂ। ਇਸ ਦੀਆਂ ਜੜ੍ਹਾਂ ਧਾਰਮਿਕ, ਸੱਭਿਆਚਾਰਕ, ਸਮਾਜਿਕ ਅਤੇ ਦਾਰਸ਼ਨਿਕ ਪਰੰਪਰਾਵਾਂ ਵਿੱਚ ਡੂੰਘੀਆਂ ਨੇ। ਗੁਰਬਾਣੀ ਵਿੱਚ ਪਰਮਾਤਮਾ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਏ। ਸੂਫੀ ਕਾਵਿ ਵਿੱਚ ਮੁਰਸ਼ਿਦ ਨੂੰ ਰੂਹਾਨੀ ਪਿਤਾ ਦਾ ਰੂਪ ਮੰਨਿਆ ਗਿਆ ਏ। ਲੋਕ ਸਾਹਿਤ ਵਿੱਚ ਪਿਤਾ ਪਰਿਵਾਰ ਦੀ ਇੱਜ਼ਤ ਅਤੇ ਆਸਰਾ ਏ, ਜਦਕਿ ਆਧੁਨਿਕ ਸਾਹਿਤ ਵਿੱਚ ਉਹ ਸੰਘਰਸ਼ਸ਼ੀਲ ਅਤੇ ਭਾਵਨਾਤਮਕ ਮਨੁੱਖ ਵਜੋਂ ਸਾਹਮਣੇ ਆਉਂਦਾ ਏ। ਦੋਸਤੋ, ਸਿੱਖ ਦਰਸ਼ਨ ਵਿੱਚ ਪਰਮਾਤਮਾ ਨੂੰ ਸਾਰੇ ਜੀਵਾਂ ਦਾ ਪਿਤਾ ਮੰਨਿਆ ਗਿਆ ਏ। ਇਸ ਵਿਚਾਰ ਨੇ ਪੰਜਾਬੀ ਸਾਹਿਤ ਨੂੰ ਡੂੰਘਾ ਪ੍ਰਭਾਵਿਤ ਕੀਤਾ। ਗੁਰੂ ਸਾਹਿਬਾਨ ਮਨੁੱਖ ਨੂੰ ਇਹ ਸਿੱਖਿਆ ਦਿੰਦੇ ਨੇ ਕਿ ਸਾਰੀ ਮਨੁੱਖਤਾ ਇੱਕੋ ਪਰਮਾਤਮਾ ਦੀ ਸੰਤਾਨ ਹੈ, ਇਸ ਲਈ ਕਿਸੇ ਨਾਲ ਭੇਦਭਾਵ ਨਹੀਂ ਹੋਣਾ ਚਾਹੀਦਾ। ਗੁਰਬਾਣੀ ਦਾ ਪ੍ਰਸਿੱਧ ਵਾਕ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਦੋਸਤੋ, ਇਸ ਵਿਚਾਰ ਦਾ ਅਰਥ ਹੈ ਕਿ ਪ੍ਰਭੂ ਹੀ ਅਸਲ ਰੱਖਿਆ ਕਰਤਾ, ਪਾਲਣਹਾਰ ਅਤੇ ਮਾਰਗਦਰਸ਼ਕ ਹੈ। ਇਸ ਕਾਰਨ ਪੰਜਾਬੀ ਸਾਹਿਤ ਵਿੱਚ ਪਿਤਾ ਨੂੰ ਸਿਰਫ ਇੱਕ ਵਿਅਕਤੀ ਨਹੀਂ, ਸਗੋਂ

ਰੱਖਿਆ ਦਇਆ ਅਤੇ ਸੱਚ ਦਾ ਪ੍ਰਤੀਕ ਮੰਨਿਆ ਗਿਆ ਏ। ਰੁਤਬਾ ਪਿਓ ਦਾ ਜੱਗ ਵਿੱਚ ਬਹੁਤ ਉੱਚਾ, ਥਾਂ ਪਿਓ ਦੀ ਕੋਈ ਨਹੀਂ ਲੈ ਸਕਦਾ। ਹਰ ਮਾਂ ਨੂੰ ਮਾਤਾ ਆਖ ਸਕਦਾ, ਹਰ ਮਾਂ ਨੂੰ ਮਾਤਾ ਆਖ ਸਕਦਾ, ਪਿਓ ਕੋਈ ਨਾ ਕਿਸੇ ਨੂੰ ਕਹਿ ਸਕਦਾ, ਪਿਓ ਕੋਈ ਨਾ ਕਿਸੇ ਨੂੰ ਕਹਿ ਸਕਦਾ। ਪੇਟ ਪੂਰੇ ਪਰਿਵਾਰ ਦਾ ਪਾਲਦਾ ਏ, ਕਸ਼ਟ ਝੱਲ ਕੇ ਮੁਸੀਬਤ ਮਜਬੂਰੀਆਂ ਦਾ, ਇਹਦੀ ਝਿੜਕ ਵਿੱਚ ਸਦਾ ਹੀ ਭਲਾ ਹੁੰਦਾ। ਗੁੱਸਾ ਕਰੀਏ ਨਾ ਪਿਓ ਦੀਆਂ ਘੂਰੀਆਂ ਦਾ, ਆਪਾਂ ਵਾਰ ਕੇ ਪੂਰੀਆਂ ਕਰੇ ਬਾਪੂ, ਸਦਰਾਂ ਬੱਚਿਆਂ ਦੇ ਦਿਲ ਦੀਆਂ ਗੁੰਦੀਆਂ ਨੇ। ਇਸ ਗੱਲ ਰਤਾ ਨਾ ਝੂਠ ਕੋਈ, ਮੌਜਾਂ ਬਾਪੂ ਦੇ ਸਿਰ ਤੇ ਹੀ ਹੁੰਦੀਆਂ ਨੇ, ਮੌਜਾਂ ਬਾਪੂ ਦੇ ਸਿਰ ਤੇ ਹੀ ਹੁੰਦੀਆਂ ਨੇ।

ਦੋਸਤੋ ਹੁਣ ਆਪ ਜੀ ਦੇ ਨਾਲ ਪਿਤਾ ਦੇ ਮਨੋਵਿਗਿਆਨਿਕ ਪੱਖਾਂ ਬਾਰੇ ਸਾਂਝ ਪਾਉਣ ਲੱਗੇ ਹਾਂ। ਮਨੋਵਿਗਿਆਨਿਕ ਤੌਰ ਤੇ ਪਿਤਾ ਅਕਸਰ ਆਪਣੇ ਦੁੱਖਾਂ ਨੂੰ ਪ੍ਰਗਟ ਨਹੀਂ ਕਰਦਾ, ਉਹ ਰੋਣਾ ਨਹੀਂ ਚਾਹੁੰਦਾ, ਆਪਣੀ ਤਕਲੀਫ ਆਪਣੇ ਅੰਦਰ ਹੀ ਰੱਖਦਾ ਏ। ਬੱਚਿਆਂ ਦੀ ਕਾਮਯਾਬੀ ਨੂੰ ਆਪਣੀ ਸਭ ਤੋਂ ਵੱਡੀ ਕਮਾਈ ਸਮਝਦਾ ਏ। ਇਸੇ ਕਰਕੇ ਦੋਸਤੋ ਪੰਜਾਬੀ ਕਵਿਤਾ ਵਿੱਚ ਪਿਤਾ ਦੀ ਚੁੱਪ ਨੂੰ ਵੀ ਇੱਕ ਭਾਸ਼ਾ ਮੰਨਿਆ ਗਿਆ ਏ। ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ, ਮੈਲੀ ਜਿਹੀ ਸਿਆਲ ਦੀ ਉਹ ਧੁੰਦਲੀ ਸਵੇਰ ਸੀ, ਸੂਰਜ ਦੇ ਚੜ੍ਹਨ 'ਚ ਹਾਲੇ ਬੜੀ ਦੇਰ ਸੀ, ਸੂਰਜ ਦੇ ਚੜ੍ਹਨ 'ਚ ਹਾਲੇ ਬੜੀ ਦੇਰ ਸੀ, ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ, ਪਿਤਾ ਪਰਦੇਸ ਗਿਆ ਜਦੋਂ ਪਹਿਲੀ ਵੇਰ ਸੀ, ਮੇਰੀ ਮਾਂ ਦੇ ਨੈਣਾਂ ਵਿੱਚ ਹੰਝੂ ਤੇ ਹਨੇਰ ਸੀ, ਮੇਰੀ ਮਾਂ ਦੇ ਨੈਣਾਂ ਵਿੱਚ ਹੰਝੂ ਤੇ ਹਨੇਰ ਸੀ, ਹਾਲੇ ਤੀਕ ਨੈਣਾਂ ਵਿੱਚ ਮਾੜੀ ਮਾੜੀ ਗਹਿਰ ਹੈ, ਹਾਲੇ ਤੀਕ ਨੈਣਾਂ ਵਿੱਚ ਮਾੜੀ ਮਾੜੀ ਗਹਿਰ ਹੈ। ਸਾਹਿਤਕ ਦ੍ਰਿਸ਼ਟੀ ਨਾਲ ਪਿਤਾ ਦੀਆਂ ਵਿਸ਼ੇਸ਼ਤਾਵਾਂ ਬਹੁਤ ਨੇ। ਉਹ ਤਿਆਗ ਦਾ ਪ੍ਰਤੀਕ ਹੈ, ਮਿਹਨਤ ਦੀ ਮਿਸਾਲ ਹੈ, ਇਮਾਨਦਾਰੀ ਦਾ ਸਰੋਤ ਹੈ, ਪਰਿਵਾਰ ਦੀ ਢਾਲ ਹੈ, ਸੰਸਕਾਰਾਂ ਦਾ ਪਹਿਲਾ ਅਧਿਆਪਕ, ਹੌਸਲੇ ਅਤੇ ਆਤਮ ਵਿਸ਼ਵਾਸ ਦਾ ਸਰੋਤ ਹੈ, ਸਾਦਗੀ ਅਤੇ ਸਵੈ ਸਨਮਾਨ ਦਾ ਪ੍ਰਤੀਕ ਹੈ। ਦੋਸਤੋ ਪਿਤਾ ਉਹ ਬੋਰਡ ਹੈ ਜਿਸ ਦੀ ਛਾਂ ਹੇਠ ਬਚਪਨ ਖਿੜਦਾ ਏ। ਉਹ ਆਪ ਝੱਖੜਾਂ ਨਾਲ ਲੜਦਾ ਏ ਪਰ ਔਲਾਦ ਨੂੰ ਹਵਾ ਵੀ ਲੱਗਣ ਨਹੀਂ ਦਿੰਦਾ। ਉਸ ਦੇ ਹੱਥਾਂ ਦੇ ਛਾਲੇ ਘਰ ਦੀ ਖੁਸ਼ਹਾਲੀ ਦੇ ਤਮਗੇ ਨੇ, ਉਸ ਦੇ ਮੱਥੇ ਦਾ ਪਸੀਨਾ ਬੱਚਿਆਂ ਦੇ ਭਵਿੱਖ ਦਾ ਗੰਗਾ ਜਲ ਹੈ। ਉਹ ਘੱਟ ਬੋਲਦਾ ਏ ਪਰ ਉਸ ਦੀ ਹਰ ਖਾਮੋਸ਼ੀ ਵਿੱਚ ਸੈਂਕੜੇ ਦੁਆਵਾਂ ਵਸਦੀਆਂ ਨੇ। ਸਰੋਤਿਓ, ਪੰਜਾਬੀ ਸਾਹਿਤ ਵਿੱਚ ਪਿਤਾ ਦਾ ਰੂਪ ਸਮੇਂ ਦੇ ਨਾਲ ਵਿਕਸਿਤ ਹੋਇਆ ਏ, ਪਰ ਉਸਦੇ ਮੂਲ ਗੁਣ ਤਿਆਗ, ਮਿਹਨਤ, ਇਮਾਨਦਾਰੀ, ਜ਼ਿੰਮੇਵਾਰੀ ਅਤੇ ਨਿਸ਼ਕਾਮ ਪਿਆਰ ਹਮੇਸ਼ਾ ਇੱਕੋ ਜਿਹੇ ਰਹੇ ਨੇ। ਗੁਰਬਾਣੀ ਨੇ ਉਸ ਨੂੰ ਅਧਿਆਤਮਿਕ ਉਚਾਈ ਦਿੱਤੀ, ਸੂਫੀ ਕਾਵਿ ਨੇ ਮਨੁੱਖਤਾ ਨਾਲ ਜੋੜਿਆ, ਲੋਕ ਸਾਹਿਤ ਨੇ ਭਾਵਨਾਵਾਂ ਨਾਲ ਰੰਗਿਆ ਅਤੇ ਆਧੁਨਿਕ ਸਾਹਿਤ ਨੇ ਉਸ ਦੀ ਅੰਦਰਲੀ ਸੰਵੇਦਨਾ ਨੂੰ ਉਜਾਗਰ ਕੀਤਾ। ਇਸ ਤਰ੍ਹਾਂ ਦੋਸਤੋ ਪਿਤਾ ਪੰਜਾਬੀ ਸਾਹਿਤ ਦਾ ਇੱਕ ਸਦੀਵੀ ਅਤੇ ਬਹੁਆਯਾਮੀ ਪ੍ਰਤੀਕ ਬਣ ਕੇ ਸਾਹਮਣੇ ਆਉਂਦਾ ਏ। ਬੇਸ਼ੱਕ ਪਿਤਾ ਲੋਰੀ ਨਹੀਂ

ਸੁਣਾਉਂਦਾ ਮਾਂ ਵਾਂਗ, ਬੇਸ਼ੱਕ ਪਿਤਾ ਲੋਰੀ ਨਹੀਂ ਸੁਣਾਉਂਦਾ ਮਾਂ ਵਾਂਗ, ਹੰਝੂ ਨਹੀਂ ਬਹਾਉਂਦਾ, ਪਰ ਦਿਨ ਭਰ ਦੀ ਥਕਾਨ ਦੇ ਬਾਵਜੂਦ ਰਾਤ ਦਾ ਪਹਿਰਾ ਬਣ ਜਾਂਦਾ ਏ। ਪਰ ਦਿਨ ਭਰ ਦੀ ਥਕਾਨ ਦੇ ਬਾਵਜੂਦ ਰਾਤ ਦਾ ਪਹਿਰਾ ਬਣ ਜਾਂਦਾ ਏ। ਤੇ ਫੇਰ ਜਦੋਂ ਸਵੇਰੇ ਸਵੇਰੇ ਨਿਕਲਦਾ ਏ ਤਿਣਕਿਆਂ ਦੀ ਖੋਜ ਵਿੱਚ, ਤੇ ਫੇਰ ਜਦੋਂ ਸਵੇਰੇ ਸਵੇਰੇ ਨਿਕਲਦਾ ਏ ਤਿਣਕਿਆਂ ਦੀ ਖੋਜ ਵਿੱਚ, ਕਿਸੇ ਦੇ ਖਿਡੌਣੇ, ਕਿਸੇ ਦੀਆਂ ਕਿਤਾਬਾਂ, ਕਿਸੇ ਦੀ ਮਿਠਾਈ, ਕਿਸੇ ਦੀ ਦਵਾਈ, ਪਰਵਾਜ ਤੇ ਰਹਿੰਦਾ ਏ ਹਰ ਇੱਕ ਅੱਖ 'ਚ ਸੁਪਨਾ। ਦੱਸੋ ਭਲਾ ਸਾਰੀ ਉਮਰ ਪਿਤਾ ਵੀ ਕਦੋਂ ਹੋਇਆ ਖੁਦ ਲਈ ਆਪਣਾ? ਦੱਸੋ ਭਲਾ ਸਾਰੀ ਉਮਰ ਪਿਤਾ ਵੀ ਕਦੋਂ ਹੋਇਆ ਖੁਦ ਲਈ ਆਪਣਾ?

ਪੰਜਾਬੀ ਸਾਹਿਤ ਮਨੁੱਖੀ ਰਿਸ਼ਤਿਆਂ ਦਾ ਸਾਹਿਤ ਹੈ। ਮਾਂ, ਪਿਤਾ, ਧੀ, ਪੁੱਤਰ, ਭੈਣ, ਭਰਾ ਅਤੇ ਸਾਂਝੇ ਪਰਿਵਾਰ ਦੀਆਂ ਭਾਵਨਾਵਾਂ ਨੂੰ ਇਸ ਨੇ ਬਹੁਤ ਹੀ ਸੰਵੇਦਨਸ਼ੀਲਤਾ ਨਾਲ ਪੇਸ਼ ਕੀਤਾ ਹੈ। ਇਹਨਾਂ ਰਿਸ਼ਤਿਆਂ ਵਿੱਚ ਪਿਤਾ ਦਾ ਸਥਾਨ ਵਿਲੱਖਣ ਹੈ। ਪਿਤਾ ਉਹ ਚੁੱਪ ਸ਼ਖਸੀਅਤ ਹੈ ਜੋ ਪਰਿਵਾਰ ਦੀ ਨੀਂਹ ਬਣਦਾ ਏ ਪਰ ਆਪਣੇ ਯੋਗਦਾਨ ਦਾ ਕਦੇ ਦਾਅਵਾ ਨਹੀਂ ਕਰਦਾ। ਦੋਸਤੋ, ਪੰਜਾਬੀ ਲੋਕ ਸਾਹਿਤ ਸਦੀਆਂ ਤੋਂ ਪੰਜਾਬ ਦੇ ਜੀਵਨ ਦਾ ਦਰਪਣ ਰਿਹਾ ਏ। ਲੋਕ ਗੀਤਾਂ, ਬੋਲੀਆਂ, ਟੱਪਿਆਂ, ਸੁਹਾਗਾਂ, ਘੋੜੀਆਂ ਅਤੇ ਵਿਦਾਈ ਦੇ ਗੀਤਾਂ ਵਿੱਚ ਪਿਤਾ ਦੀ ਮਮਤਾ ਬੜੇ ਹੀ ਮਾਰਮਿਕ ਰੂਪ ਵਿੱਚ ਸਾਹਮਣੇ ਆਉਂਦੀ ਹੈ। ਧੀ ਦੇ ਵਿਆਹ ਵੇਲੇ ਗਾਏ ਜਾਣ ਵਾਲੇ ਗੀਤਾਂ ਵਿੱਚ ਪਿਤਾ ਦੀ ਬੇਬਸੀ, ਮਾਣ ਅਤੇ ਪਿਆਰ ਇਕੱਠੇ ਦਿਖਾਈ ਦਿੰਦੇ ਨੇ। ਉਹ ਧੀ ਦੀ ਖੁਸ਼ੀ ਲਈ ਆਪਣੇ ਅੰਦਰਲੇ ਦੁੱਖ ਨੂੰ ਵੀ ਲੁਕਾ ਲੈਂਦਾ ਏ।

ਸਰੋਤਿਓ, ਪੰਜਾਬ ਦੀ ਧਰਤੀ ਨੇ ਦੇਸ਼ ਨੂੰ ਅਣਗਿਣਤ ਸਿਪਾਹੀ ਦਿੱਤੇ ਨੇ। ਇਸ ਲਈ ਪੰਜਾਬੀ ਸਾਹਿਤ ਵਿੱਚ ਫੌਜੀ ਪਿਤਾ ਦਾ ਵੀ ਵਿਸ਼ੇਸ਼ ਸਥਾਨ ਹੈ। ਉਹ ਇੱਕ ਪਾਸੇ ਦੇਸ਼ ਦੀ ਸਰਹੱਦ ਦੀ ਰਾਖੀ ਕਰਦਾ ਏ ਤੇ ਦੂਜੇ ਪਾਸੇ ਆਪਣੇ ਪਰਿਵਾਰ ਦੇ ਭਵਿੱਖ ਦੀ ਚਿੰਤਾ ਵੀ ਕਰਦਾ ਏ। ਉਸ ਦੀ ਕੁਰਬਾਨੀ ਦੋਹਰੀ ਹੁੰਦੀ।

ਹੈ ਦੇਸ਼ ਲਈ ਅਤੇ ਪਰਿਵਾਰ ਲਈ। ਆਧੁਨਿਕ ਪੰਜਾਬੀ ਸਾਹਿਤ ਵਿੱਚ ਵਿਦੇਸ਼ ਗਏ ਪਿਤਾ ਦਾ ਦਰਦ ਵੀ ਇੱਕ ਮਹੱਤਵਪੂਰਨ ਵਿਸ਼ਾ ਹੈ। ਉਹ ਹਜ਼ਾਰਾਂ ਕਿਲੋਮੀਟਰ ਦੂਰ ਰਹਿ ਕੇ ਆਪਣੇ ਬੱਚਿਆਂ ਲਈ ਦਿਨ ਰਾਤ ਮਿਹਨਤ ਕਰਦਾ ਹੈ, ਪੈਸਾ ਭੇਜਦਾ ਹੈ, ਪਰ ਆਪਣੇ ਬੱਚਿਆਂ ਦਾ ਬਚਪਨ ਗਵਾ ਬੈਠਦਾ ਹੈ। ਇਹ ਦਰਦ ਕਈ ਆਧੁਨਿਕ ਕਹਾਣੀਆਂ, ਕਵਿਤਾਵਾਂ ਅਤੇ ਗੀਤਾਂ ਵਿੱਚ ਪ੍ਰਗਟ ਹੁੰਦਾ ਹੈ। ਦੋਸਤੋ, ਪੰਜਾਬੀ ਨਾਵਲਾਂ ਵਿੱਚ ਪਿਤਾ ਪੁੱਤਰ ਦੇ ਰਿਸ਼ਤੇ ਨੂੰ ਕਈ ਪੱਖਾਂ ਤੋਂ ਪੇਸ਼ ਕੀਤਾ ਗਿਆ ਹੈ। ਕਈ ਵਾਰ ਵਿਚਾਰਾਂ ਦਾ ਟਕਰਾਅ ਹੁੰਦਾ ਹੈ, ਕਈ ਵਾਰ ਪੀੜ੍ਹੀਆਂ ਦਾ ਅੰਤਰ ਸਾਹਮਣੇ ਆਉਂਦਾ ਹੈ, ਪਰ ਅੰਤ ਵਿੱਚ ਪਿਆਰ ਅਤੇ ਸਤਿਕਾਰ ਹੀ ਇਸ ਰਿਸ਼ਤੇ ਦੀ ਮਜ਼ਬੂਤੀ ਬਣਦਾ ਹੈ।

ਦੋਸਤੋ, ਅੱਜ ਦਾ ਪਿਤਾ ਪਹਿਲਾਂ ਨਾਲੋਂ ਕਾਫੀ ਬਦਲ ਗਿਆ ਏ। ਉਹ ਬੱਚਿਆਂ ਦੀ ਪਸੰਦ ਨੂੰ ਮਹੱਤਵ ਦਿੰਦਾ ਏ, ਧੀਆਂ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਏ, ਘਰੇਲੂ ਜ਼ਿੰਮੇਵਾਰੀਆਂ ਵਿੱਚ ਹਿੱਸਾ ਲੈਂਦਾ ਏ, ਆਪਣੇ ਬੱਚਿਆਂ ਨਾਲ ਦੋਸਤਾਂ ਵਾਂਗ ਗੱਲ ਕਰਦਾ ਏ। ਆਧੁਨਿਕ ਪੰਜਾਬੀ ਕਵਿਤਾ ਇਸ ਬਦਲਾਅ ਨੂੰ ਪੋਜ਼ਿਟਿਵ ਰੂਪ ਵਿੱਚ ਦਰਸਾਉਂਦੀ ਹੈ। ਉਸ ਨੇ ਕਦੇ ਨਹੀਂ ਆਖਿਆ ਕਿ ਉਹ ਥੱਕ ਗਿਆ ਏ, ਪਰ ਉਸ ਦੇ ਪੈਰਾਂ ਦੀ ਧੂੜ ਸਭ ਕੁਝ ਦੱਸ ਜਾਂਦੀ ਹੈ। ਉਸ ਨੇ ਕਦੇ ਨਹੀਂ ਮੰਗਿਆ ਆਪਣੇ ਲਈ ਕੁਝ, ਪਰ ਸਾਡੀਆਂ ਹਰ ਖਾਹਿਸ਼ਾਂ ਪੂਰੀਆਂ ਕਰ ਗਿਆ। ਉਹ ਘਰ ਦਾ ਦਰਵਾਜ਼ਾ ਵੀ ਹੈ, ਉਹ ਘਰ ਦੀ ਕੰਧ ਵੀ ਹੈ, ਉਹ ਘਰ ਦੀ ਛੱਤ ਵੀ ਹੈ, ਉਹ ਘਰ ਦੀ ਨੀਂਹ ਵੀ ਹੈ। ਪਿਤਾ ਨੂੰ ਸਮਝਣਾ ਹੋਵੇ ਤਾਂ ਉਸ ਦੇ ਸ਼ਬਦ ਨਹੀਂ, ਉਸ ਦੀਆਂ ਕੁਰਬਾਨੀਆਂ ਪੜ੍ਹੋ। ਦੋਸਤੋ, ਪੰਜਾਬੀ ਸਾਹਿਤ ਵਿੱਚ ਪਿਤਾ ਇੱਕ ਅਜਿਹਾ ਪਾਤਰ ਹੈ ਜੋ ਬਿਨਾਂ ਸ਼ੋਰ ਕੀਤੇ ਪਰਿਵਾਰ ਦੀ ਪੂਰੀ ਦੁਨੀਆ ਸੰਭਾਲਦਾ ਏ। ਉਹ ਸੰਘਰਸ਼ ਕਰਦਾ ਏ, ਕੁਰਬਾਨੀਆਂ ਦਿੰਦਾ ਏ, ਬੱਚਿਆਂ ਨੂੰ ਉੱਚੀ ਉਡਾਨ ਦੇਣ ਲਈ ਆਪਣੇ ਸੁਪਨਿਆਂ ਨੂੰ ਪਿੱਛੇ ਛੱਡ ਦਿੰਦਾ ਏ। ਇਸੇ ਲਈ ਪੰਜਾਬੀ ਸਾਹਿਤ ਤੇ ਸੱਭਿਆਚਾਰ ਵਿੱਚ ਪਿਤਾ ਸਿਰਫ ਇੱਕ ਰਿਸ਼ਤਾ ਨਹੀਂ, ਸਗੋਂ ਜੀਵਨ ਦਰਸ਼ਨ, ਕਰਤਵ ਪਿਆਰ ਅਤੇ ਨਿਸ਼ਕਾਮ ਸੇਵਾ ਦਾ ਅਮਰ ਪ੍ਰਤੀਕ ਹੈ। ਪਿਤਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਪਿਆਰ ਦਾ ਇਜ਼ਹਾਰ ਘੱਟ ਕਰਦਾ ਏ, ਪਰ ਉਸ ਦੀ ਜ਼ਿੰਦਗੀ ਦਾ ਹਰ ਪਲ ਆਪਣੇ ਬੱਚਿਆਂ ਲਈ ਸਮਰਪਿਤ ਹੁੰਦਾ ਏ। ਇਸੇ ਲਈ ਪੰਜਾਬੀ ਕਵਿਤਾ ਵਿੱਚ ਪਿਤਾ ਦੀ ਚੁੱਪ ਆਪਣੇ ਆਪ ਵਿੱਚ ਇੱਕ ਮਹੱਤਵਪੂਰਨ ਪ੍ਰਤੀਕ ਬਣ ਜਾਂਦੀ ਹੈ। ਪੰਜਾਬੀ ਕਵਿਤਾ ਵਿੱਚ ਪਿਤਾ ਦੀ ਸਭ ਤੋਂ ਵੱਧ ਵਰਤੀ ਗਈ ਉਪਮਾ ਬੋੜ ਦੇ ਰੁੱਖ ਨਾਲ ਮਿਲਦੀ ਹੈ। ਖੁਦ ਧੁੱਪ ਸਹਿੰਦਾ ਏ, ਦੂਜਿਆਂ ਨੂੰ ਛਾਂ ਦਿੰਦਾ ਏ, ਲੰਮੇ ਸਮੇਂ ਤੱਕ ਅਡੋਲ ਖੜਾ ਰਹਿੰਦਾ ਏ, ਅਨੇਕਾਂ ਜੀਵਾਂ ਦਾ ਆਸਰਾ ਬਣਦਾ ਏ। ਦੋਸਤੋ, ਬੋੜ ਵਾਂਗ ਇਹੀ ਗੁਣ ਇੱਕ ਪਿਤਾ ਵਿੱਚ ਵੀ

ਦਿਖਾਈ ਦਿੰਦੇ ਨੇ। ਪਿਤਾ ਇੱਕ ਦਰਿਆ ਏ, ਲਗਾਤਾਰ ਵਗਦਾ ਏ, ਆਪਣੇ ਲਈ ਕੁਝ ਨਹੀਂ ਰੱਖਦਾ, ਦੂਜਿਆਂ ਨੂੰ ਜੀਵਨ ਦਿੰਦਾ ਏ, ਕਦੇ ਆਪਣੇ ਉਪਕਾਰ ਦਾ ਹਿਸਾਬ ਨਹੀਂ ਮੰਗਦਾ।

ਸਮਾਂ ਬਦਲਦਾ ਏ ਪਰ ਪਿਤਾ ਦੀਆਂ ਜ਼ਿੰਮੇਵਾਰੀਆਂ ਨਹੀਂ ਬਦਲਦੀਆਂ। ਬਚਪਨ ਵਿੱਚ ਉਹ ਉਂਗਲ ਫੜ ਕੇ ਤੁਰਨਾ ਸਿਖਾਉਂਦਾ ਏ, ਜਵਾਨੀ ਵਿੱਚ ਹੌਸਲਾ ਦਿੰਦਾ ਏ, ਬੁਢਾਪੇ ਵਿੱਚ ਵੀ ਬੱਚਿਆਂ ਦੀ ਸਫਲਤਾ ਲਈ ਅਰਦਾਸ ਕਰਦਾ ਏ। ਦੋਸਤੋ, ਜਦੋਂ ਬੱਚੇ ਆਪਣੇ ਆਪਣੇ ਜੀਵਨ ਵਿੱਚ ਰੁੱਝ ਜਾਂਦੇ ਨੇ ਤਾਂ ਪਿਤਾ ਦਾ ਇਕੱਲਾਪਣ ਵੀ ਸਮਕਾਲੀ ਪੰਜਾਬੀ ਕਵਿਤਾ ਦਾ ਮਹੱਤਵਪੂਰਨ ਵਿਸ਼ਾ ਬਣ ਜਾਂਦਾ ਏ। ਉਹ ਘਰ ਵਿੱਚ ਮੌਜੂਦ ਹੁੰਦਾ ਏ ਪਰ ਕਈ ਵਾਰ ਗੱਲ ਕਰਨ ਵਾਲਾ ਕੋਈ ਨਹੀਂ ਹੁੰਦਾ। ਇਹ ਇਕੱਲਾਪਣ ਆਧੁਨਿਕ ਪਰਿਵਾਰਕ ਢਾਂਚੇ 'ਤੇ ਵੀ ਸਵਾਲ ਖੜ੍ਹੇ ਕਰਦਾ ਏ। ਪੰਜਾਬੀ ਬੋਲੀਆਂ ਵਿੱਚ ਪਿਤਾ ਦੀ ਸਾਦਗੀ, ਮਿਹਨਤ ਅਤੇ ਇੱਜ਼ਤ ਦਾ ਬਹੁਤ ਸੋਹਣਾ ਚਿੱਤਰਣ ਮਿਲਦਾ ਏ। ਕਈ ਬੋਲੀਆਂ ਵਿੱਚ ਧੀ ਆਪਣੇ ਪਿਤਾ ਦੀ ਸ਼ਾਨ ਦਾ ਜ਼ਿਕਰ ਕਰਦੀ ਹੈ। ਕਈ ਬੋਲੀਆਂ ਵਿੱਚ ਪੁੱਤਰ ਆਪਣੇ ਪਿਤਾ ਦੀ ਮਿਹਨਤ 'ਤੇ ਮਾਣ ਕਰਦਾ ਏ। ਇਹ ਬੋਲੀਆਂ ਪੰਜਾਬੀ ਪਰਿਵਾਰਕ ਜੀਵਨ ਦੀਆਂ ਅਸਲ ਤਸਵੀਰਾਂ ਨੇ।

ਦੋਸਤੋ, ਪੰਜਾਬੀ ਦੇ ਸ਼ੁਰੂਆਤੀ ਸਾਹਿਤ ਵਿੱਚ ਪਰਿਵਾਰ ਸੰਯੁਕਤ ਹੁੰਦਾ ਸੀ ਅਤੇ ਪਿਤਾ ਉਸ ਦਾ ਕੇਂਦਰ, ਉਸ ਦੀ ਗੱਲ ਨੂੰ ਪਰਿਵਾਰ ਦਾ ਅੰਤਮ ਫੈਸਲਾ ਮੰਨਿਆ ਜਾਂਦਾ ਸੀ। ਉਹ ਪਰਿਵਾਰ ਦੀ ਇੱਜ਼ਤ ਦਾ ਰਾਖਾ ਸੀ, ਆਰਥਿਕ ਪ੍ਰਬੰਧਕ ਸੀ, ਬੱਚਿਆਂ ਦੇ ਭਵਿੱਖ ਦਾ ਫੈਸਲਾ ਕਰਦਾ ਸੀ, ਸਮਾਜਿਕ ਰਸਮਾਂ ਦਾ ਪਾਲਣ ਕਰਵਾਉਂਦਾ ਸੀ। ਇਸ ਯੁੱਗ ਵਿੱਚ ਪਿਤਾ ਦਾ ਚਿੱਤਰ ਆਦਰਸ਼ਵਾਦੀ ਅਤੇ ਕਰਤਵ ਨਿਸ਼ਠ ਸੀ। ਦੋਸਤੋ, ਜਿਵੇਂ ਜਿਵੇਂ ਪੰਜਾਬੀ ਸਾਹਿਤ ਵਿੱਚ ਯਥਾਰਥਵਾਦ ਆਇਆ, ਪਿਤਾ ਦਾ ਚਿੱਤਰ ਵੀ ਹੋਰ ਮਨੁੱਖੀ ਬਣ ਗਿਆ। ਹੁਣ ਉਹ ਕਰਜ਼ੇ ਹੇਠ ਦੱਬਿਆ ਕਿਸਾਨ ਹੈ, ਬੇਰੁਜ਼ਗਾਰੀ ਨਾਲ ਜੂਝਦਾ ਮਜ਼ਦੂਰ ਹੈ, ਬਿਮਾਰੀਆਂ ਨਾਲ ਲੜਦਾ ਬਜ਼ੁਰਗ ਹੈ, ਬੱਚਿਆਂ ਦੀ ਭਵਿੱਖ ਦੀ ਚਿੰਤਾ ਕਰਦਾ ਆਮ ਮਨੁੱਖ ਹੈ। ਇਹ ਪਿਤਾ ਅਲੌਕਿਕ ਨਹੀਂ, ਸਗੋਂ ਆਲੇ ਦੁਆਲੇ ਜਿਉਂਦਾ ਅਸਲ ਇਨਸਾਨ ਹੈ। ਪੰਜਾਬੀ ਕਹਾਣੀ ਨੇ ਪਿਤਾ ਦੇ ਮਨ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਉਭਾਰਿਆ ਏ। ਇੱਥੇ ਪਿਤਾ ਆਪਣੇ ਪੁੱਤਰ ਦੀ ਨਾਕਾਮੀ 'ਤੇ ਦੁਖੀ ਹੁੰਦਾ ਏ, ਧੀ ਦੀ ਵਿਦਾਈ ਸਮੇਂ ਚੁੱਪ ਚਾਪ ਰੋ ਲੈਂਦਾ ਏ, ਆਪਣੀ ਗਰੀਬੀ ਨੂੰ ਲੁਕਾ ਕੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਏ, ਆਪਣੇ ਸੁਪਨਿਆਂ ਦੀ ਕੁਰਬਾਨੀ ਦੇ ਦਿੰਦਾ ਏ। ਕਹਾਣੀਕਾਰਾਂ ਨੇ ਉਸ ਦੀ ਬਾਹਰੀ ਸ਼ਕਤੀ ਦੇ ਪਿੱਛੇ ਲੁਕੀ ਮਮਤਾ ਨੂੰ ਉਜਾਗਰ ਕੀਤਾ ਏ। ਪੰਜਾਬੀ ਨਾਟਕਾਂ ਵਿੱਚ ਪਿਤਾ ਕਈ ਵਾਰ ਪਰੰਪਰਾ ਦਾ ਪ੍ਰਤੀਨਿਧ ਬਣ ਕੇ ਆਉਂਦਾ ਏ, ਉਹ ਪੁਰਾਣੀਆਂ ਕਦਰਾਂ ਨੂੰ ਬਚਾਉਣਾ ਚਾਹੁੰਦਾ ਏ। ਦੂਜੇ ਪਾਸੇ ਨਵੀਂ ਪੀੜ੍ਹੀ ਆਪਣੀ ਆਜ਼ਾਦ ਦੇ ਸੋਚ ਦੀ ਮੰਗ ਕਰਦੀ ਹੈ। ਇਸ ਤਰ੍ਹਾਂ ਨਾਟਕਾਂ ਵਿੱਚ ਪਿਤਾ ਅਤੇ ਬੱਚਿਆਂ ਵਿਚਕਾਰ ਪੀੜ੍ਹੀਆਂ ਦਾ ਸੰਵਾਦ ਅਤੇ ਟਕਰਾਅ ਦੋਵੇਂ ਨਜ਼ਰ ਆਉਂਦੇ ਨੇ। ਨਾਰੀਵਾਦੀ ਪੰਜਾਬੀ ਸਾਹਿਤ ਨੇ

ਕਵਿਤਾ ਦੇ ਪਾਤਰ ਨੂੰ ਨਵੇਂ ਢੰਗ ਨਾਲ ਸਮਝਣ ਦੀ ਕੋਸ਼ਿਸ਼ ਕੀਤੀ ਹੈ। ਇਹ ਸਾਹਿਤ ਦਿਖਾਉਂਦਾ ਹੈ ਕਿ ਕਈ ਵਾਰ ਪਿਤਾ ਧੀਆਂ ਦੀ ਸਿੱਖਿਆ ਦਾ ਸਮਰਥਨ ਕਰਦਾ ਹੈ, ਕਈ ਵਾਰ ਉਹ ਸਮਾਜਿਕ ਰਿਵਾਜਾਂ ਦੇ ਦਬਾਅ ਹੇਠ ਫੈਸਲੇ ਕਰਦਾ ਹੈ, ਕਈ ਵਾਰ ਉਹ ਖੁਦ ਵੀ ਪਿੱਤਰ ਸਤਾਤਮਕ ਪ੍ਰਣਾਲੀ ਦਾ ਹਿੱਸਾ ਹੁੰਦਾ ਹੈ ਅਤੇ ਕਈ ਵਾਰ ਉਹ ਉਸੇ ਪ੍ਰਣਾਲੀ ਨੂੰ ਬਦਲਣ ਦਾ ਹੌਸਲਾ ਵੀ ਦਿਖਾਉਂਦਾ ਹੈ। ਇਸ ਲਈ ਨਾਰੀਵਾਦੀ ਸਾਹਿਤ ਪਿਤਾ ਨੂੰ ਕੇਵਲ ਦੋਸ਼ੀ ਨਾਇਕ ਨਹੀਂ ਬਣਾਉਂਦਾ, ਸਗੋਂ ਇੱਕ ਜਟਿਲ ਮਨੁੱਖ ਵਜੋਂ ਪੇਸ਼ ਕਰਦਾ ਹੈ। ਸਮੇਂ ਦੇ ਨਾਲ ਨਾਲ ਪਿਤਾ ਦੀ ਭੂਮਿਕਾ ਵਿੱਚ ਮਹੱਤਵਪੂਰਨ ਬਦਲਾਅ ਆਏ ਨੇ। ਪਹਿਲਾਂ ਸਖ਼ਤ ਅਨੁਸ਼ਾਸਨ, ਘੱਟ ਸੰਵਾਦ, ਇਕੱਲਾ ਫੈਸਲਾ ਕਰਨ ਵਾਲਾ ਰਵਾਇਤੀ ਸੋਚ ਦਾ ਮਾਲਕ ਪਿਤਾ ਹੁੰਦਾ ਸੀ। ਅੱਜ ਬੱਚਿਆਂ ਨਾਲ ਦੋਸਤਾਨਾ ਰਿਸ਼ਤਾ, ਧੀਆਂ ਦੀ ਪੜ੍ਹਾਈ ਦਾ ਸਮਰਥਨ, ਸਾਂਝੇ ਫੈਸਲੇ, ਭਾਵਨਾਵਾਂ ਦਾ ਖੁੱਲ੍ਹਾ ਪ੍ਰਗਟਾਵਾ, ਘਰੇਲੂ ਜ਼ਿੰਮੇਵਾਰੀਆਂ ਵਿੱਚ ਭਾਗੀਦਾਰੀ, ਇਹ ਤਬਦੀਲੀਆਂ ਸਮਕਾਲੀ ਪੰਜਾਬੀ ਸਾਹਿਤ ਵਿੱਚ ਸਪਸ਼ਟ ਤੌਰ 'ਤੇ ਦਿਖਾਈ ਦਿੰਦੀਆਂ ਨੇ। ਦੋਸਤੋ,

ਉਹ ਕਦੇ ਆਪਣੀ ਥਕਾਵਟ ਨਹੀਂ ਗਿਣਦਾ, ਉਹ ਕਦੇ ਆਪਣੀ ਉਮਰ ਨਹੀਂ ਗਿਣਦਾ, ਉਹ ਤਾਂ ਹਰ ਸਵੇਰ ਇਹੀ ਸੋਚ ਕੇ ਉੱਠਦਾ ਏ, ਅੱਜ ਮੇਰੇ ਬੱਚਿਆਂ ਦਾ ਦਿਨ ਕਿਵੇਂ ਚੰਗਾ ਬਣੇ, ਅੱਜ ਮੇਰੇ ਬੱਚਿਆਂ ਦਾ ਦਿਨ ਕਿਵੇਂ ਚੰਗਾ ਬਣੇ। ਉਹ ਕਦੇ ਆਪਣੇ ਲਈ ਘਰ ਨਹੀਂ ਬਣਾਉਂਦਾ, ਉਹ ਆਪਣੇ ਬੱਚਿਆਂ ਦੇ ਸੁਪਨਿਆਂ ਦਾ ਆਕਾਸ਼ ਬਣਾਉਂਦਾ ਏ। ਉਸ ਦੇ ਹੱਥਾਂ ਦੀਆਂ ਲਕੀਰਾਂ ਵਿੱਚ ਸਾਡਾ ਭਵਿੱਖ ਲਿਖਿਆ ਹੁੰਦਾ ਏ, ਉਸ ਦੇ ਮੱਥੇ ਦੇ ਪਸੀਨੇ ਵਿੱਚ ਸਾਡੀ ਕਾਮਯਾਬੀ ਦੀ ਚਮਕ ਲੁਕੀ ਹੁੰਦੀ ਹੈ। ਉਹ ਰੁੱਖ ਵੀ ਹੈ, ਛਾਂ ਵੀ ਹੈ, ਉਹ ਹਿੰਮਤ ਵੀ ਹੈ, ਦੁਆ ਵੀ ਹੈ, ਤੇ ਉਸ ਘਰ ਦੀ ਰੂਹ ਨੂੰ ਸੰਭਾਲਣ ਵਾਲਾ ਮੌਣ ਰਾਖਾ ਵੀ ਹੈ। ਦੋਸਤੋ, ਪੰਜਾਬੀ ਸਾਹਿਤ ਵਿੱਚ ਪਿਤਾ ਦਾ ਚਿਤਰਣ ਮਨੁੱਖੀ ਰਿਸ਼ਤਿਆਂ ਦੀਆਂ ਸਭ ਤੋਂ ਸੁੰਦਰ ਪ੍ਰਾਪਤੀਆਂ ਵਿੱਚੋਂ ਇੱਕ ਹੈ। ਉਹ ਨਾ ਸਿਰਫ ਇੱਕ ਵਿਅਕਤੀ ਹੈ, ਨਾ ਸਿਰਫ ਇੱਕ ਪਰਿਵਾਰਕ ਭੂਮਿਕਾ, ਉਹ ਇੱਕ ਮੁੱਲ ਹੈ, ਇੱਕ ਵਿਚਾਰ, ਇੱਕ ਸੰਸਕਾਰ ਅਤੇ ਇੱਕ ਜੀਵਨ ਦਰਸ਼ਨ ਹੈ। ਪਿਤਾ ਦੇ ਤਿਆਗ, ਮਿਹਨਤ, ਇਮਾਨਦਾਰੀ ਅਤੇ ਨਿਸ਼ਕਾਮ ਪਿਆਰ ਨੇ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਡੂੰਘੀ ਮਨੁੱਖੀ ਸੰਵੇਦਨਾ ਬਖਸ਼ੀ ਹੈ। ਦੋਸਤੋ, ਸਰੋਤਿਓ, ਪ੍ਰੋਗਰਾਮ ਨੂੰ ਸੰਪੂਰਨ ਕਰਨ ਦੀ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ ਇਜਾਜ਼ਤ ਲੈਂਦੇ ਆ। ਦੋਸਤੋ, ਜਦੋਂ ਤੱਕ ਪੰਜਾਬੀ ਭਾਸ਼ਾ ਅਤੇ ਸਾਹਿਤ ਜੀਵੰਤ ਰਹੇਗਾ, ਪਿਤਾ ਦੀ ਚੁੱਪ ਦਾ ਇਹ ਮਹਾਨ ਰੂਪ ਵੀ ਸਰੋਤਿਆਂ ਦੇ ਦਿਲਾਂ ਵਿੱਚ ਸਦਾ ਜੀਵੰਤ ਰਹੇਗਾ। ਪਿਤਾ ਉਹ ਪਹਿਲਾ ਅਧਿਆਪਕ ਹੈ ਜੋ ਬਿਨਾਂ ਕਿਤਾਬ ਦੇ ਸਿਖਾਉਂਦਾ ਏ। ਪਿਤਾ ਉਹ ਪਹਿਲਾ ਅਧਿਆਪਕ ਹੈ ਜੋ ਬਿਨਾਂ ਕਿਤਾਬ ਦੇ ਸਿਖਾਉਂਦਾ ਏ, ਪਰ ਉਹ ਪਹਿਲਾ ਕਵੀ ਹੈ ਜੋ ਬਿਨਾਂ ਸ਼ਬਦਾਂ ਦੇ ਪਿਆਰ ਲਿਖਦਾ ਏ। ਉਹ ਪਹਿਲਾ ਕਵੀ ਹੈ ਜੋ ਬਿਨਾਂ ਸ਼ਬਦਾਂ ਦੇ ਪਿਆਰ ਲਿਖਦਾ ਏ, ਅਤੇ ਉਹ ਪਹਿਲਾ ਨਾਇਕ ਹੈ ਜਿਸ ਦੀ ਮਹਾਨਤਾ ਦਾ ਅਹਿਸਾਸ ਅਕਸਰ ਉਸ ਦੇ ਚਲੇ ਜਾਣ ਤੋਂ ਬਾਅਦ ਹੁੰਦਾ ਏ। ਅਤੇ ਉਹ ਪਹਿਲਾ ਨਾਇਕ ਹੈ ਜਿਸ ਦੀ ਮਹਾਨਤਾ ਦਾ ਅਹਿਸਾਸ ਅਕਸਰ ਉਸ ਦੇ ਚਲੇ ਜਾਣ ਤੋਂ ਬਾਅਦ

ਹੁੰਦਾ ਹੈ। ਦੋਸਤੋ, ਆਪ ਜੀ ਨੂੰ ਸਾਡੀ ਇਹ ਵਿਸ਼ੇਸ਼ ਪੇਸ਼ਕਸ਼ ਕਿਸ ਤਰ੍ਹਾਂ ਲੱਗੀ, ਇਸ ਸੰਬੰਧੀ ਆਪਣੀ ਰਾਏ, ਆਪਣੀਆਂ ਸਲਾਹਾਂ, ਆਪਣੇ ਮਸ਼ਵਰੇ, ਆਪਣੀਆਂ ਖੂਬਸੂਰਤ ਚਿੱਠੀਆਂ ਰਾਹੀਂ ਸਾਨੂੰ ਜ਼ਰੂਰ ਭੇਜੋ, ਜਾਂ ਸਾਨੂੰ ਆਪਣੇ ਰੁਝੇਵਿਆਂ ਦੇ ਵਿੱਚੋਂ ਟਾਈਮ ਕੱਢ ਕੇ ਸਾਡੇ ਟੈਲੀਫੋਨ ਨੰਬਰ, ਮੋਬਾਈਲ ਨੰਬਰ ਨੋਟ ਕਰੋ, 77 173 73 146 'ਤੇ ਵਿਦਆਊਟ ਫੇਲਰ ਫਟਾਫਟ ਭੇਜੋ। ਸਾਡਾ ਪਤਾ ਹੈ, ਪ੍ਰੋਗਰਾਮ ਸਰੋਤਾ ਮੰਚ ਮਾਰਫਤ, ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ FM, ਮਾਡਲ ਟਾਊਨ, ਬਠਿੰਡਾ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਮਮਤਾ ਅਰੋੜਾ ਜੀ।

0: ਸ਼ਬਦਾ ਅਰੋੜਾ। ਇਸ ਦੇ ਨਾਲ ਹੀ ਪ੍ਰੋਗਰਾਮ ਘਰ ਪਰਿਵਾਰ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ

ਆਰਟੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 1:09:05। ਠੀਕ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਅੱਜ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੇ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਵਿਧਾਇਕਾਂ ਨੇ ਇਲਜ਼ਾਮ ਲਗਾਇਆ ਕਿ ਸਦਨ ਅੰਦਰ ਬੈਨਰ ਨਾ ਲਿਆਉਣ ਨੂੰ ਲੈ ਕੇ ਪੁਲਿਸ ਵੱਲੋਂ ਉਨ੍ਹਾਂ ਨਾਲ ਧੱਕਾਮੁੱਕੀ ਕੀਤੀ ਗਈ ਹੈ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਾਅਰੇਬਾਜ਼ੀ ਕਰ ਰਹੇ ਕਾਂਗਰਸੀ ਆਗੂਆਂ ਨੂੰ ਇਸ ਬਾਰੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਹੋਰਨਾਂ ਕਾਂਗਰਸੀ ਆਗੂਆਂ ਵੱਲੋਂ 4 ਅਗਸਤ ਨੂੰ ਦਿੱਤੇ ਗਏ ਦੋ ਕਮ ਰੋਕੂ ਮਤੇ ਸਪੀਕਰ ਵੱਲੋਂ ਰੱਦ ਕਰਨ ਤੋਂ ਬਾਅਦ ਨਾਅਰੇਬਾਜ਼ੀ ਜਾਰੀ ਰਹੀ। ਸਦਨ ਦੀ ਕਾਰਵਾਈ ਕੁਝ ਸਮਾਂ ਚੱਲਣ ਤੋਂ ਬਾਅਦ ਅਕਾਲੀ ਦਲ ਦੇ ਵਿਧਾਇਕ ਗਨੀਬ ਕੌਰ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਵਿਚ ਬਦਲਾਅ ਨਾ ਕਰਨ ਦਾ ਮੁੱਦਾ ਉਠਾਇਆ ਗਿਆ। ਸਪੀਕਰ ਵੱਲੋਂ ਸਦਨ ਦੀ ਕਾਰਵਾਈ ਕੁਝ ਸਮੇਂ ਵਾਸਤੇ ਮੁਲਤਵੀ ਕਰਨ ਤੋਂ ਬਾਅਦ ਮੁੜ ਤੋਂ ਕਾਰਵਾਈ ਜਾਰੀ ਹੈ। ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਕੱਲ੍ਹ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿਖੇ ਸਿੱਖਿਆ ਵਿਭਾਗ ਵੱਲੋਂ ਕਰਵਾਏ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਸਮਾਰੋਹ ਚ 508 ਵਿਦਿਆਰਥੀਆਂ CBSE ਵਿਚ 100% ਨਤੀਜੇ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੇ 35 ਪ੍ਰਿੰਸੀਪਲਾਂ ਅਤੇ 18 ਇੰਡੀਆ ਸਕਿੱਲਸ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਪ੍ਰਸ਼ਾਸਕ ਨੇ ਕਿਹਾ ਕਿ ਸਮਾਰੋਹ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਅਨੁਸ਼ਾਸਨ ਤੇ ਹੁਨਰ ਦਾ ਉਤਸਵ ਹੈ। ਉਨ੍ਹਾਂ ਨੇ ਵਿਦਿਆਰਥੀਆਂ, ਪ੍ਰਿੰਸੀਪਲਾਂ, ਅਧਿਆਪਕਾਂ ਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀਆਂ ਉਪਲਬਧੀਆਂ ਚੰਡੀਗੜ੍ਹ ਦੀ ਮਜ਼ਬੂਤ ਸਿੱਖਿਆ ਵਿਵਸਥਾ ਦਾ ਪ੍ਰਮਾਣ ਹੈ। ਉਨ੍ਹਾਂ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ 'ਚ ਅਧਿਆਪਕਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਸਾਰੀਆਂ ਵਿਦਿਅਕ ਸੰਸਥਾਵਾਂ ਨੂੰ ਉੱਤਮਤਾ ਦੀ ਦਿਸ਼ਾ ਵਿਚ ਨਿਰੰਤਰ ਕਾਰਜ ਕਰਨ ਦਾ ਸੱਦਾ ਦਿੱਤਾ। ਪ੍ਰਸ਼ਾਸਕ ਨੇ ਬੋਰਡ ਪ੍ਰੀਖਿਆਵਾਂ ਵਿਚ 75% ਜਾਂ ਉਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੀ ਸਕੂਲ ਫੀਸ ਪੂਰੀ ਅਦਾਇਗੀ ਕਰਨ ਤੇ ਸਨਮਾਨਿਤ ਕੀਤੇ ਜਾ ਰਹੇ 526 ਵਿਦਿਆਰਥੀਆਂ ਨੂੰ 5,000 ਰੁਪਏ ਪ੍ਰਤੀ ਵਿਦਿਆਰਥੀ ਦੀ ਦਰ ਨਾਲ ਕੁੱਲ 26,30,000 ਰੁਪਏ ਦੀ ਨਕਦ ਪੁਰਸਕਾਰ ਰਾਸ਼ੀ ਦੇਣ ਦਾ ਐਲਾਨ ਕੀਤਾ। ਪੰਜਾਬ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR 2026 ਦੇ ਘਰ ਘਰ ਜਾ ਕੇ ਗਣਨਾ ਗੇਟ ਦੇ ਸਫਲਤਾਪੂਰਵਕ ਸੰਪੂਰਨ ਹੋਣ ਦੇ ਨਾਲ ਸੂਬੇ ਦੇ ਕਰੀਬ 2,15,00,000 ਰਜਿਸਟਰਡ ਵੋਟਰਾਂ ਵਿਚੋਂ 1,94,00,000 ਤੋਂ ਵੱਧ ਨਾਗਰਿਕਾਂ ਨੇ ਸਰਗਰਮ ਭਾਗੀਦਾਰੀ ਦੇ ਨਾਲ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾਏ ਨੇ। ਹਾਲਾਂਕਿ 20,66,000 ਤੋਂ ਵੱਧ ਵੋਟਰ ਅਜਿਹੇ ਨੇ ਜਿਨ੍ਹਾਂ ਦੇ ਫਾਰਮ ਇਕੱਤਰ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਵਿਚੋਂ 5,74,000 ਤੋਂ ਵੱਧ ਦੀ ਮੌਤ ਹੋ ਗਈ ਹੈ, 9,44,000 ਸਥਾਈ ਤੌਰ ਤੇ ਪੰਜਾਬ ਤੋਂ ਬਾਹਰ ਚਲੇ ਗਏ ਨੇ ਤੇ 4,12,000 ਅਜਿਹੇ ਨੇ ਜਾਂ ਤਾਂ ਆਪਣੇ ਘਰਾਂ ਤੋਂ ਗੈਰ ਹਾਜ਼ਰ ਸਨ ਜਾਂ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ। ਮੁੱਖ ਚੋਣ ਅਧਿਕਾਰੀ ਅਨੰਦਤਾ ਮਿੱਤਰਾ ਨੇ ਕੱਲ੍ਹ ਚੰਡੀਗੜ੍ਹ ਵਿਖੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਜਿਹੜੇ ਲੋਕ ਅਣਜਾਣੇ 'ਚ ਖਰੜਾ ਵੋਟਰ ਸੂਚੀ ਵਿੱਚੋਂ ਬਾਹਰ ਰਹਿ ਗਏ ਨੇ ਉਹ 13 ਅਗਸਤ ਤੋਂ 12 ਸਤੰਬਰ ਦੇ ਦਰਮਿਆਨ ਫਾਰਮ ਨੰਬਰ 6 ਭਰ ਕੇ ਆਨਲਾਈਨ ਜਾਂ ਖੁਦ ਜਮ੍ਹਾਂ ਕਰਵਾ ਕੇ ਦਾਅਵਾ ਦਾਇਰ ਕਰ ਸਕਦੇ ਨੇ। ਉਨ੍ਹਾਂ ਸਪਸ਼ਟ ਕੀਤਾ ਕਿ ਯੋਗ ਵੋਟਰਾਂ ਦੇ ਨਾਮ ਨਹੀਂ ਹਟਾਏ ਜਾਣਗੇ। ਪਹਿਲੇ 3 ਪ੍ਰਮੁੱਖ ਜ਼ਿਲ੍ਹੇ ਜਿੱਥੋਂ ਸਭ ਤੋਂ ਵੱਧ ਵੋਟਰਾਂ ਨੇ ਗਣਨਾ ਫਾਰਮ ਭਰੇ ਨੇ ਉਨ੍ਹਾਂ ਵਿੱਚ ਮਾਨਸਾ, ਮਲੇਰਕੋਟਲਾ ਤੇ ਸੰਗਰੂਰ ਤੇ ਇਸ ਤੋਂ ਬਾਅਦ ਸੂਬੇ ਦੇ 20 ਹੋਰ ਜ਼ਿਲ੍ਹੇ ਸ਼ਾਮਲ ਨੇ। SIR ਦਾਖਲਾ ਗੇਟ 13 ਅਗਸਤ ਨੂੰ ਸ਼ੁਰੂ ਹੋ ਰਿਹਾ ਹੈ। ਅੰਤਮ ਸੂਚੀ 12 ਅਕਤੂਬਰ ਨੂੰ ਪ੍ਰਕਾਸ਼ਿਤ ਕੀਤੀ ਜਾਵੇਗੀ। ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਲੋਕ ਕਲਾ, ਸੰਗੀਤ, ਸਾਹਿਤ ਤੇ ਸਮਾਜਿਕ ਸਰੋਕਾਰਾਂ ਨੂੰ ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਘਰ ਘਰ ਵਿਚ ਪਹੁੰਚਾਉਣ ਵਾਲਾ ਡੀ ਡੀ ਪੰਜਾਬੀ ਅੱਜ ਆਪਣੀ 26ਵੀਂ ਵਰੇਗੰਢ ਮਨਾ ਰਿਹਾ ਹੈ। ਇਨ੍ਹਾਂ 26 ਸਾਲਾਂ ਦੇ ਲੰਮੇ ਸਫ਼ਰ ਦੌਰਾਨ ਡੀ ਡੀ ਪੰਜਾਬੀ ਨੇ ਮਨੋਰੰਜਨ ਦੇ ਨਾਲੋ ਨਾਲ ਜ਼ਰੂਰੀ ਜਾਣਕਾਰੀਆਂ, ਸਿੱਖਿਆ, ਖੇਤੀਬਾੜੀ, ਸਿਹਤ, ਨੌਜਵਾਨਾਂ ਦੀ ਪ੍ਰਤਿਭਾ ਤੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਮਹੱਤਵਪੂਰਨ ਯੋਗਦਾਨ ਅਦਾ ਕੀਤਾ ਹੈ। ਇਹ ਚੈਨਲ ਪੰਜਾਬ ਦੇ ਸੱਭਿਆਚਾਰ ਤੇ ਰਵਾਇਤਾਂ ਦਾ ਇੱਕ ਮਜ਼ਬੂਤ ਮੰਚ ਬਣ ਕੇ ਦੇਸ਼ ਵਿਦੇਸ਼ 'ਚ ਵਸਦੇ ਪੰਜਾਬੀਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਦਾ ਆ ਰਿਹਾ ਹੈ। ਡੀ ਡੀ ਪੰਜਾਬੀ ਆਪਣੀ ਵਰੇਗੰਢ ਮੌਕੇ ਅੱਜ ਸ਼ਾਮ ਆਪਣੇ ਸਟੂਡੀਓ 'ਚ ਜਸ਼ਨ ਦੀ ਰਾਤ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਇਸ ਮੌਕੇ ਪ੍ਰਸਿੱਧ ਗਾਇਕ ਤੇ ਗੀਤਕਾਰ ਬੀਰ ਸਿੰਘ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਪ੍ਰੋਗਰਾਮ 'ਚ ਆਮ ਲੋਕ ਵੀ ਸ਼ਿਰਕਤ ਕਰ ਸਕਦੇ ਨੇ। ਇਸ ਦੇ ਨਾਲ ਹੀ ਸ਼ਾਮ 7 ਵਜੇ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ। ਪੰਜਾਬ ਰਾਜ ਬਿਜਲੀ ਕਾਰਪੋਰੇਸ਼ਨ ਲਿਮਟਿਡ

0: ਪੀਐਸਪੀਸੀਐਲ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 7 ਅਗਸਤ ਦਿਨ ਸ਼ੁੱਕਰਵਾਰ ਨੂੰ ਭਾਈਵਾਲਾਂ ਨਾਲ ਸਲਾਹ ਮਸ਼ਵਰੇ ਤੇ ਸ਼ਿਕਾਇਤਾਂ ਦੇ ਨਿਪਟਾਰੇ ਬਾਰੇ ਮੀਟਿੰਗਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ। ਇਨ੍ਹਾਂ ਮੀਟਿੰਗਾਂ ਦੀ ਅਗਵਾਈ ਪੀਐਸਪੀਸੀਐਲ ਦੇ ਚੇਅਰਮੈਨ ਡਾ. ਬਸੰਤ ਗਰਗ ਅਤੇ ਕਾਰਪੋਰੇਸ਼ਨ ਦੇ ਚਾਰੋਂ ਡਾਇਰੈਕਟਰ ਖੁਦ ਕਰਨਗੇ। ਇਸ ਦੌਰਾਨ ਡਾ. ਗਰਗ ਵੱਲੋਂ ਪੱਤਰ ਜਾਰੀ ਕਰਦਿਆਂ ਡਾਇਰੈਕਟਰਸ ਨੂੰ ਆਪੋ ਆਪਣੇ ਨਿਰਧਾਰਿਤ ਜ਼ਿਲ੍ਹਿਆਂ ਦਾ ਦੌਰਾ ਕਰਕੇ ਸਬੰਧਤ ਧਿਰਾਂ ਨਾਲ ਸਲਾਹ ਮਸ਼ਵਰਾ ਕਰਨ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤਰਜੀਹ ਦੇ ਆਧਾਰ ਤੇ ਸੁਣ ਕੇ ਮੌਕੇ ਤੇ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਬਾਰੇ ਕਿਹਾ ਗਿਆ। ਇਨ੍ਹਾਂ ਮੀਟਿੰਗਾਂ ਦਾ ਮੁੱਖ ਉਦੇਸ਼ ਆਮ ਲੋਕਾਂ, ਉਦਯੋਗਿਕ ਖਪਤਕਾਰਾਂ, ਵਪਾਰਕ ਸੰਸਥਾਵਾਂ ਅਤੇ ਉਦਯੋਗਿਕ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਸਮੇਤ ਹੋਰਨਾਂ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕਰਨਾ ਏ। ਬਿਜਲੀ ਸੇਵਾਵਾਂ ਵਿੱਚ ਸੁਧਾਰ ਲਿਆਉਣ ਤੋਂ ਇਲਾਵਾ ਮੌਕੇ ਤੇ ਹਾਲਾਤ ਜਾਣਨਾ ਤੇ ਲੋਕਾਂ ਦੇ ਨਾਲ ਸਿੱਧਾ ਸੰਪਰਕ ਬਣਾਉਣਾ ਹੋਵੇਗਾ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਨੈਟਵਰਕ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਨੂੰ 10 ਕਿਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤੈ। ਨਸ਼ਿਆਂ ਨੂੰ ਰੋਕਣ ਬਾਰੇ ਐਕਟ ਤਹਿਤ ਕਰਿੰਡਾ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਜਾਰੀ ਹੈ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੀ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫਐਮ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 1:15 ਤੇ 40 ਸਕਿੰਟ।

ਨੰਦ ਮਾਣੋਗੇ ਪ੍ਰੋਗਰਾਮ ਟੈਲੀਫੋਨ ਮਿਲਾਇਓ ਜੀ ਦਾ ਮੇਰੇ ਯਾਨੀ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ ਦੇ ਨਾਲ ਆਕਾਸ਼ਵਾਣੀ ਐਫ ਐਮ ਬਠਿੰਡਾ ਸੁਣ ਰਹੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਮਸਕਾਰ। ਸਾਡੇ ਇਸ ਪ੍ਰੋਗਰਾਮ ਵਿੱਚ ਤੁਸੀਂ ਵੀ ਹਿੱਸਾ ਲੈ ਸਕਦੇ ਹੋ ਆਪਣੇ ਪਸੰਦੀਦਾ ਹਿੰਦੀ ਫਿਲਮੀ ਗੀਤਾਂ ਦੀ ਫਰਮਾਇਸ਼ ਦੇ ਨਾਲ। ਇਸ ਲਈ ਤੁਸੀਂ ਡਾਇਲ ਕਰਨਾ ਹੈ ਸਾਡਾ ਫੋਨ ਨੰਬਰ 0164-2240-331। ਤੇ ਜਦ ਤੱਕ ਸਾਡੇ ਅਜ਼ੀਜ਼ ਸਰੋਤੇ ਸਾਨੂੰ ਟੈਲੀਫੋਨ ਮਿਲਾਉਂਦੇ ਨੇ, ਆਓ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।

0: 01422431 ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਪਹਿਲੇ ਸਰੋਤਾ ਤੇ ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
1: ਮੈਡਮ ਜੀ, ਗੁਰਮੀਤ ਸਿੰਘ ਬੋਲਦਾ, ਮੱਲਾ ਪਿੰਡ ਜੀ ਆਪਣਾ ਬਾਜੇਖਾਨੇ ਕੋਲ, ਜ਼ਿਲ੍ਹਾ ਫਰੀਦਕੋਟ
0: ਜੀ। ਗੁਰਮੀਤ ਸਿੰਘ ਜੀ, ਕਿਹੜਾ ਗੀਤ ਸੁਣਨਾ ਚਾਹੋਗੇ ਅੱਜ ਤੁਸੀਂ?
1: ਮੈਡਮ ਜੀ, ਆਪਣਾ ਰਾਜਾ ਹਿੰਦੁਸਤਾਨੀ ਫਿਲਮ ਦਾ ਸੁਣਾ ਦਿਓ ਜੀ।
0: ਠੀਕ ਹੈ ਜੀ, ਗੀਤ ਦੇ ਬੋਲ।
1: ਪਰਦੇਸੀ ਵਾਲਾ ਜੀ।
0: ਠੀਕ ਹੈ ਜੀ, ਗੁਰਮੀਤ ਜੀ, ਤੁਹਾਡੀ ਪਸੰਦ ਦਾ ਗੀਤ ਤੁਹਾਡੀ ਰੇਡੀਓ ਸੈੱਟ ਤੇ ਆ ਰਿਹਾ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਸ਼ੁਕਰੀਆ ਮੈਡਮ, ਸ਼ੁਕਰੀਆ, ਧੰਨਵਾਦ ਜੀ, ਧੰਨਵਾਦ।

0: ਸਾਡੇ ਨਾਲ ਸਾਡੇ ਅੱਜ ਦੇ ਅਗਲੇ ਕਾਲਰ ਜੁੜ ਗਏ ਨੇ, ਆਓ ਸੁਣਦੇ ਆ ਉਹਨਾਂ ਦੀ ਫਰਮਾਇਸ਼। ਹੈਲੋ,
1: हेलो,
0: ਨਮਸਕਾਰ ਜੀ,
1: नमस्कार जी।
0: ਆਪਣਾ ਨਾਮ ਦੱਸ ਦਿਓ।
1: मैं सुखपाल सिंह, नेशनल कॉलोनी बठिंडा तो बोल रहे हैं।
0: ਸੁਖਪਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਜੀ।
0: ਤੇ ਅੱਜ ਕੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
1: ਅੱਜ ਫਿਲਮ ਹੈ ਮੇਰੀ ਜੰਗ, ਉਹਦੇ ਵਿੱਚ ਗੀਤ ਹੈ ਜ਼ਿੰਦਗੀ ਹਰ ਕਦਮ ਮੇਰੀ ਜੰਗ ਹੈ, ਉਹ ਸੁਣਾ ਦੇ ਜੀ।
0: ਠੀਕ ਹੈ, ਬਹੁਤ ਖੂਬਸੂਰਤ, ਬਹੁਤ ਬਹੁਤ ਸ਼ੁਕਰੀਆ ਸੁਖਪਾਲ ਜੀ ਕਾਲ ਕਰਨ ਦੇ ਲਈ। ਤੁਹਾਡੀ ਫਰਮਾਇਸ਼ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ ਆ ਰਿਹਾ।
1: ਧੰਨਵਾਦ ਜੀ।

0: ਜੀ 0164-242-3631 ਡਾਇਲ ਕਰਕੇ ਸਾਡੇ ਨਾਲ ਸਾਡੇ ਅਗਲੇ ਸਰੋਤਾ ਜੁੜ ਗਏ ਨੇ, ਆਓ ਸੁਣਦੇ ਆ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦੋ।
1: ਮੱਖਣ ਸਿੰਘ ਬੋਲਦਾ ਜੀ, ਜੋਧਪੁਰ ਪਾਸਾ ਤੋਂ।
0: ਮੱਖਣ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਧੰਨਵਾਦ ਜੀ।
0: ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਗੀਤ ਜੀ ਹਿੰਦੀ ਫਿਲਮ ਆ ਜੀ ਮੋਹਰਾ ਜੀ, ਉਹਦਾ ਗੀਤ ਆ ਜੀ, ਸੁਬਾਹ ਸੇ ਲੈ ਕੇ ਸ਼ਾਮ ਤੱਕ।
0: ਠੀਕ ਹੈ ਜੀ, ਮੱਖਣ ਸਿੰਘ ਜੀ, ਤੁਹਾਡੀ ਫਰਮਾਇਸ਼ ਦਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ, ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ।
1: ਧੰਨਵਾਦ ਜੀ।

0: FM ਬੈਂਡ 101.1 ਮੈਗਾਹਰਟਸ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਪ੍ਰੋਗਰਾਮ ਚੱਲ ਰਿਹਾ ਟੈਲੀਫੋਨ ਮਿਲਾਓ ਜੀ ਤੇ ਆਓ ਦੇਖਦੇ ਹਾਂ ਸਾਨੂੰ ਅਗਲਾ ਟੈਲੀਫੋਨ ਕਿਨਾਂ ਨੇ ਮਿਲਾਇਆ। ਹੈਲੋ
1: ਹੈਲੋ
0: ਨਮਸਕਾਰ ਜੀ।
1: ਨਮਸਕਾਰ ਮੈਮ,
0: ਆਪਣਾ ਨਾਮ ਬਤਾ ਦੋ।
1: ਧਰਮਵੀਰ ਬੋਲ ਰਹਾ ਹਾਂ ਮੰਡੀ ਡਵਾਲੀ ਤੇ।
0: ਠੀਕ ਹੈ ਜੀ। ਧਰਮਵੀਰ ਜੀ, ਅੱਜ ਕੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
1: ਪਹਿਲਾਂ ਮੈਂ ਇਹ ਖਰੀਦਣਾ ਆਇਆ ਕਿ ਜੀ।
0: ਠੀਕ ਹੈ ਜੀ।
1: ਤੇ ਕੀ ਬਟਾਟਾ ਸੌਂਗ ਗਾਣਾ ਸੁਣਨਾ ਜੀ?
0: ਜੀ ਬਿਲਕੁਲ, ਆਓ ਸੁਣਦੇ ਹਾਂ ਧਰਮਵੀਰ ਜੀ ਦੀ ਫਰਮਾਇਸ਼ ਤੇ ਇਹ ਗੀਤ।

0: FM ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਮੇਰੇ ਯਾਨੀ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ ਦੇ ਨਾਲ ਤੇ ਆਓ ਦੇਖਦੇ ਹਾਂ ਹੁਣ ਅਗਲਾ ਟੈਲੀਫੋਨ ਸਾਨੂੰ ਕਿਨ੍ਹਾਂ ਨੇ ਮਿਲਾਇਆ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
1: ਮੇਰਾ ਨਾਮ ਜੀ ਗੁਰੂ ਨਾਨਕ ਸਿੰਘ ਆ ਜੀ, ਪਿੰਡ ਗੁਰੂ ਸਰਸੈਣੇ ਵਾਲਾ ਜੀ।
0: ਗੁਰੂ ਨਾਨਕ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਦੇ ਵਿੱਚ।
1: ਬਹੁਤ ਬਹੁਤ ਧੰਨਵਾਦ ਜੀ, ਤੇ ਸਾਰੇ ਹੀ ਇੱਥੇ ਸਾਰੇ ਹੀ ਪਰਿਵਾਰ ਦਾ ਜੀ ਬਹੁਤ ਬਹੁਤ ਧੰਨਵਾਦ ਜੀ।
0: ਸ਼ੁਕਰੀਆ ਜੀ। ਤੇ ਅੱਜ ਕੀ ਫਰਮਾਇਸ਼ ਲੈ ਕੇ ਆਏ ਹੋ ਤੁਸੀਂ ਸਾਡੇ ਕੋਲ?
1: ਮੈਂ ਜੀ ਆਪ ਆਏ ਬਹਾਰ ਆ ਗਈ, ਉਹਦੇ ਵਿੱਚ ਫਿਲਮ ਹੈ ਜੀ, ਗੀਤ ਹੈ ਜੀ ਉਹਦੇ ਵਿੱਚ, ਮੁਝੇ ਤੇਰੀ ਮੁਹੱਬਤ ਕਾ ਸਹਾਰਾ ਮਿਲ ਗਿਆ। ਉਹ ਤਾਂ ਮੈਂ ਨਾ ਜੀ ਮੇਰੇ ਭਰਾਵਾਂ ਦਾ ਥੋੜਾ ਜਿਹਾ ਨਾਮ ਲੈਣਾ ਚਾਹੁੰਦਾ ਜੀ।
0: ਜੀ ਜ਼ਰੂਰ।
1: ਲੈ ਰਹੇ ਜੀ ਇੱਕ ਦੋ?
0: ਜੀ ਜੀ ਜ਼ਰੂਰ।

0: हाँ जी, हाँ जी,
1: ਆਮਨਾ ਸਿੰਘ ਜੀ, ਰਕੇਸ਼ ਸਿੰਘ ਜੀ ਦੇ ਕਾਕਾ ਸਿੰਘ ਜੀ, ਅਸੀਂ ਨਾਲ ਜਾਏ ਇਕੱਠੇ ਬੈਠੇ ਜੀ। ਉਹਨਾਂ ਨੇ ਕਿਹਾ ਜੀ ਮੇਰੇ ਭਰਾਵਾਂ ਨੂੰ
0: ਠੀਕ ਹੈ
1: ਇੱਥੇ
0: ਜੀ।
1: ਲਾ ਦੇ। ਹਾਂਜੀ
0: ਤੁਹਾਡੇ ਸਾਰੇ ਦੋਸਤਾਂ ਦਾ ਵੀ ਬਹੁਤ ਬਹੁਤ
1: ਹਾਂਜੀ
0: ਸਵਾਗਤ
1: ਹਾਂਜੀ
0: ਤੇ ਬਹੁਤ
1: ਹਾਂਜੀ
0: ਬਹੁਤ ਸ਼ੁਕਰੀਆ ਤੁਸੀਂ ਕਾਲ ਕੀਤੀ।
1: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ
0: ਜੀ,
1: ਤੁਹਾਡਾ।
0: ਤੁਹਾਡੀ
1: ਠੀਕ ਹੈ,
0: ਫਰਮਾਇਸ਼ ਆ ਰਹੀ ਹੈ ਤੁਹਾਡੇ ਰੇਡੀਓ ਸੈੱਟ ਤੇ।
1: ਠੀਕ ਹੈ।

0: 01564 4540 ਡਾਇਲ ਕਰਕੇ ਸਾਡੇ ਨਾਲ ਸਾਡੇ ਅਗਲੇ ਸਰੋਤਾ ਜੁੜ ਗਏ ਨੇ ਤੇ ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ,
1: ਹੈਲੋ ਮੈਮ,
0: ਸਤਿ ਸ਼੍ਰੀ ਅਕਾਲ ਜੀ, ਕੌਣ ਤੇ ਕਿੱਥੋਂ ਬੋਲ ਰਹੇ ਹੋ?
1: ਸੋਨੀ ਬੋਲਦਾ ਸੀ ਜੀ, ਰਾਮਾ ਮੰਡੀ ਨਹਿਰੀ ਕੋਠੀ
0: ਜੀ। ਸੋਨੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਵਿੱਚ।
1: ਥੈਂਕ ਯੂ ਮੈਮ।
0: ਤੇ ਅੱਜ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਮੈਮ ਫਿਲਮ ਦਾ ਨਹੀਂ, ਮੈਨੂੰ ਪਤਾ ਗਾਣੇ ਦੇ ਬੋਲ ਆ, ਜਰਾ ਤਸਵੀਰ ਤੇ ਨਿਕਲ ਕੇ ਤੂੰ ਕਾਮ ਲਿਆ, ਉਹ ਵਾਲਾ ਗਾਣਾ
0: ਜੀ। ਬਿਲਕੁਲ, ਤੁਹਾਡੀ ਪਸੰਦੀਦਾ ਗੀਤ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਰੇਡੀਓ ਸੈੱਟ ਤੇ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ।
1: ਥੈਂਕ ਯੂ ਮੈਮ, ਥੈਂਕ ਯੂ, ਤੁਹਾਡੀ ਬਹੁਤ ਬਹੁਤ ਵਧੀਆ ਮੈਮ।
0: ਸ਼ੁਕਰੀਆ ਸਰ, ਸ਼ੁਕਰੀਆ।
1: ਹਾਂਜੀ।

ਜੀ 0164-45-331 ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ ਸਾਡੇ ਅੱਜ ਦੇ ਆਖਰੀ ਸਰੋਤਾ। ਆਓ ਸੁਣਦੇ ਹਾਂ ਉਹਨਾਂ ਦੀ ਫਰਮਾਇਸ਼। ਹੈਲੋ, ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਦੇ ਲਈ। ਤੁਹਾਡੀ ਫਰਮਾਇਸ਼ ਆ ਰਹੀ ਹੈ ਜੀ ਤੁਹਾਡੇ ਰੇਡੀਓ ਸੈੱਟ ਤੇ।

0: hotmail.com।
1: इस प्रोग्राम विच सानू तकनीकी साथ समूह टेक्निकल स्टाफ वालों मिलिया। प्रोग्राम दे निर्माता निर्देशक श्री बलजीत शर्मा। इस दे नाल ही मैनू आकांक्षा अरोड़ा नू अज दा प्रोग्राम टेलीफोन मिलाओ जी एथे ही खत्म करन दी दिओ इजाजत। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ FM ਬੈਂਡ 101.1 ਮੈਗਾਹਰਟਜ਼ ਤੇ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਹੈ 1:59 ਤੇ 32 ਸਕਿੰਟ। ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਤੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਤੇ ਸਮਾਂ ਹੋ ਰਿਹਾ ਦੁਪਹਿਰ ਦੇ 2:30 ਤੇ 40 ਸਕਿੰਟ। ਹੁਣ ਪੇਸ਼ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ।

ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਤੁਸੀਂ ਆਨੰਦ ਮਾਣੋਗੇ ਮੇਰੇ ਯਾਨੀ ਤੁਹਾਡੀ ਰੇਡੀਓ ਦੋਸਤ ਆਕਾਂਕਸ਼ਾ ਅਰੋੜਾ ਦੇ ਨਾਲ। ਮੇਰੇ ਵੱਲੋਂ ਤਮਾਮ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਅੱਜ ਦੀ ਦੁਪਹਿਰ ਵਿੱਚ ਅਸੀਂ ਸੁਰ ਸਜਾਵਾਂਗੇ ਤੁਹਾਡੇ ਮਨਪਸੰਦ ਫਿਲਮੀ ਅਤੇ ਗੈਰ ਫਿਲਮੀ ਪੰਜਾਬੀ ਗੀਤਾਂ ਦੇ ਨਾਲ। ਅੱਜ ਦਾ ਪ੍ਰੋਗਰਾਮ ਆਧਾਰਿਤ ਹੋਵੇਗਾ ਤੁਹਾਡੇ ਖਤਾਂ ਅਤੇ ਵਟਸਐਪ ਮੈਸੇਜਸ 'ਤੇ। ਤੁਸੀਂ ਸਾਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਸਟੂਡੀਓ ਦੇ ਵਟਸਐਪ ਨੰਬਰ 7173 73 146 'ਤੇ। ਜਿੰਨੇ ਸਮੇਂ ਵਿੱਚ ਸਾਡੇ ਪਿਆਰੇ ਸਰੋਤੇ ਸਾਨੂੰ ਮੈਸੇਜ ਕਰਦੇ ਨੇ ਆਪਣੀਆਂ ਫਰਮਾਇਸ਼ਾਂ, ਆਓ ਸੁਣਦੇ ਹਾਂ ਇਹ ਗੀਤ।

ਇਸ ਗੀਤ ਦੀ ਸਾਡੇ ਕੋਲ ਫਰਮਾਇਸ਼ ਲੈ ਕੇ ਪਹੁੰਚੇ ਸਨ ਪਿੰਡ ਪੱਖੀ ਖੁਰਦ ਫਰੀਦਕੋਟ ਤੋਂ ਸਤਨਾਮ ਸਿੰਘ ਗਿੱਲ, ਗੁਰਿੰਦਰ ਗਿੱਲ, ਗੁਰਲੀਨ ਅਤੇ ਇਹਨਾਂ ਦਾ ਪੂਰਾ ਗਿੱਲ ਪਰਿਵਾਰ। ਅਲਿਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ। ਯਾਦਵ ਮਹੱਲਾ ਸਨਾਵਦ ਮੱਧ ਪ੍ਰਦੇਸ਼ ਤੋਂ ਦਲੀਪ ਮਾਲਾਕਾਰ, ਯੋਗੇਸ਼ ਮਾਲਾਕਾਰ, ਸੁਨੀਤਾ ਮਾਲਾਕਾਰ ਅਤੇ ਮੁਸਕਾਨ ਮਾਲਾਕਾਰ। ਇਸੇ ਗੀਤ ਦੀ ਸਾਡੇ ਕੋਲ ਫਰਮਾਇਸ਼ ਲੈ ਕੇ ਪਹੁੰਚੇ ਸਨ ਸ਼੍ਰੀ ਮੁਕਤਸਰ ਸਾਹਿਬ ਤੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ, ਨਿਸ਼ੂ ਅਤੇ ਭੁਪਿੰਦਰ। ਗਾਂਧੀ ਚੌਂਕ ਰੋਪੜ ਤੋਂ ਹਰਦੇਵ ਮਿਕਾ, ਬਲਵਿੰਦਰ ਵਿਰਕਾ, ਜੈਤੇਗ ਬਿਰਕ ਅਤੇ ਮਿਕਾ ਬਿਰਕ। ਪਿੰਡ ਤਿਉਣਾ, ਜ਼ਿਲ੍ਹਾ ਬਠਿੰਡਾ ਤੋਂ ਮੰਗਾ ਸਿੰਘ ਬਰਾੜ, ਗੁਰਮੇਲ ਸਿੰਘ ਬਰਾੜ, ਮਹਿਕਦੀਪ ਕੌਰ ਬਰਾੜ, ਕਿਰਨਦੀਪ ਸਿੰਘ ਬਰਾੜ। ਪ੍ਰੋਗਰਾਮ ਦਾ ਅਗਲਾ ਗੀਤ ਅਸੀਂ ਸੁਣਾਂਗੇ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ, ਅਤੇ ਇਸ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਨੇ ਪਿੰਡ ਸਮਾਲਸਰ, ਜ਼ਿਲ੍ਹਾ ਮੋਗਾ ਤੋਂ ਲਛਮਣ ਸਿੰਘ ਕਾਰੂ, ਹਰਪ੍ਰੀਤ, ਸਿੰਮੀ ਕੋਟਪੁਰਾ, ਸੁਖਪ੍ਰੀਤ, ਨਿੰਮੋ ਕੌਰ ਅਤੇ ਗਗਨਦੀਪ ਕੌਰ। ਪਿੰਡ ਕੋਟਸ਼ਮੀਰ ਨੇੜੇ ਪਾਰਕ ਮਾਖਾਪੱਟੀ ਪਿਆਰਾ ਤੋਂ ਪਿਆਰਾ ਸਿੰਘ, ਪੱਪੂ ਸ਼ਰਮਾ, ਮੇਜਰ ਸਿੰਘ, ਪ੍ਰਗਟ ਸਿੰਘ ਢਿੱਲੋਂ, ਸੁਖਪਾਲ ਸਿੰਘ, ਗੁਰਮੇਲ, ਰਾਜਕੁਮਾਰ ਦਿੱਲੀ ਵਾਲੇ ਅਤੇ ਮਨਦੀਪ ਪੰਜੂ। ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮਨੀਸ਼ ਬਜਾਜ। ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ। ਆਓ ਇਹਨਾਂ ਦੀ ਰਲੀ ਮਿਲੀ ਫਰਮਾਇਸ਼ 'ਚ ਸੁਣਦੇ ਹਾਂ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਹ ਗੀਤ।

FM ਬੈਂਡ 121.1 ਮੈਗਾਹਰਟਜ਼ ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ ਤੇ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ। ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਅਸੀਂ ਸੁਣਾਂਗੇ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਥ ਸਿੱਧੂ, ਸੋਨੀ ਸਿੱਧੂ, ਨਵਜਿੰਦਰ ਕੌਰ ਸਿੱਧੂ, ਪਿੰਡ ਗੰਗਾ, ਤਹਿਸੀਲ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹੀ ਸਾਨੂੰ ਫਰਮਾਇਸ਼ ਪਹੁੰਚੀ ਹੈ ਜੀ ਹਰਜਿੰਦਰ ਸ਼ਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਵੱਲੋਂ। ਗਿੱਦੜਬਾਹ ਤੋਂ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ, ਬੇਬੀ ਹਿਨਾਸ਼ਾ, ਬੇਬੀ ਕੈਰਵੀ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਿਪਿੰਦਰ, ਪੋਤਾ ਗੁਰਸ਼ਬਦ ਸਿੰਘ, ਦਰਸ਼ਨ ਸਿੰਘ ਤੇ ਸਮੂਹ ਬਰਾੜ ਪਰਿਵਾਰ। ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ, ਅਨਮੋਲ, ਧਰਮਪਾਲ, ਵੀਰ ਸਿੰਘ ਲਾਟੀ, ਲਖਵਿੰਦਰ ਸੰਧੂ, ਮਹਾਵੀਰ ਸੰਧੂ, ਗੁਰਚਰਨ ਗਰੋਵਰ ਤੇ ਰਮੇਸ਼ ਮਿਗਲਾਨੀ। ਇਸੇ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਪਹੁੰਚੇ ਨੇ ਜੀ ਕਨੇਰਾ ਮਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਬੱਤਾ, ਪਲਕ ਬੱਤਾ, ਕਰਨ ਬੱਤਾ, ਗੀਤੂ ਬੱਤਾ, ਹਾਰਦਿਕ, ਨਿਹਾਰਿਕਾ ਤੇ ਵੰਸ਼ ਬੱਤਾ। ਇਹਨਾਂ ਸਾਰੇ ਸਰੋਤਿਆਂ ਦੀ ਰਲੀ ਮਿਲੀ ਫਰਮਾਇਸ਼ ਤੇ ਆਓ ਸੁਣਦੇ ਹਾਂ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਇਹ ਗੀਤ।

ਪ੍ਰੋਗਰਾਮ ਵਿੱਚ ਅਗਲਾ ਗੀਤ ਅਸੀਂ ਸੁਣਾਂਗੇ ਅਲਫਾਜ਼ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਲੈ ਕੇ ਸਾਡੇ ਕੋਲ ਵਟਸਐਪ ਰਾਹੀਂ ਪਹੁੰਚੇ ਨੇ ਪਿੰਡ ਮਿੱਡੂਖੇੜਾ ਸ਼੍ਰੀ ਮੁਕਤਸਰ ਸਾਹਿਬ ਤੋਂ ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ, ਸਤੀਸ਼ ਕੁਮਾਰ ਬਾਂਸਲ, ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬ ਵਾਲੀ, ਵਨ ਵੇ ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਵਿਕਾਸ ਗੋਇਲ ਤੇ ਨੀਤੂ ਗੋਇਲ, ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਨੈਸ਼ਨਲ ਕਾਲੋਨੀ ਬਠਿੰਡਾ ਤੋਂ। ਇਸੇ ਗੀਤ ਦੀ ਫਰਮਾਇਸ਼

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੁਰੀਲੀ ਦੁਪਹਿਰ ਐਫਐਮ ਬੈਂਡ 101.1 ਮੈਗਾਹਰਟਜ਼ ਆਕਾਸ਼ਵਾਣੀ ਐਫਐਮ ਬਠਿੰਡਾ ਤੇ। ਇਸ ਪ੍ਰੋਗਰਾਮ ਵਿੱਚ ਅਗਲਾ ਗੀਤ ਅਸੀਂ ਪੇਸ਼ ਕਰਾਂਗੇ ਗੈਰੀ ਸੰਧੂ ਦੀ ਆਵਾਜ਼ ਦੇ ਵਿੱਚ। ਇਸ ਗੀਤ ਦੀ ਫਰਮਾਇਸ਼ ਸਾਡੇ ਕੋਲ ਵਟਸਐਪ ਰਾਹੀਂ ਪਹੁੰਚੀ ਹੈ ਤੇ ਇਸ ਗੀਤ ਦੀ ਫਰਮਾਇਸ਼ ਕਰ ਰਹੇ ਨੇ ਸਾਡੇ ਸਰੋਤਾ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੀਆ, ਕੰਗਾ ਰਾਮ ਪੁੱਛੋ ਮੰਡੀ, ਬੂਟਾ ਸਿੰਘ ਰਾਜਾ, ਸੁਖਦੇਵ, ਅਮਰੀਕ, ਕੁਲਵੰਤ, ਬੂਟਾ ਜਸਵੰਤ ਸਿੰਘ, ਨਾਜਰ, ਗੁਰਤੇਜ ਸਿੰਘ ਕਮਾਲੂ, ਪਿੰਡ ਫੁੱਲੋ ਮਿੱਠੀ ਤੋਂ ਰਾਮ ਸਿੰਘ, ਲਛਮਣ ਸਿੰਘ, ਕੁਲਜਿੰਦਰ ਸਿੰਘ, ਜਸਪ੍ਰੀਤ ਜੱਸੀ, ਗੁਣਤਾਜਵੀਰ ਸਿੰਘ, ਸੁਖਮਨਵੀਰ ਸਿੰਘ ਤੇ ਹੁਸਨੂਰ ਸਿੰਘ, ਪਿੰਡ ਲਾਲਬਾਈ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ, ਪਿੰਡ ਗਿੱਦੜਬਾਹ ਤੋਂ ਬਾਬੂ ਸਿੰਘ, ਪਿੰਡ ਆਦਨੀਆਂ ਤੋਂ ਦਰੋਗਾ ਸਿੰਘ, ਪਿੰਡ ਢਿਲਵਾਂ ਤੋਂ ਸੁਖਦੀਪ ਸਿੰਘ ਤੇ ਪਿੰਡ ਲਾਲਬਾਈ ਤੋਂ ਤੇਜਾ ਸਵਾਮੀ। ਇਸੇ ਗੀਤ ਦੀ ਫਰਮਾਇਸ਼ ਸਾਡੇ ਕੋਲ ਲੈ ਕੇ ਪਹੁੰਚੇ ਨੇ ਪ੍ਰਗਟ ਸਿੰਘ ਢਿੱਲੋਂ, ਨਾਜ਼ਮ ਸਿੰਘ ਢਿੱਲੋਂ, ਧਨੌਰੀ ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਤੇ ਬਾਬੂ, ਪਿੰਡ ਢੱਡੇ ਤੋਂ ਗਿਆਨ ਸਿੰਘ ਢਿੱਲੋਂ, ਅਮਰਿੰਦਰ ਸਿੰਘ ਯੂਕੇ, ਬਲਜਿੰਦਰ ਕੌਰ, ਜਸਗੁਨ ਕੌਰ ਯੂਕੇ, ਉਪਕਾਰ ਸਿੰਘ ਸਿੱਧੂ, ਜਸਕੀਰਤ ਸਿੰਘ ਪਾਗੂ ਤੇ ਹਰਬੰਸ ਸਿੰਘ ਢੱਡੇ। ਸਾਡੇ ਇਹਨਾਂ ਸਰੋਤਿਆਂ

ਪ੍ਰੋਗਰਾਮ ਵਿੱਚ ਅਗਲੇ ਗੀਤ ਦੀ ਫਰਮਾਇਸ਼ ਸਾਡੇ ਕੋਲ ਲੈ ਕੇ ਪਹੁੰਚੇ ਨੇ ਪਿੰਡ ਬੈਮਨ ਦੀਵਾਨਾ ਜ਼ਿਲ੍ਹਾ ਬਠਿੰਡਾ ਤੋਂ ਅੰਮ੍ਰਿਤਪਾਲ ਸਿੰਘ, ਦੀਪੀ ਜਸਕਰਨ, ਵੀਰਪਾਲ, ਲਕਸ਼ਦੀਪ, ਤਰੁਣ ਬੇਦੀ ਅਤੇ ਡਾਕਖਾਨਾ ਨਿਮਾਨਾਬਾਦ ਨੇੜੇ ਸਫੀਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ ਅਤੇ ਗੈਵੀ ਗਿੱਲ ਅਤੇ ਉਹਨਾਂ ਦੇ ਆਂਢੀ ਗੁਆਂਢੀ, ਉਹਨਾਂ ਦੀ ਫਰਮਾਇਸ਼ 'ਤੇ ਆਓ ਸੁਣਦਿਆਂ ਇਹ ਗੀਤ।

ਹਾਂਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ ਜੀ 5:17। ਮੈਂ ਜਸਵਿੰਦਰ ਕੌਰ ਹਾਜ਼ਰ ਹਾਂ ਜੀ ਅੱਜ ਦੀ ਸ਼ਾਮ ਦੀ ਸਭਾ ਦੇ ਪ੍ਰੋਗਰਾਮ ਲੈ ਕੇ। ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਪ੍ਰੋਗਰਾਮਾਂ ਦੀ ਲੜੀ ਵਿੱਚ ਸੁਣਦੇ ਹਾਂ ਪਹਿਲਾ ਪ੍ਰੋਗਰਾਮ ਸਾਡਾ ਪਿੰਡ ਸਾਡੇ ਖੇਤ। ਸਿਲਸਿਲਾ ਰਹੇਗਾ ਜੀ ਖੁੰਡ ਚਰਚਾ, ਜਿਸ ਦਾ ਤੁਸੀਂ 390ਵਾਂ ਭਾਗ ਸੁਣੋਗੇ। ਵਿਸ਼ਾ ਹੋਵੇਗਾ ਜੀ ਬਰਸਾਤ ਰੁੱਤ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ। ਪ੍ਰੋਗਰਾਮ ਦੇ ਕਲਾਕਾਰ ਕੁਲਵਿੰਦਰ ਸਿੰਘ ਚਾਨੀ ਅੰਗਦ ਦੇ ਕਿਰਦਾਰ ਵਿੱਚ, ਸਤਪਾਲ ਬਰਾੜ ਭੂਰਾ ਦੇ ਕਿਰਦਾਰ ਵਿੱਚ ਤੇ ਕੁਲਵਿੰਦਰ ਔਲਖ ਫੀਲਾ ਦੇ ਕਿਰਦਾਰ ਵਿੱਚ ਆਪਣੀ ਭੂਮਿਕਾ ਨਿਭਾਉਣਗੇ। ਪ੍ਰੋਗਰਾਮ

0: ਯਾਰ ਆ ਰੱਬ ਥੱਲੇ ਹੋਵੇ ਨਾ ਤਾਂ ਮੈਂ ਮਰੋੜ ਕੇ ਬਾਂਹ ਪੁੱਛਾਂ ਵੀ ਅਸੀਂ ਤੇਰਾ ਵਿਗਾੜਿਆ ਕੀ ਹੈ ਭਾਈ ਸਾਹਿਬ। ਹੈਂ ਧਰਮ ਨਾਲ ਚੀਕਾ ਕਢਾ ਦਿਆਂ ਤੈਨੂੰ ਮੈਂ ਤੈਨੂੰ ਦੱਸਾਂ। ਹਾਂ
1: ਕਿਉਂ ਤਾਇਆ ਅੱਜ ਕਿਵੇਂ ਆਉਣ ਸਾਰੀ ਤਪਿਆ ਬੈਠਾ, ਉਹ ਨਾਲੇ ਰੱਬ ਨੇ ਤੇਰਾ ਕੀ ਵਿਗਾੜਤਾ ਯਾਰ।
2: ਓਏ ਭਤੀਜ, ਉਹ ਜ਼ਰੂਰੀ ਨਹੀਂ ਹੁੰਦਾ ਵੀ ਫੀਲੇ ਨੇ ਕਿਸੇ ਨਾਲ ਵਿਗਾੜਨ ਵਾਸਤੇ ਇਹਦਾ ਕਿਸੇ ਨੇ ਕੁਛ ਵਿਗਾੜਿਆ ਹੋਵੇ। ਓਏ ਵਿਗਾੜਨ ਲਈ ਬਹਾਨਾ ਨਹੀਂ, ਓਏ ਬਸ ਇਹਦਾ ਮੂਡ ਹੋਣਾ ਚਾਹੀਦਾ, ਉਹ ਮਿੰਟ ਲਾਉਂਦਾ ਫਿਰ ਤਾਂ। ਉਹ ਤਪਿਆ ਤਾਂ ਤੈਨੂੰ ਪਤਾ ਇਹ ਉਈ ਰਹਿੰਦਾ ਯਾਰ।
0: ਓਏ ਐਵੇਂ ਕਿਉਂ ਤਪਿਆ ਰਹਿੰਦਾ ਯਾਰ ਭੂਰੀਆ? ਹੈਂ ਓਏ ਤੂੰ ਆਪ ਹੀ ਦੱਸ, ਆ ਰੱਬ ਨੇ ਘੱਟ ਤਪਾ ਛੱਡਿਆ ਯਾਰ? ਓਏ ਭੱਠੀਆਂ ਤਪਾ ਛੱਡੀਆਂ ਪਤੰਦਰ ਨੇ ਭੱਠੀਆਂ। ਹਾਂ ਵੀ ਸੌਣ ਦਾ ਮਹੀਨਾ ਹੈ, ਓਏ ਚਾਰ ਕਣੀਆਂ ਹੀ ਪਾ ਦੇ ਯਾਰ ਤੂੰ। ਹੈਂ ਤੈਨੂੰ ਮੈਂ ਤੈਨੂੰ ਦੱਸਾਂ ਨਾਲੇ।
1: ਆਇਆ ਤਾਂ ਸੀ ਯਾਰ ਤਾਇਆ ਮੀਂਹ ਆ ਥੋੜੇ ਦਿਨ ਪਹਿਲਾਂ।
2: ਓਏ ਤੈਨੂੰ ਦੱਸ ਕੇ ਤਾਂ ਹਟਿਆ ਭਤੀਜ, ਬਈ ਤਪਣ ਲਈ ਇਹਨੂੰ ਕੋਈ ਬਹਾਨਾ ਨਹੀਂ ਚਾਹੀਦਾ, ਇਹਦਾ ਮੂਡ ਹੋਣਾ ਚਾਹੀਦਾ।
0: ਓਏ ਮੂਡ ਮਾੜ ਵਾਲੀ ਕੋਈ ਗੱਲ ਨੀ ਭਾਈ ਸਾਹਿਬ। ਹੈਂ ਓਏ ਮੈਂ ਤਾਂ ਐ ਕਹਿੰਦਾ ਸੀ ਵੀ ਚਾਰ ਕਣੀਆਂ ਪੈਣ ਤੇ ਭੋਰਾ ਠੰਡ ਹੋ ਜੇ। ਓਏ ਆ ਕੁੜੀਆਂ ਚਿੜੀਆਂ ਨੇ ਵੀ ਗਿੱਧਾ ਗੁੱਧਾ ਪਾਉਣਾ ਹੁੰਦਾ ਯਾਰ ਹਰ ਉੱਤੇ। ਹੈਂ ਕਿਆਂ ਦੇ?
1: ਓ ਚੱਲ ਕੋਈ ਨੀ ਯਾਰ ਤਾਇਆ, ਆਪਣੀਆਂ ਕਾਲਾ ਨਾ ਕੀ ਹੋਣਾ, ਆ ਬੱਦਲ ਤਾਂ ਰੋਜ਼ ਹੀ ਹੁੰਦੇ ਆ, ਇੱਕ ਤਪਸ਼ ਵੀ ਬਹੁਤ ਹੈ। ਓਏ ਆਉਣ ਵਾਲੇ ਦਿਨਾਂ 'ਚ ਮੀਂਹ ਆਉਣ ਦੀ ਨਿਸ਼ਾਨੀ ਹੈ, ਬਾਕੀ ਕੁਦਰਤ ਦੇ ਰੰਗ ਨੇ।
2: ਓਏ ਮਹੀਨਾ ਵੀ ਸੌਣ ਦਾ ਤੇ ਬੱਦਲ ਵੀ ਨਿੱਤ ਹੋਏ ਰਹਿੰਦੇ ਆ, ਉਹ ਮੀਂਹ ਤਾਂ ਆਊ ਹੀ ਆਊ ਫੀਲਿਆ। ਉਹ ਬਾਕੀ ਤੈਨੂੰ ਸੌਣ ਬਾਰੇ ਵੱਧ ਪਤਾ, ਉਹ ਤੇਰਾ ਤਾਂ ਖਾਸ ਮੋਹ ਰਹਿੰਦਾ ਸੌਣ ਨਾਲ।
0: ਓਏ ਤੂੰ ਰਹਿਣ ਦੇ, ਓਏ ਰਹਿਣ ਦੇ ਭੂਰਿਆ, ਓਏ ਹੋਰ ਨਾ ਕਿਤੇ ਮੈਥੋਂ ਘਸੂਨਾ ਦਾ ਮੀਂਹ ਪਵਾਲੀ, ਤੈਨੂੰ ਮੈਂ ਤੈਨੂੰ ਦੱਸਾਂ।
1: ਉਹ ਬਾਹਲਾ ਹੀ ਖਿੱਚ ਗਿਆ ਯਾਰ ਤਾਇਆ ਤੂੰ ਤਾਂ, ਗੱਲ ਕੀ ਹੈ?
2: ਓਏ ਗੱਲ ਤਾਂ ਖਾਸ ਹੀ ਆ ਭਤੀਜ, ਉਹ ਜਦੋਂ ਬੰਦੇ ਦੀਆਂ ਲਾਲਾਂ ਡਿੱਗਦੀਆਂ ਹੋਣ ਨਾ, ਉਹ ਫੇਰ ਤਾਂ ਪਤਾ ਨੀ ਉਹ ਕਿੱਥੇ ਕਿੱਥੇ ਡਿੱਗਦਾ ਫਿਰਦਾ।
0: ਓਏ ਤੂੰ ਡਿੱਗਦਾ ਕਿ ਮੈਂ ਦੱਸਾਂ ਤੈਨੂੰ?
1: ਓ ਚੱਲ ਕੋਈ ਨੀ ਯਾਰ ਤਾਇਆ, ਉਹ ਮੈਂ ਗੱਲ ਬਾਅਦ ਚ ਸੁਣ ਲੂ, ਪਰ ਤੂੰ ਠੰਡਾ ਰਹਿ। ਇਹ ਆ ਦੇਖ ਲੈ, ਰੱਬ ਨੇ ਫੇਰ ਬਦਲ ਕਰ ਲਈ।
0: ਓਏ ਇਹਨਾਂ ਨੇ ਮੈਨੂੰ ਕੀ ਠੰਡਾ ਕਰਨਾ ਯਾਰ ਭਤੀਜ, ਓਏ ਇਹ ਤਾਂ ਆਪ ਵਿਚਾਰੇ ਤਪੇ ਹੋਣਗੇ ਰੱਬ ਤੇ ਵੀ ਰੋਜ਼ ਸਾਨੂੰ ਬੁਲਾ ਲੈਂਦਾ ਤੇ ਮੀਂਹ ਪਾਉਣ ਨੀ ਦਿੰਦਾ। ਓਏ ਹੰਬੇ ਪਏ ਹੋਣਗੇ ਇਹ ਵੀ ਵਿਚਾਰੇ। ਹਾਂ
1: ਉਹ ਸਹੀ ਗੱਲ ਆ ਤਾਇਆ,
0: ਤੇ ਹੋਰ ਕੀ ਯਾਰ ਭਤੀਜ।
2: ਓਏ ਕੀ ਪਤਾ ਫੀਲਿਆ ਵੀ ਇਹ ਤੇਰੇ ਵਰਗੇ ਹੋਣ, ਆਪ ਹੀ ਨਾ ਟੱਕ ਕੇ ਬਹਿੰਦੇ ਹੋਣ।
1: ਗੱਲ ਤਾਂ ਇਹ ਵੀ ਸਹੀ ਆ ਤਾਇਆ।
0: ਨਾ ਕੀ ਠੀਕ ਆ ਛੁਰਾ। ਹੈ ਓਏ ਤੂੰ ਵੀ ਫਿਰਮਾ ਲੱਟ ਹੋਈ ਹੈ, ਉਹ ਇੱਕ ਪਾਸੇ ਸਟੈਂਡ ਰੱਖ ਯਾਰ, ਜਾਂ ਤਾਂ ਭੂਰੇ ਵੱਲ ਹੋ ਜਾ ਤੇ ਜਾਂ ਮੇਰੇ ਬਣੀ ਹੋ ਜਾ। ਹੈ
1: ਉਹ ਯਾਰ ਤਾਇਆ, ਮੈਂ ਨਾ ਤਾਂ ਤੇਰੇ ਬੰਨੀ ਆ ਤੇ ਨਾ ਹੈਗਾ ਤਾਏ ਭੂਰੇ ਵੱਲ, ਉਹ ਮੈਂ ਤਾਂ ਬਸ ਸਹੀ ਗੱਲ ਦੀ ਹਾਮੀ ਭਰੀ ਹੈ ਕਿ ਨਹੀਂ ਭੂਰੇ ਤਾਏ?
2: ਉਹ ਐ ਤਾਂ ਖੈਰ ਬਈ ਫੀਲਿਆ, ਮੈਂ ਸਹਿਮਤ ਆ ਮੁੰਡੇ ਨਾਲ, ਉਹ ਗੱਲ ਤਾਂ ਸਹੀ ਕਰਦਾ ਹੁੰਦਾ, ਜ਼ੁਬਾਨ ਤੋਂ ਤਾਂ ਨਹੀਂ ਭੱਜਦਾ।
0: ਓਏ ਜ਼ੁਬਾਨ ਜ਼ਬੂਨ ਦਾ ਤਾਂ ਮੈਨੂੰ ਪਤਾ ਨਹੀਂ ਭੂਰਿਆ, ਪਰ ਅੱਜ ਆ ਜ਼ਰੂਰ ਭੱਜਿਆ ਫਿਰਦਾ ਸੀ। ਕਿਉਂ ਓਏ ਭਤੀਜ, ਆ ਕਿੱਧਰ ਭਜਾਈ ਫਿਰਦਾ ਸੀ ਸਕੂਟਰ ਜੇ ਨੂੰ ਯਾਰ? ਓਏ ਦੋ ਵਾਰੀ ਤੂੰ ਇੱਧਰ ਗਿਆ, ਇੱਕ ਕਿਹੜਾ ਇੱਧਰ ਆ ਫਿਰਨੀ ਵਾਲੀ ਗਲੀ, ਉਹ ਵੀ ਐ ਪਰੜ ਪਰੜ ਕਰਦਾ ਫੁੱਲ ਸਪੀਟਾਂ ਦੇ। ਓਏ ਪਤੰਦਰਾ ਜੀਭ ਕਢਾ ਛੱਡੀ ਸੀ ਸਕੂਟਰ ਦੀ ਤਾਂ।
1: ਅੱਛਾ ਉਹ ਤਾਂ ਤਾਇਆ ਆ ਕਾਲੇ ਖਰਾਜੀ ਕੇ ਆ ਬਾਹਰ ਲਿਆਂਦੇ, ਉਹ ਟਿੱਬਾ ਚੱਕੀ ਜਾਂਦੇ ਆ। ਉਹ ਮੈਂ ਕਿਹਾ ਦੋ ਚਾਰ ਟਰਾਲੀਆਂ ਸਟਾਲੀਏ ਕੱਕੇ ਰੇਤੇ ਦੀਆਂ, ਉਧਰ ਭੱਜ ਬਜਾਈ ਜੀ ਚ ਸੀ ਮੈਂ।
2: ਓ ਯਾਰ ਭਤੀਜ, ਉਹ ਸਾਰੇ ਪਿੰਡ ਨੂੰ ਤਾਂ ਉੱਚਾ ਘਰ ਪਾਈ ਬੈਠੇ ਹੋ ਤੁਸੀਂ, ਹੋਰ ਕਿੱਥੇ ਪਵਾਉਣੀ ਆ ਭਰਤ ਯਾਰ ਤੂੰ?
0: ਓਏ ਤੈਨੂੰ ਨੀ ਪਤਾ ਭੂਰਿਆ, ਓਏ ਇਹ ਸ਼ੋਰ ਜਾ ਬਹੁਤ ਤੇਜ਼ ਹੈ, ਓਏ ਕੋਈ ਨਾ ਕੋਈ ਸਕੀਮ ਲਾਉਂਦਾ ਹੋਊ, ਤੈਨੂੰ ਮੈਂ ਤੈਨੂੰ ਦੱਸਾਂ ਯਾਰ।
1: ਉਹ ਸਕੀਮ ਤਾਂ ਲਾਉਣੀ ਪਊ ਤਾਇਆ, ਆ ਮੀਂਹ ਕਣੀ ਦਾ ਮੌਸਮ ਹੈ, ਸਾਉਣ ਮਹੀਨਾ ਹੈ ਤੇ ਜਿੱਦਣ ਰੱਬ

0: ਝੜੀ ਜੀ ਲਾ ਲਈ ਉਹ ਫਿਰ ਪਸ਼ੂਆਂ ਥੱਲੇ ਗਰਕ ਵੱਜਿਆ ਰਹੂ। 100 ਬਿਮਾਰੀ ਲੱਗਦੀ ਹੈ, ਹੁਣ ਤਾਂ ਮੌਕਾ ਹੈ। ਉਹ ਮੁੜ ਕੇ ਕੱਕਾ ਰੇਤਾ ਨਹੀਂ ਮਿਲਦਾ ਕਿਤੇ।
1: ਅੱਛਾ ਤਾਂ ਪਸ਼ੂਆਂ ਥੱਲੇ ਸਿੱਟਣ ਖਾਤਰ ਸੁੱਟਣੀ ਆ ਮਿੱਟੀ।
2: ਉਹ ਕਿਉਂ ਭੂਰਿਆ, ਤੈਨੂੰ ਦੱਸਿਆ ਸੀ ਨਾ ਵੀ ਭਤੀਜਾ ਸਕੀਮ ਲਾਉਂਦਾ ਹੋਊ ਕੋਈ ਨਾ ਕੋਈ।
0: ਤੇ ਹੋਰ ਤਾਂ ਆ, ਓਏ ਹੁਣ ਤਾਂ ਆਪਾਂ ਨੂੰ ਲੱਗਦਾ ਵੀ ਗਰਮੀ ਹੈ ਤੇ ਸੋਕਾ ਹੀ ਪਿਆ ਪਿਆ, ਤੇ ਜਿੰਨਾ ਮਰਜ਼ੀ ਮੀਂਹ ਪੈ ਜੇ ਥੋੜਾ ਹੀ ਥੋੜਾ, ਪਰ ਜਦੋਂ ਲਗਾਤਾਰ ਮੀਂਹ ਪੈਣ ਲੱਗ ਗਿਆ ਫਿਰ ਆਪਦੇ ਤੋਂ ਵੱਧ ਔਖਾ ਪਸ਼ੂਆਂ ਦਾ ਹੋ ਜਾਂਦਾ।
1: ਹਾਂ ਬਈ ਭਤੀਜ, ਆਹ ਗੱਲ ਤਾਂ ਸਹੀ ਹੈ ਤੇਰੀ। ਉਹ ਪਸ਼ੂਆਂ ਥੱਲੇ ਥਾਂ ਵੀ ਗਿੱਲਾ ਤੇ ਹਰਾ ਚਾਰਾ ਵੀ ਗਿਜਗਜਾ ਜਾ ਹੋ ਜਾਂਦਾ, ਕੋਈ ਹੱਜ ਹੀ ਨੀ ਰਹਿੰਦਾ ਯਾਰ। ਜੇ ਝੜੀ ਝੁੜੀ ਲੱਗ ਜੇ ਤਾਂ ਉਦੋਂ ਔਖਾ ਹੋ ਜਾਂਦਾ।
2: ਨਾ ਆਹ ਫਿਰ ਕੱਲੀ ਮਿੱਟੀ ਸਟਾਉਣ ਨਾਲ ਹੀ ਲੱਗ ਜੂ ਗੱਲ ਸਿਰੇ, ਕਿ ਕੋਈ ਹੋਰ ਵੀ ਪ੍ਰਬੰਧ ਕਰਨੇ ਪੈਣਗੇ ਭਤੀਜ?
0: ਪ੍ਰਬੰਧ ਤਾਂ ਕਈ ਹੋਰ ਵੀ ਕਰਨੇ ਪੈਣਗੇ ਤਾਇਆ, ਪਰ ਮੇਰਾ ਮਤਲਬ ਸੁੱਕਾ ਰੇਤਾ ਤਾਂ ਬਹੁਤ ਜ਼ਰੂਰੀ ਹੈ ਬਰਸਾਤ ਦੇ ਦਿਨਾਂ 'ਚ ਪਸ਼ੂਆਂ ਦੇ ਲਈ।
1: ਓਏ ਐਂ ਤਾਂ ਸਾਨੂੰ ਵੀ ਪਤਾ ਯਾਰ ਭਤੀਜ, ਵੀ ਥਾਂ ਸੁਕਾਉਣ ਵਾਸਤੇ ਹੁਣ ਸੁੱਕਾ ਰੇਤਾ ਹੀ ਕੰਮ ਆਊ। ਇਹ 'ਚ ਕਿਹੜੀ ਨਵੀਂ ਗੱਲ ਦੱਸਦੀ ਤੂੰ?
2: ਓਏ ਭੂਰਿਆ, ਓਏ ਆਪਾਂ ਨੂੰ ਲੱਗਦਾ ਆਹ ਸੁੱਕਾ ਰੇਤਾ ਆ ਚਿੱਕੜ ਚੀਲਾ ਜਾ ਸੁਕਾਉਣ ਵਾਸਤੇ ਹੀ ਕੰਮ ਦਿੰਦਾ ਹੈ, ਪਰ ਮੇਰੇ ਨਾਲ ਸ਼ਰਤ ਲਾ ਲਾ ਭਾਵੇਂ। ਆ ਭਤੀਜ ਕੋਈ ਨਾ ਕੋਈ ਨਵੀਂ ਗੱਲ ਦੱਸੂ, ਤੈਨੂੰ ਮੈਂ ਤੈਨੂੰ ਦੱਸਾਂ। ਹਾਂ
0: ਉਹ ਗੱਲਾਂ ਤਾਂ ਪੁਰਾਣੀਆਂ ਹੀ ਆ ਤਾਇਆ, ਬਸ ਤੁਸੀਂ ਕਦੇ ਧਿਆਨ ਨਹੀਂ ਦਿੱਤਾ ਹੋਣਾ।
1: ਉਹ ਚੱਲ ਭਤੀਜ, ਹੁਣ ਗਿੱਲਾ ਪੀਣ ਜਾਣਾ ਪਾ ਯਾਰ, ਦੱਸ ਦੇ ਕਿਹੜਾ ਗਰਨ ਗਰਨ ਜਿਹੜੀਆਂ ਚਾਰ ਦੱਸਣੀਆਂ ਤੂੰ ਕਿ ਨਹੀਂ ਫਿਲਿਆ।
2: ਤੇ ਹੋਰ ਕੀ ਹੈ, ਉਹ ਨਹੀਂ ਐਵੇਂ ਸਾਡੇ ਭਰਾਵਾਂ ਦਾ ਕਲੇਸ਼ ਪਵਾਏਗਾ। ਹੈਂ, ਮੈਂ ਆਖੂ ਸੁਣਾ ਤੇ ਪੂਰਾ ਆਖੂ ਬਸ ਕਰ।
0: ਉਹ ਯਾਰ ਨਹੀਂ ਨਹੀਂ ਤਾਇਆ, ਕਲੇਸ਼ ਪੈਣ ਵਾਲੀ ਤਾਂ ਗੱਲ ਹੀ ਨਹੀਂ, ਕਿਉਂਕਿ ਗੱਲ ਤੁਹਾਡੀ ਸਹੀ ਹੈ ਕਿ ਸੁੱਕਾ ਰੇਤਾ ਅਸਲ 'ਚ ਚਿੱਕੜ ਚੀਲਾ ਸੁਕਾਉਣ ਵਾਸਤੇ ਕੰਮ ਆਉਂਦਾ, ਤਾਂ ਹੀ ਤਾਂ ਆਪਾਂ ਪਸ਼ੂਆਂ ਥੱਲੇ ਸਿੱਟਦੇ ਹਾਂ।
1: ਉਹ ਪਰ ਹੁਣ ਤੇਰੇ ਦੱਸਣ ਵਾਲੀ ਗੱਲ ਤਾਂ ਕੁਛ ਰਹੀ ਨਹੀਂ ਯਾਰ, ਉਹ ਮਤਲਬ ਜਦੋਂ ਸਾਨੂੰ ਪਤਾ ਹੀ ਹੈ।
2: ਓਏ ਇਹ ਸ਼ੋਰ ਜਿਹਾ ਬੜਾ ਖਚਰਾ ਭੂਰਿਆ, ਹੈਂ ਆ ਹੁਣ ਕੱਢ ਮਾਰੂ ਕੋਈ ਨਾ ਕੋਈ ਨਵਾਂ ਤੀਰ, ਵੇਖ ਲਈ ਭਲਾ ਵੀ ਤਾਇਆ ਆ ਨਹੀਂ ਪਤਾ ਸੀ ਤੁਹਾਨੂੰ।
0: ਉਹ ਤੀਰ ਤਾਂ ਕਾਹਦਾ ਤਾਇਆ, ਪਰ ਗੱਲ ਇਹ ਹੈ ਵੀ ਤੁਹਾਨੂੰ ਸ਼ਾਇਦ ਇਹ ਨਾ ਪਤਾ ਹੋਵੇ ਵੀ ਆਪਾਂ ਨੂੰ ਪਸ਼ੂਆਂ ਥੱਲੇ ਚਿੱਕੜ ਸੁਕਾਉਣਾ ਕਿਉਂ ਜ਼ਰੂਰੀ ਹੈ।
2: ਲੈ ਹੈਂ ਵੇਖ ਲਾ ਕਿਉਂ ਭੂਰਿਆ, ਕਿਹਾ ਸੀ ਨਾ ਤੈਨੂੰ, ਹੋ ਗਈ ਨਾ ਫਿਰ ਉਹੀ ਗੱਲ।
1: ਓਏ ਹਾਂ ਗੱਲ ਤਾਂ ਤੇਰੀ ਸਹੀ ਨਿਕਲੀ ਫਿਲਿਆ। ਊ ਭਤੀਜ ਚੱਲ ਫਿਰ ਦੱਸ ਹੁਣ ਕਰ ਸਾਡੀ ਜਾਣਕਾਰੀ 'ਚ ਵਾਧਾ ਵੀ ਚਿੱਕੜ ਨਾ ਸੁੱਕਣ ਦੇ ਕੀ ਨੁਕਸਾਨ ਹੈ।
0: ਨੁਕਸਾਨ ਇਹ ਹੈ ਤਾਇਆ ਵੀ ਇੱਕ ਤਾਂ ਇਹਦੇ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਨ ਵਾਲੇ ਕੀਟਾਣੂ ਪੈਦਾ ਹੋ ਜਾਂਦੇ ਆ ਜਿਹੜੇ ਪਸ਼ੂਆਂ ਲਈ ਬਹੁਤ ਘਾਤਕ ਹੁੰਦੇ ਆ, ਤੇ ਉਹਨਾਂ ਤੋਂ ਬਚਾਓ ਲਈ ਥਾਂ ਸੁੱਕਾ ਰੱਖਣਾ ਬਹੁਤ ਜ਼ਰੂਰੀ ਹੈ।
2: ਅੱਛਾ ਇਹ ਬਾਤ ਹੈ।
1: ਅੱਛਾ ਇਹ ਗੱਲ ਤਾਂ ਠੀਕ ਆ ਭਤੀਜ, ਇਹ ਤੋਂ ਇਲਾਵਾ ਫਿਰ ਹੋਰ?
0: ਇਹ ਤੋਂ ਇਲਾਵਾ ਫਿਰ ਇਹ ਤਾਇਆ ਕਿ ਜੇਕਰ ਪਸ਼ੂ ਥੱਲੇ ਖਾਸ ਕਰ ਜਿਹੜੇ ਦੁਧਾਰੂ ਪਸ਼ੂ ਹੁੰਦੇ ਆ ਥਾਂ ਗਿੱਲਾ ਹੋਵੇ ਤਾਂ ਨਾ ਤਾਂ ਉਹ ਆਰਾਮ ਨਾਲ ਬੈਠ ਸਕਦੇ ਆ, ਜਿਹਦੇ ਕਰਕੇ ਇੱਕ ਤਾਂ ਉਹਨਾਂ ਨੂੰ ਆਰਾਮ ਘੱਟ ਮਿਲਦਾ ਤੇ ਸਹੀ ਤਰੀਕੇ ਨਾਲ ਆਰਾਮ ਤੇ ਹੋਰ ਸਰੀਰਕ ਕਿਰਿਆਵਾਂ, ਆ ਮੇਰਾ ਮਤਲਬ ਕਿ ਹਿੱਲ ਜੁੱਲ ਨਾ ਹੋਣ ਕਰਕੇ ਉਹਨਾਂ ਦੀ ਪਾਚਣ ਕਿਰਿਆ 'ਤੇ ਵੀ ਅਸਰ ਪੈਂਦਾ, ਜਿਹਦੇ ਨਾਲ ਦੁੱਧ ਦੀ ਗੁਣਵੱਤਾ ਤੇ ਉਤਪਾਦਨ ਦੋਵਾਂ 'ਚ ਕਮੀ ਆਉਂਦੀ ਹੈ।
2: ਹਾਂ ਇਹ ਤਾਂ ਗੱਲ ਤੇਰੀ ਨਾ ਮੁੰਡਿਆ, ਵੀ ਖੈਰ 16 ਨੇ ਹੈ, ਉਹ ਜੇ ਪਸ਼ੂ ਦੇ ਖਾਧਾ ਪੀਤਾ ਪਚੇ ਹੀ ਨਾ, ਉਹ ਫੇਰ ਉਹਨੇ ਦੁੱਧ ਸਵਾਹ ਦੇਣਾ ਯਾਰ। ਹੈਂ ਤੈਨੂੰ ਮੈਂ ਤੈਨੂੰ ਦੱਸਾਂ ਨਾਲੇ।
1: ਓਏ ਦੁੱਧ ਤਾਂ ਦੁੱਧ ਫਿਲਿਆ, ਨਾਲੇ ਭਤੀਜ ਦੱਸੀ ਤਾਂ ਜਾਂਦਾ ਸੀ ਬਈ ਗਿੱਲੀ ਥਾਂ ਨਾਲ ਬਿਮਾਰੀਆਂ ਵੀ ਵੱਧ ਲੱਗਦੀਆਂ ਪਸ਼ੂਆਂ ਨੂੰ।
0: ਹਾਂ ਤਾਇਆ ਬਿਲਕੁਲ, ਅੱਬਲੀ ਤਾਂ ਪਸ਼ੂ ਗਿੱਲੇ ਥਾਂ 'ਚ ਬਹਿੰਦਾ ਹੀ ਨਹੀਂ, ਤੇ ਜੇ ਔਖਾ ਸੌਖਾ ਬਹਿ ਜੇ ਤਾਂ ਉਹਨੂੰ ਥਨੈਲਾ ਵਰਗੇ ਰੋਗ ਦਾ ਖਤਰਾ ਵੱਧ ਜਾਂਦਾ, ਤੇ ਗਿੱਲੇ ਥਾਂ 'ਚ ਖੜ੍ਹੇ ਰਹਿਣ ਕਰਕੇ ਖੁਰ ਵੀ ਗਲਣ ਲੱਗ ਜਾਂਦੇ ਆ, ਇਹਦੇ ਕਰਕੇ ਖੁਰਾਂ ਤੇ ਥਣਾਂ ਵੱਲ ਨਿਗਾਹ ਮਾਰਦੇ ਰਹਿਣਾ ਚਾਹੀਦਾ ਬਰਸਾਤ ਦੇ ਦਿਨਾਂ 'ਚ।
2: ਓਏ ਤੂੰ ਕਿਹਨੂੰ ਦੱਸੀ ਜਾਂਦਾ ਯਾਰ ਭਤੀਜ, ਓਏ ਜਿਹਨੇ ਕਦੇ ਆਪਦੇ ਖੁਰ ਨਹੀਂ ਦੇਖੇ, ਹੈਂ ਉਹ ਪਸ਼ੂਆਂ ਦੇ ਖੁਰ ਕੀ ਦੇਖੂ ਯਾਰ, ਆ ਦੇਖ ਲਾ ਦੇਖ ਲਾ ਕਿਵੇਂ ਗਿੱਟੇ ਕਾਲੇ ਕੀਤੇ ਨੇ ਵੇਖ ਕੇ।
1: ਲਾ ਗੱਲ ਕਹਿ ਆ ਭਤੀਜ, ਵੀ ਇਹਦੀ ਨਿਗਾਹ ਮੇਰੇ ਗਿੱਟਿਆਂ ਤੇ ਰਹਿੰਦੀ ਹੈ ਜਿਵੇਂ ਪਤੰਦਰ ਨੇ ਚੱਟਣੇ ਹੋਣ, ਆਪਦੇ ਤਾਂ ਦੇਖ ਜਿਵੇਂ ਲਿਸ਼ਕਾਂ ਮਾਰਦੇ ਹੁੰਦੇ ਆ, ਸ਼ਰਮ ਤਾਂ ਨੀ ਆਉਂਦੀ? ਉਹ ਤੂੰ ਦੱਸ ਯਾਰ ਭਤੀਜ, ਮੋਟਾ ਮੋਟਾ ਹਿਸਾਬ ਲਾਈਏ ਤਾਂ ਮੀਂਹ ਉੱਤੇ ਵੱਡਾ ਰੌਲਾ ਤਾਂ ਗਿੱਲ ਸੁੱਕ ਸਾਂਭਣਦਾ ਹੀ ਆ ਕਿ ਨਹੀਂ?
0: ਹਾਂ ਤਾਇਆ ਸਿੱਲ ਦਾ ਹੀ ਚੱਕਰ ਹੈ, ਇਹਦੇ ਕਰਕੇ ਕਿ ਬਰਸਾਤ ਦੇ ਮੌਸਮ ਵਿੱਚ ਚਿੱਚੜ ਚਿਚੜੀਆਂ ਵੀ ਬਹੁਤ ਵੱਧ ਜਾਂਦੇ ਆ, ਇਹਨਾਂ ਦੀ ਰੋਕਥਾਮ ਵਾਸਤੇ ਸਾਨੂੰ ਢੁਕਵੇਂ ਪ੍ਰਬੰਧ ਕਰਨੇ ਚਾਹੀਦੇ ਆ।
1: ਢੁਕਵੇਂ ਪ੍ਰਬੰਧ? ਉਹ ਮਾੜਾ ਜਿਹਾ ਖੁੱਲ ਕੇ ਦੱਸ ਯਾਰ ਭਤੀਜ।
2: ਓਏ ਅਨਪੜ੍ਹ ਮੈਨ ਸਾਹਿਬ, ਮੁੰਡੇ ਦੇ ਕਹਿਣ ਦਾ ਮਤਲਬ ਹੈ ਵੀ

0: ਕਈ ਦੱਪਾ ਛਿੜਕਦੇ ਰਹਿਣਾ ਚਾਹੀਦਾ ਆਹ ਪਸ਼ੂ ਵਾਲੇ ਚ, ਕਿਉਂ ਵੀ ਮੁੰਡਿਆ ਕਿ ਨਹੀਂ?
1: ਹਾਂ ਤਾਇਆ, ਜਮਾ ਸਹੀ ਕਿਹਾ। ਪਸ਼ੂ ਨੂੰ ਗੌਰ ਨਾਲ ਦੇਖੋ, ਕਿਉਂਕਿ ਤੁਹਾਨੂੰ ਪਤਾ ਵੀ ਚਿਚੜੀਆਂ ਜ਼ਿਆਦਾਤਰ ਲੱਤਾਂ ਤੇ ਲੇਵੇ ਦੇ ਅੰਦਰਲੇ ਪਾਸੇ ਹੀ ਲੱਗਦੀਆਂ।
2: ਓਏ ਆਹੋ, ਖੈਰ ਇੰਨਾ ਕੁ ਤਾਂ ਪਤਾ ਹੀ ਆ ਭਤੀਜ, ਉਹ ਮੈਂ ਸਾਰਾ ਸਾਲ ਪੂਰਾ ਪ੍ਰਬੰਧ ਰੱਖਦਾ ਚਿਚੜਾਂ ਦਾ। ਉਹ ਦਵਾਈ ਛਵਾਈ ਉਹ ਸਣੇ ਵਿਰਲਾਂ ਉਰਲਾਂ ਚ ਮਾਰ ਹੀ ਦਿੰਦਾ ਹੁੰਦਾ ਚੰਗੂ। ਉਹ ਨਾ ਚਿੱਚੜ ਛੱਡਾਂ ਤੇ ਨਾ ਮੱਛਰ ਮੱਖੀ।
0: ਓਏ ਆਹੋ ਪੂਰਿਆ, ਆ ਮੱਛਰ ਮੱਖੀਆਂ ਕਿਹੜਾ ਘੱਟ ਲਹੂ ਪੀਂਦੇ ਆ ਯਾਰ ਪਸ਼ੂ ਢਾਂਡੇ ਦਾ। ਆ ਚਿੱਚੜਾਂ ਨੂੰ ਤਾਂ ਖੈਰ ਮੇਰੇ ਕੁੱਕਰ ਨੀ ਗੇੜਾ ਖਾਣ ਦਿੰਦੇ ਯਾਰ। ਹੈ ਉਹ ਚਿੱਚੜ ਤਾਂ ਛੱਡ, ਕੰਧਾਂ ਦੀਆਂ ਵਿਰਲਾਂ ਚ ਮਾਰ ਮਾਰ ਠੁੰਗਾ ਸਣੇ ਸੀਮੈਂਟ ਖਾ ਗਏ।
1: ਮੱਖੀ ਮੱਛਰ ਵੀ ਜਿੱਥੇ ਪਸ਼ੂ ਨੂੰ ਬੇਚੈਨ ਕਰਦੇ ਆ, ਉੱਥੇ ਬਿਮਾਰੀਆਂ ਵੀ ਬੜੀਆਂ ਫੈਲਾਉਂਦੇ ਆ। ਇਹਨਾਂ ਦੀ ਰੋਕਥਾਮ ਲਈ ਪਹਿਲਾਂ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਵੀ

0: ਨੂੰ ਬੇਚੈਨ ਕਰਦੇ ਆ, ਉੱਥੇ ਬਿਮਾਰੀਆਂ ਵੀ ਬੜੀਆਂ ਫੈਲਾਉਂਦੇ ਆ। ਇਹਨਾਂ ਦੀ ਰੋਕਥਾਮ ਲਈ ਪਹਿਲਾਂ ਤਾਂ ਆਪਾਂ ਕੋਸ਼ਿਸ਼ ਕਰਨੀ ਹੈ ਵੀ ਪਸ਼ੂਆਂ ਦੇ ਵਾੜੇ ਨੇੜੇ ਪਾਣੀ ਨਹੀਂ ਖੜਨ ਦੇਣਾ, ਤੇ ਜੇ ਫੇਰ ਵੀ ਮੱਛਰ ਮੱਖੀ ਹੋਣ ਤਾਂ ਨਿੰਮ ਦੇ ਪੱਤਿਆਂ ਦੇ ਘੋਲ ਦਾ ਛਿੜਕਾਅ ਕਰ ਦੇਣਾ ਤੇ ਜਾਂ ਫਿਰ ਉਹਨਾਂ ਦਾ ਧੂੰਆਂ ਕਰ ਦੇਣਾ। ਤੇ ਇਹ ਤੋਂ ਇਲਾਵਾ ਆਪਾਂ ਬਾਜ਼ਾਰ ਵਿੱਚ ਮਿਲਣ ਵਾਲੀਆਂ ਮੱਛਰ ਮੱਖੀ ਭਜਾਉਣ ਵਾਲੀਆਂ ਦਵਾਈਆਂ ਦੀ ਵਰਤੋਂ ਵੀ ਕਰ ਸਕਦੇ ਹਾਂ।
1: ਉਹ ਯਾਰ ਭਤੀਜ, ਇੱਕ ਹਿਸਾਬ ਦਾ ਲਾਇਆ ਮੈਂ ਹੈ ਵੀ ਜੇ ਪਸ਼ੂ ਦੀ ਖੁਰਾਕ ਚੰਗੀ ਹੈ ਨਾ ਤਾਂ ਪਸ਼ੂ ਬਹੁਤ ਘੱਟ ਬਿਮਾਰ ਹੁੰਦੇ ਹੈ। ਤੈਨੂੰ ਮੈਂ ਤੈਨੂੰ ਦੱਸਾਂ ਕਿ ਨਹੀਂ ਭੂਰਿਆ?
2: ਉਹ ਯਾਰ ਫੀਲਿਆ, ਉਹ ਕਿੱਧਰ ਬੁੜੇ ਦਾ ਮਰਨਾ ਤੇ ਕਿੱਧਰ ਹਾਲ ਉਕੜੂ, ਉਹ ਗੱਲ ਸੁੱਕੇ ਗਿੱਲੇ ਦੀ ਕਰੀ ਜਾਂਦੇ ਆ। ਇਹ ਪਸ਼ੂਆਂ ਨੂੰ ਭਲਵਾਨ ਬਣਾਉਣ ਤੇ ਲੱਗਿਆ ਪਿਆ, ਉਹ ਇਹਦਾ ਹੁਣ ਵੱਧ ਘੱਟ ਖਾਣ ਨਾਲ ਕੀ ਸੰਬੰਧ ਆ ਯਾਰ?
0: ਉਹ ਵੱਧ ਘੱਟ ਖਾਣ ਨਾਲ ਤਾਂ ਭਾਵੇਂ ਸੰਬੰਧ ਹੋਵੇ ਤੇ ਭਾਵੇਂ ਨਾ ਤਾਇਆ, ਪਰ ਸੁੱਕਾ ਗਿੱਲਾ ਖਾਣ ਨਾਲ ਜ਼ਰੂਰ ਸੰਬੰਧ ਹੈਗਾ ਇਹਦਾ।
1: ਲੈ ਸੁਣ ਲੈ, ਓਏ ਮੇਰਾ ਵੀ ਕੋਈ ਤਜਰਬਾ ਬੋਲਦਾ ਯਾਰ ਭੂਰਿਆ, ਹੈ ਤੈਨੂੰ ਮੈਂ ਤੈਨੂੰ ਦੱਸਣ ਵਾਲੇ।
2: ਅੱਛਾ ਯਾਰ ਭਤੀਜ, ਪਰ ਉਹ ਕਿਵੇਂ ਬਈ?
0: ਉਹ ਇਸ ਤਰ੍ਹਾਂ ਤਾਇਆ ਕਿ ਬਰਸਾਤ ਦੇ ਮੌਸਮ ਵਿੱਚ ਪਸ਼ੂਆਂ ਨੂੰ ਗਿੱਲਾ ਜਾਂ ਜ਼ਿਆਦਾ ਨਮੀ ਵਾਲਾ ਚਾਰਾ ਨੁਕਸਾਨ ਪਹੁੰਚਾਉਂਦਾ, ਇਸ ਕਰਕੇ ਕੋਸ਼ਿਸ਼ ਇਹ ਕਰਨੀ ਹੈ ਕਿ ਚਾਰਾ ਜਾਂ ਤੂੜੀ ਵਗੈਰਾ ਜ਼ਿਆਦਾ ਗਿੱਲੀ ਕਰਕੇ ਨਹੀਂ ਪਾਉਣੀ, ਕੱਲੀ ਪਾਉਣੀ ਹੀ ਨਹੀਂ ਉਹਦੀ ਸਾਂਭ ਸੰਭਾਲ ਵੀ ਕਰਨੀ ਹੈ, ਮਤਲਬ ਕਿ ਫੀਡ ਵਗੈਰਾ ਨਮੀ ਰਹਿਤ ਥਾਂ 'ਤੇ ਰੱਖਣੀ ਹੈ ਜਿੱਥੇ ਉਹ ਸੁੱਕੀ ਰਹੇ ਅਤੇ ਉਹਨੂੰ ਸਿੱਲ ਨਾ ਚੜੇ, ਕਿਉਂਕਿ ਸਿੱਲ ਨਾਲ ਫੀਡ ਵਗੈਰਾ ਨੂੰ ਉੱਲੀ ਲੱਗ ਜਾਂਦੀ ਹੈ, ਇਸ ਕਰਕੇ ਉਹਨਾਂ ਨੂੰ ਆਪਾਂ ਜਮ੍ਹਾਂ ਸੁੱਕੀ ਥਾਂ 'ਤੇ ਰੱਖਣਾ ਵੀ ਉੱਲੀ ਵਗੈਰਾ ਤੋਂ ਉਹ ਬਚੀ ਰਹੇ।
1: ਓ ਚੱਲ ਭਤੀਜ, ਆ ਤੂੜੀ ਗਿੱਲੀ ਸੁੱਕੀ ਫੇਰ ਕਰੀ, ਉਹ ਦੇਖ ਉਹ ਪਤੰਦਰਾ ਰੇਤੇ ਦੀ ਟਰਾਲੀ ਮੁੜ ਗਈ ਤੇਰੇ ਘਰ ਵੱਲ ਨੂੰ, ਓਏ ਪਹਿਲਾਂ ਜਾ ਕੇ ਪਸ਼ੂਆਂ ਦੇ ਹੇਠੋਂ ਥਾਂ ਸੁਕਾ ਤੂੰ।
2: ਓਏ ਇਹਨੂੰ ਕੱਲੇ ਨੂੰ ਕਿਉਂ ਭੇਜਣਾ ਯਾਰ, ਆਪਾਂ ਵੀ ਚੱਲਦੇ ਆ। ਉਹ ਕਰਕੇ ਟਰੈਕਟ ਟਰਾਲੀ ਵਾਲੇ ਨਾਲ ਗੱਲ, ਉਹ ਚਾਰ ਟਰਾਲੀਆਂ ਆਪਾਂ ਵੀ ਸਟਾ ਦਿੰਦੇ ਆ ਯਾਰ, ਕੀ ਕਹਿੰਦੇ?
0: ਸਹੀ ਗੱਲ ਆ ਤਾਇਆ, ਤਾਏ ਭੂਰੇ ਦੀ ਹੁਣ ਤਾਂ ਮੌਕਾ ਹੈ, ਸਟਾ ਲਓ।
1: ਚੱਲ ਫਿਰ, ਉਹ ਫਿਰ ਆਪਾਂ ਵੀ ਤੁਰ ਚੱਲਦੇ ਆ, ਤੇਰੀ ਗੱਲ ਸੁਟਣੀ ਆ ਯਾਰ ਭੂਰਿਆ, ਦੱਸ।
0: ਆਜੋ ਆਜੋ ਕਿਰਾਂ।
1: ਓ ਚਲੋ ਚਲੋ। ਓਏ ਭੂਰਿਆ, ਓਏ ਆ ਰੇੜੀਆ ਕੁੱਛੜ ਲਮਕਾ ਰੱਖਿਆ ਨਿੱਕੇ ਜਵਾਕ ਨੂੰ, ਓਏ ਚਲਾ ਲਾ ਇਹਨੂੰ, ਓਏ ਜਾਂਦੇ ਜਾਂਦੇ ਕੋਈ ਰਿਕਾਰਡ ਸੁਣ ਲਾਂਗੇ ਕਦਾ ਕਿ ਨਹੀਂ।
2: ਓਏ ਓਏ ਚਲਾ ਤਾਂ ਦਿਨਾ ਫਿਲਿਆ, ਪਰ ਲੋਕ ਵੀ ਨਾ ਢੇਡਾਂ ਕਰਨਗੇ ਵੀ ਪਹਿਲਾਂ ਤਾਂ ਟਰੈਕਟਾਂ ਤੇ ਲੱਗਦੇ ਸੀ, ਹੁਣ ਬੰਦੇ ਵੀ ਡਿੱਗ ਲਵਾਈ ਫਿਰਦੇ ਆ, ਤੇ ਨਾਲੇ ਪਿੰਡ ਵਾਲੇ ਕਿਤੇ ਹੱਲ ਨਾ ਪਾ ਦੇਣ ਵੀ ਉਹ ਜਾਂਦੇ ਆ ਰੇਡੀਓ ਵਾਲੇ।
0: ਉਹ ਚੱਲ ਕੋਈ ਨੀ ਯਾਰ ਤਾਇਆ, ਤੂੰ ਚਲਾ ਦੇ, ਉਹ ਜੇ ਕੋਈ ਜੁੱਤੀਆਂ ਮਾਰਨ ਲੱਗਿਆ ਤਾਂ ਆਪਾਂ ਤਾਏ ਫੀਲੇ ਨੂੰ ਅੱਗੇ ਕਰ ਦਾਂਗੇ ਵੀ ਰੇੜ ਗਿਆ ਤਾਂ ਇਹਦਾ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਸਿਲਸਿਲਾ ਖੁੰਡ ਚਰਚਾ, ਜਿਸ ਵਿੱਚ ਤੁਸੀਂ ਸੁਣਿਆ ਬਰਸਾਤ ਰੁੱਤ ਵਿੱਚ ਪਸ਼ੂਆਂ ਦੀ ਸਾਂਭ ਸੰਭਾਲ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਕਲਾਕਾਰਾਂ ਵਿੱਚ ਕੁਲਵਿੰਦਰ ਚਾਨੀ ਅੰਗਦ ਦੇ ਕਿਰਦਾਰ ਵਿੱਚ, ਸਤਪਾਲ ਬਰਾੜ ਪੂਰਾ ਦੇ ਕਿਰਦਾਰ ਵਿੱਚ, ਕੁਲਵਿੰਦਰ ਔਲਖ ਪੀਲਾ ਦੇ ਕਿਰਦਾਰ ਵਿੱਚ ਸਾਨੂੰ ਨਜ਼ਰ ਆਏ। ਪ੍ਰੋਗਰਾਮ ਆਲੇਖਕਰਤਾ ਸਨ ਕੁਲਵਿੰਦਰ ਚਾਨੀ। ਆਓ ਸੁਣਦੇ ਹਾਂ ਇੱਕ ਪੰਜਾਬੀ ਗੀਤ।

ਤੁਹਾਡੇ ਨਾਲ ਮੌਸਮ ਦੀ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜੀ। ਆਉਣ ਵਾਲੇ 4-5 ਦਿਨਾਂ ਵਿੱਚ ਬੱਦਲ ਬਣੇ ਰਹਿਣ ਅਤੇ ਜ਼ਿਆਦਾਤਰ ਥਾਵਾਂ 'ਤੇ ਦਰਮਿਆਨੀ ਅਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਘੱਟ ਤਾਪਮਾਨ 25.0 ਤੋਂ 26.0 ਡਿਗਰੀ ਸੈਲਸੀਅਸ ਤੱਕ ਅਤੇ ਵੱਧ ਤੋਂ ਵੱਧ ਤਾਪਮਾਨ 37.0 ਤੋਂ 39.0 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਨਮੀ ਦੀ ਮਾਤਰਾ 30-80% ਅਤੇ ਹਵਾ ਦੀ ਗਤੀ 4-9 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਮੌਸਮ ਸੰਬੰਧੀ ਚੇਤਾਵਨੀ, ਆਉਣ ਵਾਲੇ 4-5 ਦਿਨਾਂ ਵਿੱਚ ਬੱਦਲਵਾਈ ਬਣੇ ਰਹਿਣ ਅਤੇ ਜ਼ਿਆਦਾਤਰ ਥਾਵਾਂ 'ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਸੰਬੰਧੀ ਚੇਤਾਵਨੀਆਂ, ਮੌਸਮ ਕੀੜੇ ਮਕੌੜੇ ਅਤੇ ਬਿਮਾਰੀਆਂ ਦੇ ਹਮਲੇ ਲਈ ਅਨੁਕੂਲ ਹੈ। ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਸ ਹਮਲੇ ਤੋਂ ਸੁਚੇਤ ਰਹਿਣ। ਇੱਕ ਸਧਾਰਨ ਜਿਹੀ ਸਲਾਹ ਵੀ ਸਾਂਝੀ ਕਰਨ ਲੱਗੇ ਹਾਂ। ਅਗਲੇ 4-5 ਦਿਨਾਂ ਦੌਰਾਨ ਫਸਲਾਂ, ਸਬਜ਼ੀਆਂ ਅਤੇ ਬਾਗਾਂ ਵਿੱਚ ਸਿੰਚਾਈ ਦੇ ਮੌਸਮ ਦੇ ਅਨੁਸਾਰ ਹੀ ਕਰੋ। ਝੋਨੇ ਤੋਂ ਇਲਾਵਾ ਖੇਤ ਵਿੱਚ ਪਾਣੀ ਖੜਾ ਨਾ ਰਹਿਣ ਦਿਓ। ਇਸ ਲਈ ਨਿਕਾਸੀ ਪ੍ਰਬੰਧ ਠੀਕ ਰੱਖੋ। ਮੀਂਹ ਪੈਣ ਤੋਂ ਬਾਅਦ ਵੱਧ ਪਾਣੀ ਤੁਰੰਤ ਕੱਢ ਦਿਓ ਅਤੇ ਹੇਠ ਦਿੱਤੇ ਖਾਦਾਂ ਅਤੇ ਦਵਾਈਆਂ ਦਾ ਛਿੜਕਾਅ ਕਰੋ।

ਇਸੇ ਤਰ੍ਹਾਂ ਹੀ ਬਾਹਰੀ ਪਰਜੀਵੀਆਂ ਤੋਂ ਬਚਾਅ ਦੇ ਲਈ ਪਸ਼ੂਆਂ ਦੇ ਰਹਿਣ ਵਾਲੇ ਸਥਾਨਾਂ ਦੀਆਂ ਦਰਾਰਾਂ ਨੂੰ ਬੰਦ ਰੱਖੋ। ਵਾੜੇ ਵਿੱਚ ਪਾਣੀ ਖੜਾ ਨਾ ਹੋਣ ਦਿਓ ਅਤੇ ਗੋਹੇ ਨੂੰ ਵੀ ਕੋਸ਼ਿਸ਼ ਕਰੋ ਤਾਂ ਪਸ਼ੂਆਂ ਤੋਂ ਦੂਰ ਹੀ ਸੁੱਟਿਆ ਜਾਵੇ। ਇਸ ਤੋਂ ਇਲਾਵਾ ਤੁਸੀਂ ਡਾਕਟਰੀ ਸਲਾਹ ਦੇ ਨਾਲ ਪਸ਼ੂਆਂ ਦੇ ਲਈ ਕਿਸੇ ਵੀ ਤਰ੍ਹਾਂ ਦੇ ਘੋਲ ਦੀ ਵਰਤੋਂ ਕਰ ਸਕਦੇ ਹੋ ਜੋ ਉਹਨਾਂ ਦੇ ਸ਼ੈੱਡ ਜਾਂ ਫਿਰ ਉਹਨਾਂ ਦੇ ਸਰੀਰ ਤੇ ਸਪਰੇਅ ਕਰਨ ਲਈ ਵਰਤਿਆ ਜਾ ਸਕੇ।

ਹਾਂਜੀ, ਇਸ ਦੇ ਨਾਲ ਹੀ ਪਸ਼ੂਆਂ ਨੂੰ ਸਮੇਂ ਸਿਰ ਪੇਟ ਦੇ ਕੀੜਿਆਂ ਨੂੰ ਮਾਰਨ ਵਾਲੀਆਂ ਦਵਾਈਆਂ ਵੀ ਪਿਲਾਈਆਂ ਜਾ ਸਕਦੀਆਂ ਹਨ। ਪਸ਼ੂਆਂ ਨੂੰ ਸਾਫ ਅਤੇ ਵਧੀਆ ਧੁੱਪ ਵਾਲੀ ਜਗ੍ਹਾ ਤੇ ਰੱਖੋ ਤਾਂ ਜੋ ਕਿਰਮਾਂ ਦੇ ਹਮਲੇ ਤੋਂ ਬਚਾਅ ਹੋ ਸਕੇ। ਹਾਂਜੀ ਕਿਸਾਨ ਵੀਰੋ, ਇਸ ਦੇ ਨਾਲ ਹੀ ਸੁਣਦੇ ਹਾਂ ਇੱਕ ਹੋਰ ਪਿਆਰਾ ਜਿਹਾ ਪੰਜਾਬੀ ਗੀਤ।

ਹਾਂਜੀ ਸਰੋਤਿਓ, ਮੈਂ ਹਾਜ਼ਰ ਹਾਂ ਜਸਵਿੰਦਰ ਕੌਰ ਪ੍ਰੋਗਰਾਮ ਲੈ ਕੇ ਗੱਲਾਂ ਚੋਂ ਗੱਲ ਸਿਲਸਿਲਾ ਅੱਖਰ ਬੋਲਦੇ ਨੇ ਤੇ ਵਿਸ਼ਾ ਹੋਵੇਗਾ ਜੀ ਹਾਸੇ ਦਾ ਵਣਜ ਔਖਾ। ਪ੍ਰੋਗਰਾਮ ਦੇ ਵਾਚਕ ਸੁਰਜੀਤ ਕੌਰ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਆਓ ਸੁਣਦੇ ਹਾਂ ਪ੍ਰੋਗਰਾਮ।

ਸਰੋਤਿਓ, ਕਿਸੇ ਨੂੰ ਤੁਸੀਂ ਇਹ ਕਹਿੰਦਿਆਂ ਘੱਟ ਹੀ ਸੁਣਿਆ ਹੋਏਗਾ ਕਿ ਰੂਹ ਖਿੜ ਗਈ। ਰੂਹ ਦਾ ਖਿੜਨਾ ਹਾਸਿਆਂ ਦੇ ਖਿੜਨ ਤੇ ਨਿਰਭਰ ਕਰਦਾ ਹੈ। ਠਹਾਕੇ ਲਾ ਕੇ ਹੱਸਣਾ ਦਿਨੋ ਦਿਨ ਅਲੋਪ ਹੁੰਦਾ ਜਾ ਰਿਹਾ ਹੈ। ਅੱਜ ਦੇ ਸਮੇਂ ਦੇ ਵਿੱਚ ਇਨਸਾਨ ਪੈਸਿਆਂ ਦੇ ਨਾਲ ਹਾਸਿਆਂ ਨੂੰ ਖਰੀਦਣਾ ਚਾਹੁੰਦਾ ਹੈ ਤੇ ਰੂਹ ਨੂੰ ਖੁਸ਼ ਕਰਨੀ ਚਾਹੁੰਦਾ ਹੈ। ਪਰ ਕਹਿੰਦੇ ਹੁੰਦੇ ਨਾ ਵੀ ਜਿੰਨਾ ਜ਼ਿਆਦਾ ਪੈਸਾ ਆਏਗਾ ਓਨੀ ਹੀ ਛੇਤੀ ਸਾਡੇ ਹਾਸੇ ਗੁਆਚਣਗੇ। ਅੱਜ ਦੇ ਸਮੇਂ ਦੇ ਵਿੱਚ ਠਹਾਕੇ ਲਾ ਕੇ ਹੱਸਣਾ ਤੇ ਹੱਸਣ ਸਮੇਂ ਦੰਦ ਦਿਖਾਉਣ ਵਾਲੇ ਨੂੰ ਤਾਂ ਪਾਰਟੀਆਂ ਦੇ ਵਿੱਚ

ਖਾਸਾ ਜਿਹੜਾ ਸਾਡੀ ਰੂਹ ਦੀ ਖੁਰਾਕ ਹੈ ਉਸ ਨੂੰ ਝੂਠੀ ਮੁੱਠੀ ਮੁਸਕੁਰਾਹਟ ਵਿੱਚ ਆਪਾਂ ਬਦਲਣ ਤੇ ਲੱਗੇ ਹੋਏ ਆ। ਸਰੂਤੋ ਪੁਰਾਣੇ ਸਮਿਆਂ ਦੇ ਵਿੱਚ ਨਾ ਹਾਸੇ ਦਾ ਇੱਕ ਮਿਆਰ ਹੁੰਦਾ ਸੀ, ਜਿੰਨਾ ਚਿਰ ਹੱਸਦਿਆਂ ਹੱਸਦਿਆਂ ਦੇ ਅੱਖਾਂ ਵਿੱਚੋਂ ਪਾਣੀ ਨਾ ਆ ਜੇ ਉਨਾ ਚਿਰ ਹੱਸਣ ਦਾ ਮਕਸਦ ਅਧੂਰਾ ਹੀ ਰਹਿੰਦਾ ਸੀ। ਪਰ ਅੱਜ ਜ਼ੋਰ ਲਾ ਕੇ ਹੱਸਣ ਵਾਲੇ ਨਹੀਂ ਮਿਲਦੇ, ਨਾ ਤਾਂ ਉਹ ਖੁਰਾਕਾਂ ਰਹੀਆਂ ਨੇ ਤੇ ਨਾ ਹੀ ਉਸ ਤਰ੍ਹਾਂ ਦਾ ਹਾਸਾ ਰਿਹਾ ਏ ਤੇ ਨਾ ਹੀ ਹਾਸੇ ਦੇ ਵਿੱਚ ਕੀਤਾ ਹੋਇਆ ਮਜ਼ਾਕ ਕਿਸੇ ਨੂੰ ਬਰਦਾਸ਼ਤ ਹੁੰਦਾ ਏ। ਲੋਕ ਅੱਜ ਕੱਲ ਮੁਸਕੁਰਾਉਣ ਤੋਂ ਕੰਨੀ ਕਤਰਾਉਂਦੇ ਨੇ। ਅੱਜ ਇਨਸਾਨ ਇੰਨਾ ਜ਼ਿਆਦਾ ਵਿਅਸਤ ਹੋ ਚੁੱਕਿਆ ਹੈ ਕਿ ਨਿੱਤ ਦੇ ਕਾਰ ਵਿਹਾਰ ਹੀ ਉਹਨੂੰ ਸਾਹ ਨਹੀਂ ਲੈਣ ਦਿੰਦੇ। ਉਹਦੇ ਕੋਲ ਯਾਰਾਂ ਦੋਸਤਾਂ ਵਿੱਚ ਬੈਠ ਕੇ ਹੱਸਣ ਤੇ ਮਨ ਦਾ ਭਾਰ ਹੌਲਾ ਕਰਨ ਲਈ ਵੀ ਸਮੇਂ ਦੀ ਘਾਟ ਹੈ।

0: ਅੱਜ ਆਪਾਂ ਅਕਸਰ ਹੀ ਦੇਖਦੇ ਹਾਂ ਕਿ ਦੋਸਤਾਂ ਦੀ ਮਹਿਫਲ ਵਿੱਚ ਸ਼ਾਮਲ ਹੋਣ ਨਾਲੋਂ ਆਪਾਂ ਟੀਵੀ ਸਾਹਮਣੇ ਬੈਠ ਕੇ ਜ਼ਿਆਦਾ ਖੁਸ਼ ਤੇ ਭਾਗਸ਼ਾਲੀ ਸਮਝਦੇ ਹਾਂ। ਟੀਵੀ ਦਾ ਬਟਨ ਆਨ ਕੀਤਾ ਤੇ ਜਾਂ ਫਿਰ ਮੋਬਾਈਲ ਫੋਨ ਦੀ ਮਦਦ ਦੇ ਨਾਲ ਅੱਜ ਦਾ ਇਨਸਾਨ ਜ਼ਿਆਦਾ ਖੁਸ਼ ਹੋ ਰਿਹਾ। ਬਨੌਟੀ ਹਾਸੇ ਦੀ ਮੇਜ਼ਬਾਨੀ ਉਸਨੂੰ ਚੰਗੀ ਲੱਗਣ ਲੱਗ ਗਈ ਹੈ। ਕੈਮਰੇ ਦੀ ਕਰਾਮਾਤ ਨੇ ਉਸ ਤੋਂ ਅਸਲੀਅਤ ਖੋ ਲਈ ਹੈ ਤੇ ਪਰਛਾਵਿਆਂ ਨੂੰ ਜ਼ਿੰਦਗੀ ਸਮਝ ਕੇ ਉਹ ਦਿਲ ਬਹਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
1: Now introducing to you, it's a liquid person.

ਸਰੋਤਿਓ, ਅੱਜ ਸਾਡਾ ਜੀਵਨ ਦਿਨੇ ਹੋਰ, ਰਾਤਾਂ ਨੂੰ ਹੋਰ, ਬਾਹਰ ਹੋਰ, ਘਰੇ ਹੋਰ, ਪਾਰਟੀਆਂ ਵਿੱਚ ਹੋਰ ਤੇ ਆਪਣਿਆਂ ਵਿੱਚ ਹੋਰ ਹੈ। ਅਸਲ ਸਥਿਤੀ ਤਾਂ ਇਹ ਹੈ ਕਿ ਆਪਣਿਆਂ ਵਿੱਚ ਬੈਠਣ ਦਾ ਸਾਨੂੰ ਮੌਕਾ ਹੀ ਨਹੀਂ ਮਿਲਦਾ। ਜੇਕਰ ਥੋੜਾ ਬਹੁਤਾ ਸਮਾਂ ਮਿਲ ਵੀ ਜਾਏ ਤਾਂ ਮਨ ਦੀ ਭੜਾਸ ਕੱਢਣ ਤੋਂ ਅਸੀਂ ਅਸਮਰੱਥ ਹੁੰਦੇ ਹਾਂ, ਭਾਵ ਅਸੀਂ ਆਪਣਿਆਂ ਦੇ ਵਿੱਚ ਬੈਠ ਕੇ ਵੀ ਪਰਾਏ ਮਹਿਸੂਸ ਕਰਦੇ ਹਾਂ। ਹਾਸੇ ਮਜ਼ਾਕ ਦਾ ਆਨੰਦ ਆਪਣਿਆਂ ਪਿਆਰਾਂ ਵਿੱਚ ਬੈਠ ਕੇ ਹੀ ਮਾਣਿਆ ਜਾ ਸਕਦਾ ਹੈ, ਪਰ ਆਪਣੇ ਬਣਾਉਣ ਤੇ ਬਣਨ ਦੀ ਖੇਡ ਵੀ ਹੁਣ ਬਣਾਵਟੀ ਬਣ ਕੇ ਰਹਿ ਗਈ ਹੈ, ਕਿਉਂਕਿ ਮਨੋਰੰਜਨ ਦੇ ਬਣਾਉਟੀ ਸਾਧਨਾਂ ਦਾ ਰੌਲਾ ਰੱਪਾ ਹੀ ਉਸਦਾ ਪਿੱਛਾ ਨਹੀਂ ਛੱਡਦਾ। ਇਸ ਲਈ ਉਸਨੂੰ ਆਪਣਿਆਂ ਦੀ ਉਡੀਕ ਕਰਨੀ ਵੀ ਔਖੀ ਹੋ ਜਾਂਦੀ ਹੈ।

ਵਿਆਹ ਸ਼ਾਦੀਆਂ ਦੇ ਮੌਕੇ ਦੇ ਵਿੱਚ ਹੱਸਣ ਖੇਡਣ ਦਾ ਸਾਨੂੰ ਮੌਕਾ ਮਿਲਦਾ ਹੈ, ਪਰ ਉਹ ਸਮਾਂ ਵੀ ਆਰਕੈਸਟਰਾ ਗਾਇਕ ਤੇ ਪੈਲਸਾਂ ਦੀ ਭੇਟ ਚੜ ਗਿਆ ਹੈ। ਉੱਥੇ ਵੀ ਅਸੀਂ ਹੁਣ ਉਪਰੇ ਜੇ ਬਣ ਕੇ ਰਸਮ ਪੂਰੀ ਕਰਨ ਦੀ ਖਾਤਰ ਸ਼ਾਮਲ ਹੁੰਦੇ ਹਾਂ। ਪਹਿਲਾਂ ਮੇਲਿਆਂ ਤੋਂ ਆਉਂਦੇ ਜਾਂਦੇ ਲੋਕ ਹੱਸਦੇ ਤੇ ਖੁਸ਼ੀਆਂ ਖੁੱਲ੍ਹ ਕੇ ਮਾਣਦੇ, ਤੇ ਉਹ ਵੀ ਅੱਜ ਸਮੇਂ ਦੀ ਲਪੇਟ ਵਿੱਚ ਆ ਕੇ ਗੁਆਚ ਗਏ ਨੇ। ਜਦੋਂ ਤੋਂ ਮਨੁੱਖ ਨੇ ਮਨੋਰੰਜਨ ਦੇ ਅਸਲੀ ਸਾਧਨ

ਵਾਲੇ ਨੇ ਉਦੋਂ ਤੋਂ ਉਹ ਬਿਮਾਰ ਰਹਿਣ ਲੱਗ ਪਿਆ ਏ, ਹੱਸਣਾ ਭੁੱਲ ਗਿਆ ਏ। ਅੱਜ ਦੇ ਸਮੇਂ ਦੇ ਵਿੱਚ ਮਾਨਸਿਕ ਤਣਾਅ, ਬਲੱਡ ਪ੍ਰੈਸ਼ਰ, ਸ਼ੂਗਰ ਤੇ ਦਿਲ ਦੀਆਂ ਬਿਮਾਰੀਆਂ ਆਮ ਹੋਣ ਲੱਗ ਪਈਆਂ ਨੇ, ਜਿਨ੍ਹਾਂ ਦਾ ਇਲਾਜ ਸਾਡੇ ਆਪਣੇ ਵੱਸ ਵਿੱਚ ਹੈ, ਉਹ ਵੀ ਅੱਜ ਅਸੀਂ ਡਾਕਟਰਾਂ ਦੇ ਸਿਰ ਮੜ ਦਿੱਤੀਆਂ ਨੇ। ਹਰ ਮਨੁੱਖ ਕਿਸੇ ਨਾ ਕਿਸੇ ਬਿਮਾਰੀ ਦੀ ਗੋਲੀ ਖਾਂਦਾ ਏ ਜਾਂ ਟੀਕਾ ਲਾਉਂਦਾ ਏ। ਇੱਕ ਸ਼ੇਰ ਵੀ ਹੈ ਨਾ, ਕਹਿੰਦੇ ਨੇ ਜੇ ਦਿਲ ਖੋਲ ਲਿਆ ਹੁੰਦਾ ਯਾਰਾਂ ਦੇ ਨਾਲ ਤਾਂ ਖੁੱਲਣਾ ਨਾ ਪੈਂਦਾ ਫਿਰ ਔਜ਼ਾਰਾਂ ਦੇ ਨਾਲ। ਇਸ ਲਈ ਜੇ ਅਸੀਂ ਖੁੱਲ ਕੇ ਹੱਸੀਏ, ਖੁੱਲ ਕੇ ਦਿਲ ਦੀਆਂ ਗੱਲਾਂ ਕਰੀਏ, ਆਪਣੇ ਮਨ ਦਾ ਭਾਰ ਹਲਕਾ ਕਰੀਏ, ਤਾਂ ਇਸ ਪ੍ਰਕਾਰ ਦੀਆਂ ਕਈ ਬਿਮਾਰੀਆਂ ਤੋਂ ਅਸੀਂ ਛੁਟਕਾਰਾ ਪਾ ਸਕਦੇ ਹਾਂ ਬਿਨਾਂ ਕਿਸੇ ਦਵਾਈ ਤੋਂ।

ਨੂੰ ਦੋਸ਼ ਤੇ ਨਾਚ ਨਾ ਜਾਣੇ ਆਂਗਨ ਟੇਢਾ ਵਾਲੇ ਅਖਾਣ ਨੂੰ ਸੱਚ ਕਰ ਵਿਖਾਉਂਦੇ ਨੇ। ਹੱਸਣ ਦਾ ਲਾਭ ਗਰੀਬ ਅਮੀਰ ਮਜ਼ਦੂਰ ਅਫਸਰ ਸਭ ਉਠਾ ਸਕਦੇ ਨੇ। ਹੱਸਣ ਨਾਲ ਚਿਹਰੇ ਤੇ ਰੌਣਕ ਆਉਂਦੀ ਹੈ ਤੇ ਚਮੜੀ ਤਰੋ ਤਾਜ਼ਾ ਹੋ ਜਾਂਦੀ ਹੈ। ਹਰ ਉਮਰ ਦੇ ਬੰਦੇ ਲਈ ਇਹ ਸੰਜੀਵਨੀ ਬੂਟੀ ਦਾ ਕੰਮ ਕਰਦਾ ਹੈ, ਪਰ ਇਸ ਦੀ ਜਾਂਚ ਜ਼ਰੂਰ ਆਉਣੀ ਚਾਹੀਦੀ ਹੈ। ਇਸ ਦੇ ਮਹੱਤਵ ਨੂੰ ਜ਼ਰੂਰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਹਰ ਮਨੁੱਖ ਨੂੰ ਚਾਹੀਦਾ ਹੈ ਕਿ ਰਾਤ ਨੂੰ ਸੌਣ ਸਮੇਂ ਗਿਣਤੀ ਕਰੇ ਕਿ ਅੱਜ ਠਹਾਕੇ ਮਾਰ ਕੇ ਕਿੰਨੀ ਵਾਰੀ ਹੱਸਿਆ, ਨਹੀਂ ਤਾਂ ਫਿਰ ਸੌਣ ਲੱਗਿਆਂ ਠਹਾਕੇ ਮਾਰ ਕੇ ਹੱਸਣ ਦੀ ਕੋਸ਼ਿਸ਼ ਕਰੇ ਤੇ ਸਵੇਰ ਵੇਲੇ ਚੜ੍ਹਦੇ ਸੂਰਜ ਨੂੰ ਹਾਸੇ ਨਾਲ ਹੀ ਸਿਜਦਾ ਕਰੇ।

ਸਰੋਤਿਓ, ਹੱਸਣ ਨਾਲ ਹਾਜ਼ਮਾ ਤੇਜ਼ ਹੋ ਜਾਂਦਾ ਏ, ਭੁੱਖ ਚੰਗੀ ਲੱਗਦੀ ਏ, ਮੇਦੇ ਦੀ ਸਮਰੱਥਾ ਵੱਧ ਜਾਂਦੀ ਏ, ਹਸਮੁਖ ਬੰਦੇ ਦੇ ਭੋਜਨ ਦਾ ਸਵਾਦ ਹੋਰ ਹੋ ਜਾਂਦਾ ਏ, ਤੇ ਨਾ ਹੱਸਣ ਵਾਲੇ ਨੂੰ 36 ਪ੍ਰਕਾਰ ਦੇ ਭੋਜਨ ਵੀ ਜੇ ਸਾਹਮਣੇ ਰੱਖੇ ਹੋਣ ਤਾਂ ਵੀ ਉਹ ਸਵਾਦ ਨਹੀਂ ਲੱਗਦੇ। ਤੇ ਜਦੋਂ ਇਨਸਾਨ ਖੁਸ਼ ਹੁੰਦਾ ਏ ਤਾਂ ਉਸਨੂੰ ਹਰ ਪ੍ਰਕਾਰ ਦਾ ਭੋਜਨ ਹੀ ਆਨੰਦ ਦਿੰਦਾ ਏ। ਹੱਸਣ ਨਾਲ ਮੱਥੇ ਦੀਆਂ ਤਿਉੜੀਆਂ ਤੋਂ ਰਾਹਤ ਮਿਲਦੀ ਏ, ਇਹ ਖੂਨ ਦੇ ਦਬਾਅ ਨੂੰ ਵੀ ਸੰਤੁਲਿਤ ਰੱਖਦਾ ਏ, ਫੇਫੜਿਆਂ ਵਿੱਚ ਜ਼ਿਆਦਾ ਆਕਸੀਜਨ ਭਰਦੀ ਏ ਤੇ ਕਾਰਬਨ ਡਾਈਆਕਸਾਈਡ ਬਾਹਰ ਆਉਂਦੀ ਏ, ਜਿਸ ਨਾਲ ਖੂਨ ਸਾਫ਼ ਹੁੰਦਾ ਏ। ਹੱਸਣ ਨਾਲ ਸਾਡੇ ਚ ਚੁਸਤੀ ਫੁਰਤੀ ਆਉਂਦੀ ਏ। ਸਰੋਤੇ, ਅੱਜ ਕੱਲ ਆਪਾਂ ਵੇਖਦੇ ਹਾਂ ਕਿ ਪਾਰਕਾਂ ਦੇ ਵਿੱਚ ਜਾਂ ਖੇਡ ਦੇ ਮੈਦਾਨਾਂ ਦੇ ਵਿੱਚ ਲੋਕ ਗਰੁੱਪ ਬਣਾ ਕੇ ਜਦੋਂ ਐਕਸਰਸਾਈਜ਼ ਕਰਦੇ ਹੁੰਦੇ ਨੇ ਤਾਂ ਵਿੱਚੋਂ ਸਮਾਂ ਕੱਢ ਕੇ ਉੱਚੀ ਉੱਚੀ ਠਾਕੇ ਲਾ ਕੇ ਹੱਸਦੇ ਨੇ, ਕਿਉਂਕਿ ਹੱਸਣਾ ਸਾਡੀ ਇੱਕ ਐਕਸਰਸਾਈਜ਼ ਏ। ਤੇ ਜੇ ਇਹ ਐਕਸਰਸਾਈਜ਼ ਆਪਾਂ ਘਰ ਦੇ ਵਿੱਚ ਵੀ ਕਰਦੇ ਰਹੀਏ, ਸਾਰਿਆਂ ਨੂੰ ਖਿੜੇ ਮੱਥੇ ਮਿਲੀਏ, ਹੱਸ ਕੇ ਸਭ ਨਾਲ ਗੱਲ ਕਰੀਏ, ਤਾਂ ਅਸੀਂ ਆਪਣੇ ਆਪ ਹੀ ਤੰਦਰੁਸਤ ਰਹਾਂਗੇ।

ਸਾਡੇ ਆਪਣੇ ਪਰਿਵਾਰਕ ਤੇ ਸਮਾਜਿਕ ਜੀਵਨ ਦੇ ਵਿੱਚ ਵੀ ਹਾਸੇ ਦੀ ਬਹੁਤ ਮਹੱਤਤਾ ਹੈ। ਹਾਸੇ ਵਾਲੀ ਇੱਕ ਗੱਲ ਹੀ ਉਦਾਸੀ ਨੂੰ ਦੂਰ ਕਰਨ ਦਾ ਵਸੀਲਾ ਬਣ ਸਕਦੀ ਹੈ। ਪਰਿਵਾਰਕ ਖੁਸ਼ੀਆਂ ਵਿੱਚ ਹਾਸਾ ਥੰਮ ਦਾ ਕੰਮ ਕਰਦਾ ਹੈ, ਨਿੱਘ ਬਖਸ਼ਦਾ ਹੈ, ਗਿਲੇ ਸ਼ਿਕਵਿਆਂ ਨੂੰ ਦੂਰ ਕਰਨ ਵਿੱਚ ਸਹਾਈ ਹੁੰਦਾ ਹੈ। ਹਾਸਾ ਕਈ ਪ੍ਰਕਾਰ ਦੇ ਵਿੱਚ ਔਸ਼ਧੀ ਦਾ ਕੰਮ ਕਰਦਾ ਹੈ। ਜੇ ਸਾਡੇ ਚਿਹਰੇ ਖੇੜੇ ਖੇੜੇ ਤੇ ਹੱਸਦੇ ਨੇ ਨਾ, ਹੱਸੂ ਹੱਸੂ ਕਰਦੇ ਚਿਹਰੇ ਦਾ ਹਰ ਕੋਈ ਦੋਸਤ ਬਣਨਾ ਚਾਹੁੰਦਾ ਹੈ, ਜਿਸ ਦੇ ਨਾਲ ਉਸ ਨੂੰ ਨਵੇਂ ਦੋਸਤ ਵੀ ਮਿਲਦੇ ਨੇ ਤੇ ਜਿਹੜੇ ਉਹਦੇ ਪੁਰਾਣੇ ਰਿਸ਼ਤੇ ਹੁੰਦੇ ਨੇ ਉਹ ਹੋਰ ਵੀ ਜ਼ਿਆਦਾ ਗੂੜੇ ਹੋ ਜਾਂਦੇ ਨੇ। ਸਰੋਤਿਓ, ਹਾਸਾ ਥਕਾਵਟ ਨੂੰ ਦੂਰ ਕਰਨ ਦਾ ਵਧੀਆ ਵਸੀਲਾ ਹੈ। ਲੰਮੀ ਉਮਰ ਭੋਗਣ ਵਾਲੇ ਵੀ ਹਾਸੇ ਦਾ ਰਾਜ ਹੀ ਅਗਲੀਆਂ ਪੀੜ੍ਹੀਆਂ ਤੱਕ ਪੁੱਜਦਾ ਕਰਦੇ ਰਹੇ ਨੇ।

ਥਾਈਲੈਂਡ ਦੇ ਲੋਕ ਇੱਕ ਦੂਜੇ ਦਾ ਸਵਾਗਤ ਮੁਸਕਰਾ ਕੇ ਕਰਦੇ ਨੇ। ਸਰੋਤਿਓ, ਜੇ ਹੱਸਣ ਦੇ ਇੰਨੇ ਜ਼ਿਆਦਾ ਫਾਇਦੇ ਨੇ ਤਾਂ ਫਿਰ ਆਪਾਂ ਹੱਸਣਾ ਅੱਜ ਕੱਲ ਘੱਟ ਕਿਉਂ ਕਰ ਰਹੇ ਹਾਂ?

ਕਿਉਂ ਆਪਾਂ ਆਪਣੇ ਆਪ ਨੂੰ ਇੰਨਾ ਬਦਲ ਲਿਆ ਏ ਕਿ ਠਹਾਕੇ ਲਾ ਕੇ ਹੱਸਣਾ ਆਪਾਂ ਨੂੰ ਔਖਾ ਲੱਗਣ ਲੱਗ ਗਿਆ ਏ। ਇੱਕ ਹਲਕੀ ਜਿਹੀ ਮੁਸਕਰਾਹਟ ਆਪਾਂ ਵੇਖਦੇ ਅੱਜ ਕੱਲ ਸਭ ਦੇ ਚਿਹਰਿਆਂ ਤੇ ਹੈ, ਤੇ ਜੇ ਇਹੀ ਮੁਸਕਰਾਹਟ ਥੋੜੀ ਜਿਹੀ ਹੋਰ ਵੱਧ ਜੇ ਤਾਂ ਜ਼ਿੰਦਗੀ ਦਾ ਮਜ਼ਾ ਹੀ ਕੁਛ ਹੋਰ ਹੋ ਜਾਏਗਾ। ਸੋ ਸਰੋਤਿਓ, ਹੱਸਦੇ ਰਹੋ, ਮੁਸਕੁਰਾਉਂਦੇ ਰਹੋ ਤੇ ਖੁਸ਼ੀਆਂ ਵੰਡਦੇ ਰਹੋ। ਤੇ ਸਰੋਤਿਓ, ਫਿਰ ਆਓ ਆਪਾਂ ਵੀ ਚਿੱਟੇ ਦੰਦਾਂ ਨੂੰ ਹੱਸਣਾ ਸਿਖਾਈਏ ਤੇ ਤੰਦਰੁਸਤੀ ਦੇ ਲਾਭ ਉਠਾਈਏ। ਜੀ ਸਰੋਤਿਓ, ਮੈਂ ਤਾਂ ਇਹੀ ਕਹਿੰਦੇ ਕਹਿੰਦੇ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਤੁਹਾਡੇ ਤੋਂ ਲਵਾਂਗੀ ਆਗਿਆ ਕਿ ਥੋੜਾ ਥੋੜਾ ਹੱਸਣਾ ਜ਼ਰੂਰ ਚਾਹੀਦਾ।

0: ਇਹ ਕਹਾਣੀ ਹੈ ਇੱਕ ਫੋਟੋਗ੍ਰਾਫਰ ਅਤੇ ਉਹਦੇ ਅੰਤਰਮਨ ਦੀ। ਬਹੁਤ ਵਧੀਆ, ਵੈਲ ਡਨ। ਬਿਜ਼ਨਸ ਲੋਨ ਅਪਰੂਵ ਹੋਇਆ, ਹੁਣ ਹੋਵੇਗਾ ਵੱਡਾ ਸਟੂਡੀਓ, ਨਵਾਂ ਕੈਮਰਾ, ਨਵੀਆਂ ਲਾਈਟਾਂ, ਲੱਗੇ ਹੱਥ ਨਵੀਂ ਕਾਰ ਵੀ ਲੈ ਲੈ ਉਸੇ ਲੋਨ ਨਾਲ। ਨਾ, ਲੋਨ ਲਏ ਗਏ ਕੰਮ ਲਈ ਹੀ ਵਰਤੋ, ਸਮੇਂ ਤੇ ਕਿਸ਼ਤਾਂ ਦਾ ਭੁਗਤਾਨ ਕਰੋ, ਕ੍ਰੈਡਿਟ ਸਕੋਰ ਵਧਾਓ ਅਤੇ ਅਗਲਾ ਲੋਨ ਆਸਾਨੀ ਨਾਲ ਪ੍ਰਾਪਤ ਕਰੋ। ਕਾਰ ਨਹੀਂ ਤਾਂ ਮੇਰੀ ਫੋਟੋ ਹੀ ਲੈ ਲੈ। ਤੁਸੀਂ ਕੌਣ?
1: RBI ਕਹਿੰਦਾ ਹੈ,
0: ਵਿੱਤੀ ਸਮਝਦਾਰੀ ਖੁਸ਼ਹਾਲ ਨਾਰੀ।
2: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITF ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94171-57848 ਅਤੇ 98720-65150।

ਪ੍ਰੀਤ ਸ਼ਰਮਾ, ਸੰਪਾਦਨ ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਗੁਰਦੀਪ ਕੌਰ ਗਿੱਲ ਜੀ। ਦੋਸਤੋ, ਸਮਾਂ ਫੇਰ ਨੋਟ ਕਰ ਲਓ, ਦੁਪਹਿਰ 12:10 ਤੇ ਦਿਨ ਵੀਰਵਾਰ ਸਾਡਾ ਵਿਸ਼ੇਸ਼ ਪ੍ਰੋਗਰਾਮ ਪੁੱਤਰ ਮਿੱਠੜੇ ਮੇਵੇ, ਮਾਂ ਦੀ ਅਰਦਾਸ ਤੇ ਪਿਓ ਦਾ ਵਿਸ਼ਵਾਸ।

ਹਾਂਜੀ ਸਰੋਤਿਓ, ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਗੱਲਾਂ 'ਚੋਂ ਗੱਲ। ਹੁਣ ਮੈਨੂੰ ਜਸਵਿੰਦਰ ਕੌਰ ਨੂੰ ਦਿਓ ਆਗਿਆ ਪ੍ਰੋਗਰਾਮ ਸਮਾਪਤ ਕਰਨ ਦੀ। ਨਮਸਕਾਰ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਸਿਲਸਿਲਾ ਅੱਖਰ ਬੋਲਦੇ ਨੇ। ਵਿਸ਼ਾ ਸੀ ਹਾਸੇ ਦਾ ਵਣਜ। ਪ੍ਰੋਗਰਾਮ ਵਾਚਕ ਸਨ ਸੁਖਜੀਤ ਕੌਰ, ਨਿਰਮਾਤਾ ਅਤੇ ਨਿਰਦੇਸ਼ਕ ਸਨ ਬਲਜੀਤ ਸ਼ਰਮਾ ਜੀ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:19 ਅਤੇ 47 ਸਕਿੰਟ। ਠੀਕ 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਇੰਤਜ਼ਾਰ।
1: ਯਾਰ ਸੱਚ ਦੱਸਾਂ, ਹੁਣੇ ਤਾਂ ਗਰਮੀਆਂ ਸ਼ੁਰੂ ਹੋਈਆਂ ਨੇ ਤੇ 7-7 ਹਜ਼ਾਰ ਰੁਪਏ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ। ਵਾਈਫ ਕਦੋਂ ਤੋਂ ਬੋਲ ਰਹੀ ਹੈ ਸੋਲਰ ਪੈਨਲ ਲਗਾਉਣ ਲਈ। ਉਹ ਆਖਦੀ ਹੈ ਕਿ ਸਰਕਾਰ ਸਬਸਿਡੀ ਵੀ ਦੇ ਰਹੀ ਹੈ। ਮੈਂ ਜਿਨ੍ਹਾਂ ਨੂੰ ਵੀ ਪੁੱਛਿਆ ਉਹਨਾਂ ਸਭ ਦਾ ਬਿਜਲੀ ਦਾ ਬਿੱਲ 0 ਆ ਰਿਹਾ। ਇਸ ਵਾਰ ਮੈਂ ਲਗਾ ਹੀ ਦੇਣਾ। ਜਦੋਂ ਬਿਜਲੀ ਮੁਫ਼ਤ ਮਿਲਦੀ ਹੈ ਤਾਂ ਲੈ ਕੇ ਉਹਨੇ ਰਹੇ ਵੀਰ, ਤੁਸੀਂ ਵੀ ਲਗਾ ਹੀ ਦਿਓ।
2: ਪੀਐਮ ਸੂਰਿਆ ਘਰ ਮੁਫ਼ਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in।
3: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ, ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਟ ਸੋਧ ਬਿੱਲ 2026 ਪਾਸ ਕਰਨ ਸਮੇਤ ਕਈ ਅਹਿਮ ਫੈਸਲੇ ਲਏ ਗਏ। ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਸਰਕਾਰ ਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਵਿਚ ਨਾਕਾਮ ਰਹਿਣ ਦਾ ਇਲਜ਼ਾਮ ਲਗਾਇਆ ਹੈ। NIT ਜਲੰਧਰ ਦੇ ਖੋਜਕਰਤਾਵਾਂ ਨੇ ਉਦਯੋਗਿਕ ਤੇ ਖੇਤੀਬਾੜੀ ਰਹਿਣ ਖੂੰਹਦ ਤੋਂ ਬਣਿਆ ਇੱਕ ਵਾਤਾਵਰਣ ਪੱਖੀ ਸੀਮਿੰਟ ਮੁਕਤ ਕੰਕਰੀਟ ਵਿਕਸਿਤ ਕੀਤਾ। ਪੰਜਾਬ ਪੁਲਿਸ ਨੇ ਤਰਨ ਤਾਰਨ ਅਤੇ ਅੰਮ੍ਰਿਤਸਰ ਵਿਚ ਦੋ ਵੱਖ ਵੱਖ ਕਾਰਵਾਈਆਂ ਦੌਰਾਨ 3 ਤਸਕਰਾਂ ਨੂੰ ਆਧੁਨਿਕ ਹਥਿਆਰਾਂ ਅਤੇ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਤੇ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ, ਲੋਕ ਕਲਾ ਤੇ ਸਮਾਜਿਕ ਸਰੋਕਾਰਾਂ ਨੂੰ ਘਰ ਘਰ ਤੱਕ ਪਹੁੰਚਾਉਣ ਵਾਲਾ DD ਪੰਜਾਬੀ ਅੱਜ ਆਪਣੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਮੰਤਰੀ ਮੰਡਲ ਨੇ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ, ਪ੍ਰਸ਼ਾਸਨ ਤੇ ਜਨਤਕ ਸੇਵਾਵਾਂ ਵਿਚ ਸੁਧਾਰ ਲਿਆਉਣ ਤੇ ਸੂਬੇ 'ਚ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਇਤਿਹਾਸਕ ਫੈਸਲੇ ਲਏ ਨੇ। ਮੰਤਰੀ ਮੰਡਲ ਨੇ ਗੈਰ ਸਰਕਾਰੀ ਸਹਾਇਤਾ ਪ੍ਰਾਪਤ ਨਿੱਜੀ ਵਿਦਿਅਕ ਅਦਾਰਿਆਂ ਵੱਲੋਂ ਫੀਸਾਂ ਵਿਚ ਅਨੁਚਿਤ ਤੇ ਨਾਜਾਇਜ਼ ਵਾਅਦੇ ਨੂੰ ਠੱਲ ਪਾਉਣ ਲਈ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨ ਸੋਧ ਬਿੱਲ 2026 ਪਾਸ ਕਰ ਦਿੱਤਾ। ਇਸ ਤੋਂ ਇਲਾਵਾ ਪੰਜਾਬ ਸਟੇਟ ਆਊਟਸੋਰਸਡ ਟ੍ਰਾਂਜੀਸ਼ਨ ਟੂ ਕੰਟਰੈਕਚੁਅਲ ਇੰਗੇਜਮੈਂਟ ਬਿੱਲ 2026, 3 ਨਵੀਆਂ ਡਿਜੀਟਲ ਓਪਨ ਯੂਨੀਵਰਸਿਟੀਆਂ ਦੀ ਸਥਾਪਨਾ ਤੇ ਹੋਰ ਕਈ ਮਹੱਤਵਪੂਰਨ ਨੀਤੀਗਤ ਪਹਿਲਕਦਮੀਆਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਫੈਸਲਾ ਅੱਜ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ 'ਚ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਬਾਰੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ।
4: 3 ਯੂਨੀਵਰਸਿਟੀਆਂ ਅਸੀਂ ਬਣਾਉਣ ਦਾ ਫੈਸਲਾ ਕੀਤਾ ਪੰਜਾਬ ਦੇ। ਫਸਟ ਯੂਨੀਵਰਸਿਟੀ ਜਿਹੜੀ ਆ ਪਿੰਡ ਬੋਹਨ

0: ਮੇਨ ਰੋਡ ਦੇ ਉੱਤੇ ਆ ਕਲਾਉਡ ਯੂਨੀਵਰਸਿਟੀ, ਜਿਹਦੇ ਵਿੱਚ ਡਿਜੀਟਲ ਤਰੀਕਿਆਂ ਦੇ ਨਾਲ, ਅਤਿ ਆਧੁਨਿਕ ਤਰੀਕਿਆਂ ਦੇ ਨਾਲ ਸਾਡੇ ਬੱਚਿਆਂ ਨੂੰ ਜਿਹੜੀ ਐਜੂਕੇਸ਼ਨ ਆ ਉਹ ਪ੍ਰਦਾਨ ਕੀਤੀ ਜਾਊਗੀ। ਜਿਹੜੀ ਸੈਕੰਡ ਯੂਨੀਵਰਸਿਟੀ ਆ ਬਲਰਾਜ ਸਿੰਗਲਾ ਐਜੂਕੇਸ਼ਨ ਸੋਸਾਇਟੀ ਪਿੰਡ ਫਤਿਹਪੁਰ ਪਟਿਆਲਾ ਵਿੱਚ MS ਡਿਜੀਟਲ ਯੂਨੀਵਰਸਿਟੀ ਦੀ ਸਥਾਪਨਾ ਹੋਣ ਜਾ ਰਹੀ ਹੈ। ਇਸ ਤੋਂ ਬਿਨਾਂ ਥਰਡ ਯੂਨੀਵਰਸਿਟੀ ਵੀ ਫਿਜ਼ਿਕਸ ਵਾਲਾ ਡਿਜੀਟਲ ਯੂਨੀਵਰਸਿਟੀ ਜ਼ਿਲ੍ਹਾ ਪਟਿਆਲਾ ਦੇ ਪਿੰਡ ਆਨੰਦਪੁਰ ਕੇਸ਼ਵ ਵਿਖੇ ਇਹ ਯੂਨੀਵਰਸਿਟੀ ਵੀ ਓਪਨ ਯੂਨੀਵਰਸਿਟੀ ਖੁੱਲ ਰਹੀ ਹੈ, ਜਿਹਦੇ ਨਾਲ ਮੈਂ ਸਮਝਦਾ ਸਾਡੇ ਬੱਚਿਆਂ ਨੂੰ ਉਚੇਰੀ ਪੜ੍ਹਾਈ ਦੇ ਅੰਦਰ ਜਾਂ ਪੜ੍ਹਾਈ ਦੇ ਅੰਦਰ ਬਹੁਤ ਵੱਡੀ ਮਾਨਤਾ ਮਿਲੂਗੀ।
1: ਕੈਬਨਿਟ ਨੇ ਪੰਜਾਬ 'ਚ ਹਰੇ ਭਰੇ ਵਾਤਾਵਰਨ ਨੂੰ ਸੰਤੁਲਿਤ ਬਣਾਈ ਰੱਖਣ, ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ, ਰੁੱਖਾਂ ਦੀ ਕਟਾਈ ਨਾਲ ਹੋਏ ਨੁਕਸਾਨ ਦੀ ਭਰਪਾਈ ਵਾਸਤੇ ਪੰਜਾਬ ਪ੍ਰੋਟੈਕਸ਼ਨ ਆਫ ਟ੍ਰੀਜ਼ ਬਿੱਲ 2026 ਨੂੰ ਵੀ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।
0: ਜੇਕਰ ਕੋਈ ਵੀ ਵਿਅਕਤੀ ਇੱਕ ਦਰਖਤ ਕੱਟੇਗਾ ਤਾਂ ਉਹਨੂੰ 10 ਦਰਖਤ ਲਾਉਣੇ ਪੈਣਗੇ। ਐਕਟ ਦੀ ਪਾਲਣਾ ਨਾ ਕਰਨ ਵਾਲੇ ਵਿਅਕਤੀ ਨੂੰ ਪਹਿਲੀ ਵਾਰ 10,000 ਰੁਪਇਆ ਪ੍ਰਤੀ ਟ੍ਰੀ ਫਾਈਨ ਹੋਊਗਾ, ਦੂਜੀ ਵਾਰ 35,000 ਰੁਪਇਆ ਦਾ ਜੁਰਮਾਨਾ ਹੋਵੇਗਾ। ਜੇਕਰ ਇਹੀ ਓਫੈਂਸ ਥਰਡ ਟਾਈਮ ਰਿਪੀਟ ਕਰਦਾ ਸੇਮ ਪਰਸਨ ਤਾਂ ਉਹਨੂੰ 50,000 ਰੁਪਏ ਤੱਕ ਦਾ ਜੁਰਮਾਨਾ ਕਰਨ ਦੀ ਵਿਵਸਥਾ ਕੀਤੀ ਗਈ ਆ।
1: ਪੰਜਾਬ ਵਿਧਾਨ ਸਭਾ ਵੱਲੋਂ ਸੂਬਾ ਸਰਕਾਰ ਦੀ ਰੁਜ਼ਗਾਰ ਪੈਦਾ ਕਰਨ, ਪਾਰਦਰਸ਼ੀ ਸ਼ਾਸਨ ਤੇ ਵੱਡੇ ਪੱਧਰ ਤੇ ਉਦਯੋਗਿਕ ਵਿਕਾਸ ਚ ਇਤਿਹਾਸਕ ਪ੍ਰਾਪਤੀਆਂ ਲਈ ਸ਼ਲਾਘਾ ਵਜੋਂ ਇੱਕ ਇਤਿਹਾਸਕ ਮਤਾ ਪਾਸ ਕੀਤਾ ਗਿਆ। ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੇਸ਼ ਕੀਤੇ ਗਏ ਇਸ ਮਤੇ ਚ ਸੂਬਾ ਸਰਕਾਰ ਦੀ ਸਫਲ ਦੋ ਨੁਕਾਤੀ ਰਣਨੀਤੀ ਦੀ ਸ਼ਲਾਘਾ ਕੀਤੀ ਗਈ। ਇਸ ਨੀਤੀ ਦਾ ਉਦੇਸ਼ ਸਰਕਾਰੀ ਭਰਤੀਆਂ ਵਿਚ ਪੂਰੀ ਪਾਰਦਰਸ਼ਤਾ ਬਹਾਲ ਕਰਨਾ ਤੇ ਨਿੱਜੀ ਖੇਤਰ ਦੀਆਂ ਸਥਾਈ ਨੌਕਰੀਆਂ ਪੈਦਾ ਕਰਨ ਲਈ ਉਦਯੋਗਿਕ ਨਿਵੇਸ਼ ਨੂੰ ਆਕਰਸ਼ਿਤ ਕਰਨਾ ਏ। ਪੰਜਾਬ ਵਿਧਾਨ ਸਭਾ ਨੇ ਅੱਜ ਪਿੰਗਲਵਾੜੇ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਨੂੰ ਉਹਨਾਂ ਦੀ ਬਰਸੀ ਤੇ ਸ਼ਰਧਾਂਜਲੀ ਭੇਟ ਕਰਦਿਆਂ ਉਹਨਾਂ ਨੂੰ ਨਿਸਵਾਰਥ ਸੇਵਾਵਾਂ ਅਤੇ ਮਨੁੱਖਤਾ ਦਾ ਪ੍ਰਤੀਕ ਦੱਸਿਆ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਭਗਤ ਪੂਰਨ ਸਿੰਘ ਜੀ ਦਾ ਜੀਵਨ ਸਿਰਫ ਇੱਕ ਨਾਮ ਹੀ ਨਹੀਂ, ਉਹਨਾਂ ਦਾ ਜੀਵਨ ਸੇਵਾ, ਪਿਆਰ ਤੇ ਮਨੁੱਖਤਾ ਦੀ ਇੱਕ ਜਿਉਂਦੀ ਜਾਗਦੀ ਮਿਸਾਲ ਸੀ। ਸਾਬਕਾ ਸੰਸਦ ਮੈਂਬਰ ਤੇ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਸ਼ਵੇਤ ਮਲਿਕ ਨੇ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਤੇ ਨਸ਼ਿਆਂ ਦੀ ਤਸਕਰੀ ਅੱਜ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ। ਅੱਜ ਜਲੰਧਰ 'ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਮਲਿਕ ਨੇ ਇਲਜ਼ਾਮ ਲਗਾਇਆ ਕਿ ਆਪਣੇ ਬੀਤੇ 4 ਸਾਲ ਦੇ ਕਾਰਜਕਾਲ ਦੌਰਾਨ ਸੂਬਾ ਸਰਕਾਰ ਆਪਣੇ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੀ ਤੇ ਉਸ ਤੇ ਸਰਕਾਰੀ ਭਰਤੀਆਂ 'ਚ ਵੀ ਬੇਨੀਮੀਆਂ ਤੇ ਧੋਖਾਧੜੀ ਦੇ ਇਲਜ਼ਾਮ ਲੱਗ ਰਹੇ ਨੇ। ਸ੍ਰੀ ਮਲਿਕ ਨੇ ਕਿਹਾ ਕਿ ਸੂਬਾ ਸਰਕਾਰ ਨੇ ਸੂਬੇ ਦੇ ਹਰ ਵਰਗ ਨਾਲ ਵਾਅਦਾ ਖਿਲਾਫੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਨਅਤਕਾਰਾਂ, ਵਪਾਰੀਆਂ, ਮਹਿਲਾਵਾਂ, ਨੌਜਵਾਨਾਂ, ਕਿਸਾਨਾਂ ਤੇ ਵਿਦਿਆਰਥੀਆਂ ਨੂੰ ਝੂਠੇ ਵਾਅਦਿਆਂ 'ਚ ਗੁੰਮਰਾਹ ਕੀਤਾ ਗਿਆ, ਜਦਕਿ ਸਰਕਾਰੀ ਕਰਮਚਾਰੀਆਂ ਨੂੰ ਆਪਣੇ ਜਾਇਜ਼ ਹੱਕਾਂ ਲਈ ਹਾਈਕੋਰਟ ਦਾ ਦਰਵਾਜ਼ਾ ਖਟਕਾਉਣਾ ਪਿਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਕਰਮਚਾਰੀਆਂ ਦੀਆਂ ਮੰਗਾਂ ਤੇ ਉਨ੍ਹਾਂ ਤੇ ਪੁਲਿਸ ਦੀ ਕਾਰਵਾਈ ਦਾ ਮਾਮਲਾ ਪੰਜਾਬ 'ਚ ਇੱਕ ਵੱਡਾ ਸਮਾਜਿਕ ਤੇ ਰਾਜਨੀਤਿਕ ਮੁੱਦਾ ਬਣ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਉੱਤੇ ਕਰਜ਼ਾ ਲਗਾਤਾਰ ਵੱਧ ਰਿਹਾ ਤੇ ਸਰਕਾਰ ਨਵਾਂ ਮਾਲੀਆ ਪੈਦਾ ਕਰਨ ਦੀ ਬਜਾਏ ਕਰਜ਼ੇ ਦੇ ਸਹਾਰੇ ਸੂਬਾ ਚਲਾ ਰਹੀ ਹੈ, ਜਿਸ ਕਾਰਨ ਵਿਕਾਸ ਕਾਰਜ ਠੱਪ ਹੋ ਰਹੇ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਡਾਕਟਰ ਬੀ ਆਰ ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ NIT ਜਲੰਧਰ ਦੇ ਖੋਜਕਰਤਾਵਾਂ ਨੇ ਸਥਾਨਕ ਤੌਰ ਤੇ ਉਪਲਬਧ ਉਦਯੋਗਿਕ ਤੇ ਖੇਤੀਬਾੜੀ ਰਹਿੰਦ ਖੂੰਹਦ ਤੋਂ ਬਣਿਆ ਇੱਕ ਵਾਤਾਵਰਣ ਪੱਖੀ ਸੀਮਿੰਟ ਮੁਕਤ ਕੰਕਰੀਟ ਵਿਕਸਿਤ ਕੀਤਾ ਹੈ। ਇਸ ਨਵੀਨਤਾਕਾਰੀ ਵਿਕਾਸ ਲਈ ਇਸ ਨੂੰ ਇੱਕ ਭਾਰਤੀ ਪੇਟੈਂਟ ਵੀ ਦਿੱਤਾ ਗਿਆ। ਇਸ ਟੈਕਨੋਲੋਜੀ ਵਿੱਚ ਰਵਾਇਤੀ ਕੰਕਰੀਟ ਦਾ ਵਾਤਾਵਰਣ ਪੱਖੀ ਬਦਲ ਪ੍ਰਦਾਨ ਕਰਕੇ ਉਸਾਰੀ ਉਦਯੋਗ ਨੂੰ ਬਦਲਣ ਦੀ ਸਮਰੱਥਾ ਹੈ। ਰਵਾਇਤੀ ਕੰਕਰੀਟ, ਜਿਸ ਵਿੱਚ ਸੀਮਿੰਟ ਦੀ ਵਰਤੋਂ ਹੁੰਦੀ ਹੈ, ਉਸ ਦੇ ਮੁਕਾਬਲੇ ਇਸ ਵਿੱਚ ਨਵੀਂ ਸਮੱਗਰੀ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਆਸਾਨੀ ਨਾਲ ਉਪਲਬਧ ਉਦਯੋਗਿਕ ਤੇ ਖੇਤੀਬਾੜੀ ਰਹਿੰਦ ਖੂੰਹਦ ਦੀ ਵਰਤੋਂ ਕਰਕੇ ਤਿਆਰ ਕੀਤੀ ਜਾਂਦੀ ਹੈ। ਇਸ ਰਹਿੰਦ ਖੂੰਹ ਨਿਰਮਾਣ ਲਾਗਤਾਂ ਤੇ ਸੀਮਿੰਟ ਉਤਪਾਦਨ ਨਾਲ ਜੁੜੇ ਕਾਰਬਨ ਨਿਕਾਸ ਨੂੰ ਮਹੱਤਵਪੂਰਨ ਤੌਰ ਤੇ ਘਟਾਉਣ 'ਚ ਮਦਦ ਕਰਦਾ ਹੈ। ਇਸ ਦਾ ਇੱਕ ਹੋਰ ਫਾਇਦਾ ਹੈ ਕਿ ਇਸ ਦੀ ਸੰਭਾਲ ਜ਼ਿਆਦਾ ਨਹੀਂ ਕਰਨ ਦੀ ਜ਼ਰੂਰਤ ਹੁੰਦੀ, ਨਤੀਜੇ ਵਜੋਂ ਪਾਣੀ ਦੀ ਕਾਫ਼ੀ ਬੱਚਤ ਹੁੰਦੀ ਹੈ ਤੇ ਟੈਕਨੋਲੋਜੀ ਨੂੰ ਹੋਰ ਵੀ ਵਾਤਾਵਰਣ ਪੱਖੀ ਬਣਾਇਆ ਜਾ ਸਕਦਾ ਹੈ। ਇੰਜੀਨੀਅਰ ਅੰਸ਼ੂ ਸ਼ਰਮਾ, ਡਾਕਟਰ SP ਸਿੰਘ ਤੇ ਡਾਕਟਰ ਕਨਿਸ਼ ਕਪੂਰ ਵੱਲੋਂ ਵਿਕਸਿਤ ਸੀਮਿੰਟ ਮੁਕਤ ਕੰਕਰੀਟ ਰਵਾਇਤੀ ਕੰਕਰੀਟ ਦੇ ਮੁਕਾਬਲੇ ਵਧੇਰੇ ਪਾਏਦਾਰ ਸਾਬਤ ਹੋਵੇਗਾ। NIT ਜਲੰਧਰ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਨੇ ਖੋਜ ਵਾਲੀ ਟੀਮ ਨੂੰ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ। ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ ਸੀਵਰੇਜ ਸਿਸਟਮ ਦੀ ਸਮੱਸਿਆ ਨਾਲ ਨਜਿੱਠਣ ਲਈ ਅੰਮ੍ਰਿਤ 2 ਯੋਜਨਾ ਤਹਿਤ ਇੱਕ ਨਵੇਂ 60 MLD ਸਮਰੱਥਾ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਤੇ ਇਸ ਲਈ ਲੋੜੀਂਦੀ ਪੰਪਿੰਗ ਸਟੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਟੈਂਡਰ ਪਹਿਲਾਂ ਹੀ ਪਾਸ ਹੋ ਚੁੱਕਿਆ ਹੈ ਅਤੇ ਅਗਸਤ ਵਿੱਚ ਬੰਦ ਹੋ ਜਾਏਗਾ, ਇਸ ਤੋਂ ਬਾਅਦ ਕੰਮ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ। ਪੰਜਾਬ ਪੁਲਿਸ ਨੇ ਸਰਹੱਦੀ ਜ਼ਿਲ੍ਹਿਆਂ ਤਰਨ ਤਾਰਨ ਤੇ ਅੰਮ੍ਰਿਤਸਰ ਵਿੱਚ 2 ਵੱਖ ਵੱਖ ਕਾਰਵਾਈਆਂ ਦੌਰਾਨ ਆਧੁਨਿਕ ਹਥਿਆਰਾਂ, ਗੋਲਾ ਬਾਰੂਦ ਤੇ ਹੈਰੋਇਨ ਬਰਾਮਦ ਕਰਦਿਆਂ ਇਸ ਤਸਕਰੀ ਵਿੱਚ ਸ਼ਾਮਲ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। BSF ਨਾਲ ਇੱਕ ਸਾਂਝਾ ਆਪਰੇਸ਼ਨ ਵਿੱਚ ਤਰਨ ਤਾਰਨ ਪੁਲਿਸ ਨੇ 8 ਆਧੁਨਿਕ ਹਥਿਆਰ ਜ਼ਬਤ ਕੀਤੇ, ਜਿਨ੍ਹਾਂ ਵਿੱਚ ਇੱਕ ਆਧੁਨਿਕ ਸਬ ਮਸ਼ੀਨ ਗਨ ਵੀ ਸ਼ਾਮਲ ਹੈ, ਜੋ ਸਰਹੱਦ ਪਾਰ ਤੋਂ ਰਾਸ਼ਟਰ ਵਿਰੋਧੀ ਤੱਤਾਂ ਵੱਲੋਂ ਸੂਬੇ 'ਚੋਂ ਸ਼ਾਂਤੀ ਭੰਗ ਕਰਨ ਲਈ ਭੇਜੀ ਗਈ ਸੀ। ਇੱਕ ਮੁਲਜ਼ਮ

0: ਵੀ ਕਾਬੂ ਕੀਤਾ ਗਿਆ। ਉਧਰ ਅੰਮ੍ਰਿਤਸਰ ਵਿੱਚ ਦੋ ਮੁਲਜ਼ਮਾਂ ਤੋਂ 10 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਹੈ। ਪੁਲਿਸ ਇਹਨਾਂ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈਟਵਰਕਾਂ ਦੇ ਸਬੰਧ ਲੱਭਣ ਲਈ ਅਗਲੇਰੀ ਜਾਂਚ ਕਰ ਰਹੀ ਹੈ। ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਅੱਜ ਪਟਿਆਲਾ ਵਿਖੇ ਭਾਦਸੋਂ ਸੜਕ ਤੇ ਵਾਪਰੇ ਇੱਕ ਸੜਕ ਹਾਦਸੇ ਤੋਂ ਬਾਅਦ ਰਜਿੰਦਰਾ ਹਸਪਤਾਲ ਵਿਖੇ ਪਹੁੰਚ ਕੇ ਜ਼ੇਰੇ ਇਲਾਜ ਮਰੀਜ਼ਾਂ ਦਾ ਹਾਲ ਜਾਣਿਆ। ਸਿਹਤ ਮੰਤਰੀ ਨੇ ਹਸਪਤਾਲ ਦੇ ਡਾਕਟਰਾਂ ਨੂੰ ਹਰ ਜ਼ਖਮੀ ਦਾ ਤੁਰੰਤ ਬਿਹਤਰ ਤੇ ਨਿਰੰਤਰ ਇਲਾਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਕਿਸੇ ਵੀ ਮਰੀਜ਼ ਨੂੰ ਇਲਾਜ ਸੰਬੰਧੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਹਾਦਸੇ ਵਿੱਚ ਜਾਨ ਗੁਆਉਣ ਵਾਲੀ ਮਾਸੂਮ ਬੱਚੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੰਤਰੀ ਨੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਜ਼ਾਹਰ ਕੀਤੀ। ਜ਼ਿਕਰਯੋਗ ਹੈ ਕਿ ਸੰਤ ਈਸ਼ਵਰ ਜੀ ਦੇ ਜਨਮ ਅਸਥਾਨ ਪਿੰਡ ਆਲੋਵਾਲ ਦੇ ਗੁਰੂ ਘਰ ਚ ਸਮਾਗਮ ਚ ਸ਼ਾਮਲ ਹੋਣ ਲਈ ਪਿੰਡ ਰਾਮਗੜ੍ਹ ਸਰਦਾਰਾਂ ਦੇ ਕਰੀਬ 40 ਸ਼ਰਧਾਲੂ ਇੱਕ ਪਿਕਅਪ ਗੱਡੀ ਚ ਸਵਾਰ ਹੋ ਕੇ ਆਲੋਵਾਲ ਜਾ ਰਹੇ ਸਨ ਤਾਂ ਪਟਿਆਲਾ ਤੇ ਭਾਦਸੋਂ ਸੜਕ ਤੇ ਉਹਨਾਂ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਵਿੱਚ 20 ਸ਼ਰਧਾਲੂ ਜ਼ਖਮੀ ਹੋਏ ਤੇ ਇੱਕ 4 ਸਾਲਾ ਬੱਚੀ ਦੀ ਮੌਤ ਹੋ ਗਈ। ਸ੍ਰੀ ਗੁਰੂ ਅਰਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਸੰਕਲਪ ਅਭਿਆਨ ਤਹਿਤ ਗੁਰਦਾਸਪੁਰ ਤੇ ਪਠਾਨਕੋਟ ਵਿਖੇ ਪਹੁੰਚੀ ਪਵਿੱਤਰ ਕਲਸ਼ ਯਾਤਰਾ ਦਾ ਸੰਗਤਾਂ ਵੱਲੋਂ ਉਤਸ਼ਾਹ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਤੇ ਵੱਖ ਵੱਖ ਸਰਕਲਾਂ ਦੇ ਅਹੁਦੇਦਾਰਾਂ ਨੇ ਸ਼ਿਰਕਤ ਕੀਤੀ। ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ ਪਿੰਡਾਂ ਦੀਆਂ ਲੋੜਵੰਦ ਮਹਿਲਾਵਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਤੇ ਸਵੈ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਮਕਸਦ ਨਾਲ ਆਈਸ ਕ੍ਰੀਮ ਦੀ ਵਿਕਰੀ ਲਈ ਈ ਕਾਰਡ ਮੁਹੱਈਆ ਕਰਵਾਉਣ ਦੀ ਪਹਿਲਕਦਮੀ ਕੀਤੀ ਗਈ ਹੈ। ਇਸ ਉਪਰਾਲੇ ਤਹਿਤ ਜਲੰਧਰ ਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਬਣੇ ਸਵੈ ਸਹਾਇਤਾ ਸਮੂਹਾਂ ਦੀਆਂ ਮਹਿਲਾਵਾਂ ਨੂੰ ਬੈਟਰੀ ਵਾਲੇ 9 ਈ ਕਾਰਡ ਮੁਹੱਈਆ ਕਰਵਾਏ ਗਏ। ਪੰਜਾਬ ਦੀ ਅਮੀਰ ਵਿਰਾਸਤ ਲੋਕ ਕਲਾ ਸੰਗੀਤ ਸਾਹਿਤ ਤੇ ਸਮਾਜਿਕ ਸਰੋਕਾਰਾਂ ਨੂੰ ਪਿਛਲੇ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਘਰ ਘਰ ਪਹੁੰਚਾਉਣ ਵਾਲਾ ਡੀਡੀ ਪੰਜਾਬੀ ਅੱਜ ਆਪਣੀ 26ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਡੀਡੀ ਪੰਜਾਬੀ ਆਪਣੇ ਵਰ੍ਹੇਗੰਢ ਮੌਕੇ ਅੱਜ ਸ਼ਾਮ ਆਪਣੇ ਸਟੂਡੀਓ 'ਚ ਜਸ਼ਨ ਦੀ ਰਾਤ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਇਸ ਮੌਕੇ ਪ੍ਰਸਿੱਧ ਗਾਇਕ ਤੇ ਗੀਤਕਾਰ ਬੀਰ ਸਿੰਘ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਹੁਣ ਤੋਂ ਥੋੜ੍ਹੀ ਦੇਰ ਬਾਅਦ 7 ਵਜੇ ਪ੍ਰਸਾਰਿਤ ਕੀਤਾ ਜਾਵੇਗਾ। ਇਸ ਪ੍ਰੋਗਰਾਮ 'ਚ ਆਮ ਲੋਕ ਵੀ ਸ਼ਿਰਕਤ ਕਰ ਸਕਦੇ ਨੇ। ਤੇ ਆਖਰ 'ਚ ਖਾਸ ਖ਼ਬਰਾਂ ਇੱਕ ਵਾਰ ਫਿਰ ਤੋਂ। ਪੰਜਾਬ ਮੰਤਰੀ ਮੰਡਲ ਵੱਲੋਂ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਚਿਊਟ ਸੋਧ ਬਿੱਲ 2026 ਪਾਸ ਕਰਨ ਸਮੇਤ ਕਈ ਅਹਿਮ ਫੈਸਲੇ ਲਏ ਗਏ। ਐਨਆਈਟੀ ਜਲੰਧਰ ਦੇ ਖੋਜਕਰਤਾਵਾਂ ਨੇ ਉਦਯੋਗਿਕ ਤੇ ਖੇਤੀਬਾੜੀ ਰਹਿੰਦ ਖੂੰਹਦ ਤੋਂ ਬਣਿਆ ਇੱਕ ਵਾਤਾਵਰਣ ਪੱਖੀ ਸੀਮਿੰਟ ਕੰਕਰੀਟ ਵਿਕਸਿਤ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 6:27 ਤੇ 28 ਸਕਿੰਟ। ਮਾਫ਼ ਕਰਨਾ, 6:30 ਅਤੇ 37 ਸਕਿੰਟ। ਸੁਣਦੇ ਹਾਂ ਸ਼ਾਮ ਦੀ ਸਭਾ ਦਾ ਅਗਲਾ ਪ੍ਰੋਗਰਾਮ ਯੁਵ ਬਾਣੀ।

0: ਪ੍ਰੋਗਰਾਮ ਯੁਵਾਣੀ ਲੈ ਕੇ ਹਾਜ਼ਰ ਹਾਂ ਮੈਂ ਜਸਵਿੰਦਰ ਕੌਰ। ਅੱਜ ਦਾ ਪ੍ਰੋਗਰਾਮ ਯੁਵਾਣੀ ਪੇਸ਼ ਕਰਨਗੇ ਨੂਰਦੀਪ ਕੌਰ ਅਤੇ ਅਨਮੋਲਪ੍ਰੀਤ ਕੌਰ। ਪੇਸ਼ੇ ਪ੍ਰੋਗਰਾਮ ਯੁਵਾਣੀ।
1: ਨਮਸਕਾਰ ਸਰੋਤਿਓ, ਅੱਜ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਸਾਡੇ ਨੌਜਵਾਨਾਂ ਦੇ ਪ੍ਰੋਗਰਾਮ ਯੁਵਾਣੀ ਵਿੱਚ। ਮੈਂ ਤੁਹਾਡੀ ਮੇਜ਼ਬਾਨ ਮਿਨਾਜ਼ ਅਖਤਰ ਅਤੇ ਮੇਰੇ ਨਾਲ ਨੇ ਨਿਸ਼ਾਂਤ ਕੁਮਾਰ। ਅੱਜ ਅਸੀਂ ਤੁਹਾਡੇ ਨਾਲ ਅੱਜ ਦੇ ਦਿਨ ਦੀ ਜ਼ਰੂਰੀ ਵਿਸ਼ੇਸ਼ਤਾਵਾਂ ਬਾਰੇ ਗੱਲ ਕਰਾਂਗੇ। ਅੱਜ ਦੇ ਦਿਨ ਇੰਟਰਨੈਸ਼ਨਲ ਟ੍ਰੈਫਿਕ ਲਾਈਟ ਡੇ ਮਨਾਇਆ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਵਰਲਡ ਬ੍ਰੈਸਟ ਫੀਡਿੰਗ ਵੀਕ ਵੀ ਮਨਾਇਆ ਜਾਂਦਾ ਹੈ। ਅੱਜ ਅਸੀਂ ਵਿਸ਼ੇਸ਼ ਤੌਰ 'ਤੇ ਗੱਲ ਕਰਾਂਗੇ ਵਿਸ਼ਵ ਛਾਤੀ ਦਾ ਦੁੱਧ ਪਿਲਾਉਣ ਹਫ਼ਤੇ ਦੀ, ਜੋ ਹਰ ਸਾਲ 1 ਅਗਸਤ ਤੋਂ 7 ਅਗਸਤ ਤੱਕ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਮਾਵਾਂ ਨੂੰ ਛਾਤੀ ਦਾ ਦੁੱਧ ਪਿਲਾਉਣ ਦੇ ਮਹੱਤਵ ਬਾਰੇ ਜਾਗਰੂਕ ਕਰਨਾ ਅਤੇ ਹਰ ਬੱਚੇ ਨੂੰ ਜੀਵਨ ਦੀ ਸਭ ਤੋਂ ਵਧੀਆ ਸ਼ੁਰੂਆਤ ਦੇਣ ਲਈ ਪ੍ਰੇਰਿਤ ਕਰਨਾ। ਸ਼੍ਰੋਤੇ,

ਮਾਂ ਦਾ ਦੁੱਧ ਨਵ ਜੰਮੇ ਬੱਚੇ ਲਈ ਸਭ ਤੋਂ ਸੰਪੂਰਨ ਅਤੇ ਕੁਦਰਤੀ ਆਹਾਰ ਹੈ। ਜਨਮ ਤੋਂ ਪਹਿਲੇ 1 ਘੰਟੇ ਦੇ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਜਨਮ ਤੋਂ ਬਾਅਦ ਆਉਣ ਵਾਲਾ ਪਹਿਲਾ ਗਾੜਾ ਪੀਲਾ ਦੁੱਧ, ਜਿਸ ਨੂੰ ਕੋਲੇਸਟ੍ਰਮ ਕਿਹਾ ਜਾਂਦਾ ਹੈ, ਬੱਚੇ ਲਈ ਪਹਿਲੇ ਟੀਕੇ ਵਾਂਗ ਕੰਮ ਕਰਦਾ ਹੈ ਅਤੇ ਉਸਦੀ ਰੋਗ ਰੋਕੂ ਸਮਰੱਥਾ ਨੂੰ ਮਜ਼ਬੂਤ ਬਣਾਉਂਦਾ ਹੈ। ਸਿਹਤ ਮਾਹਿਰਾਂ ਦੀ ਸਲਾਹ ਹੈ ਕਿ ਬੱਚੇ ਨੂੰ ਪਹਿਲੇ 6 ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਹੀ ਦਿੱਤਾ ਜਾਵੇ। ਇਸ ਦੌਰਾਨ ਪਾਣੀ, ਸ਼ਹਿਦ ਜਾਂ ਹੋਰ ਕੋਈ ਭੋਜਨ ਦੇਣ ਦੀ ਲੋੜ ਨਹੀਂ ਹੁੰਦੀ। 6 ਮਹੀਨਿਆਂ ਤੋਂ ਬਾਅਦ ਪੌਸ਼ਟਿਕ ਪੂਰਕ ਆਹਾਰ ਦੇ ਨਾਲ ਨਾਲ 2 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਮਾਂ ਦਾ ਦੁੱਧ ਜਾਰੀ ਰੱਖਿਆ ਜਾ ਸਕਦਾ ਹੈ। ਛਾਤੀ ਦਾ ਦੁੱਧ ਪਿਲਾਉਣ ਨਾਲ ਬੱਚੇ ਨੂੰ ਪੂਰਾ ਪੋਸ਼ਣ ਮਿਲਦਾ ਹੈ, ਇਨਫੈਕਸ਼ਨਾਂ ਦਾ ਖਤਰਾ ਘਟਦਾ ਹੈ ਅਤੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਨਾਲ ਮਾਂ ਲਈ ਵੀ ਇਹ ਲਾਭਕਾਰੀ ਹੈ। ਇਹ ਜਨਮ ਤੋਂ ਬਾਅਦ ਸਰੀਰ ਨੂੰ ਜਲਦੀ ਸੰਭਲਣ ਵਿੱਚ ਮਦਦ ਕਰਦਾ ਹੈ ਅਤੇ ਕੁਝ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਵੀ ਘਟਾਉਣ ਵਿੱਚ ਸਹਾਇਕ ਹੋ ਸਕਦਾ ਹੈ। ਅੱਜ ਦੀ ਲੋੜ ਹੈ ਕਿ ਪਰਿਵਾਰ, ਸਮਾਜ ਅਤੇ ਕਾਰਜ ਸਥਾਨ ਮਿਲ ਕੇ ਅਜਿਹਾ ਮਾਹੌਲ ਬਣਾਉਣ ਜਿੱਥੇ ਹਰ ਮਾਂ ਬਿਨਾਂ ਕਿਸੇ ਝਿਜਕ ਦੇ ਆਪਣੇ ਬੱਚੇ ਨੂੰ ਛਾਤੀ ਦਾ ਦੁੱਧ ਪਿਲਾ ਸਕੇ। ਪਰਿਵਾਰ ਦਾ ਸਹਿਯੋਗ ਅਤੇ ਸਹੀ ਜਾਣਕਾਰੀ ਇਸ ਮੁਹਿੰਮ ਦੀ ਸਫਲਤਾ ਲਈ ਬਹੁਤ ਜ਼ਰੂਰੀ ਹੈ। ਵਿਸ਼ਵ ਸਿਹਤ ਸੰਸਥਾ ਅਤੇ ਯੂਨੀਸੈਫ ਅਨੁਸਾਰ ਬੱਚੇ ਨੂੰ ਜਨਮ ਤੋਂ ਪਹਿਲੇ 6 ਮਹੀਨੇ ਤੱਕ ਕੇਵਲ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਪੂਰਕ ਆਹਾਰ ਦੇ ਨਾਲ 2 ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਛਾਤੀ ਦਾ ਦੁੱਧ ਜਾਰੀ ਰੱਖਿਆ ਜਾ ਸਕਦਾ ਹੈ। ਮਾਂ ਦਾ ਦੁੱਧ ਬੱਚੇ ਲਈ ਸੰਪੂਰਨ ਆਹਾਰ ਹੈ, ਰੋਗ ਰੋਕੂ ਸਮਰੱਥਾ ਵੀ ਵਧਾਉਂਦਾ ਹੈ, ਕਈ ਇਨਫੈਕਸ਼ਨਾਂ ਤੋਂ ਵੀ ਬਚਾਅ ਕਰਦਾ ਹੈ। ਜਿਵੇਂ ਕਿ ਮਾਂ ਦਾ ਦੁੱਧ ਬੱਚੇ ਦੇ ਦਿਮਾਗ ਅਤੇ ਸਰੀਰਕ ਵਿਕਾਸ ਵਿੱਚ ਵੀ ਇਹ ਮਦਦ ਕਰਦਾ ਹੈ, ਮਾਂ ਲਈ ਵੀ ਬਹੁਤ ਲਾਭਦਾਇਕ ਹੈ। ਇਹ ਉਸ ਦੀ ਸਿਹਤ ਨੂੰ ਸੁਧਾਰਦਾ ਹੈ ਅਤੇ ਕੁਝ ਗੰਭੀਰ ਬਿਮਾਰੀਆਂ ਦੇ ਖਤਰੇ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ। ਸਾਡੇ ਸਮਾਜ ਦੀ ਵੀ ਜ਼ਿੰਮੇਵਾਰੀ ਹੈ ਕਿ ਹਰ ਨਵੀਂ ਮਾਂ ਨੂੰ ਸਹਿਯੋਗ ਅਤੇ ਉਤਸ਼ਾਹ ਦਿੱਤਾ ਜਾਵੇ ਤਾਂ ਜੋ ਉਹ ਆਪਣੇ ਬੱਚੇ ਨੂੰ ਬਿਨਾਂ ਕਿਸੇ ਹਿਚਕਿਚਾਹਟ ਦੇ ਛਾਤੀ ਦਾ ਦੁੱਧ ਕਰਵਾ ਸਕੇ। ਤਾਂ ਆਓ ਦੋਸਤੋ, ਹੁਣ ਸੁਣਦੇ ਹਾਂ ਇੱਕ ਪਿਆਰਾ ਜਿਹਾ ਗੀਤ।

जी दोस्तों, फिर तो स्वागत है तुहाडा आकाशवाणी दे इस प्रोग्राम युववाणी विच। हुण असीं गल करांगे इक भारत इक आत्मा दिवस। श्रोतियो, भारत इक अजिहा देश जिस दी पछाण उस दी विभिन्नता है। वख वख भाषावां, वख वख पहरावे, अनेकां धर्म, रीति रिवाज अते सभ्याचार होण दे बावजूद एक गल सानू सब नू जोड़दी है, भारतीय होण दा माण। यही है एक भारत एक आत्मा दा असल अर्थ। साडे देश विच हिमालय दियां उचाइयां चोटियां तो लै के कन्याकुमारी दे समुंदरी तटां तक, कच्छ ते रण तो लै के उत्तर पूर्ब दियां हरियां भरियां वादियां तक, हर खेतर दी अपनी वक्खरी पछाण है। पर साडी राष्ट्रीय भावना एक है। भारत दी ताकत सिर्फ इसकी वड्डी आबादी विच नहीं, सगों इसकी एकता, आपसी सत्कार अते सांझेपन विच है। जदों असी एक दूजे दी भाषा, सभ्याचार अते परंपरावां दा आदर करदे हाँ, तदों राष्ट्रीय एकता होर मजबूत हुंदी है। साडे संविधान ने हर नागरिक नूं बराबरी दा अधिकार दिता है। ਇਹ ਸਾਨੂੰ ਸਿਖਾਉਂਦਾ ਹੈ ਕਿ ਜਾਤ, ਧਰਮ, ਭਾਸ਼ਾ ਜਾਂ ਖੇਤਰ ਦੇ ਆਧਾਰ 'ਤੇ ਨਹੀਂ, ਸਗੋਂ ਇਨਸਾਨੀਅਤ ਦੇ ਆਧਾਰ 'ਤੇ ਇੱਕ ਦੂਜੇ ਨਾਲ ਜੁੜਨਾ ਚਾਹੀਦਾ ਹੈ। ਅੱਜ ਦਾ ਨੌਜਵਾਨ ਭਾਰਤ ਟੈਕਨੋਲੋਜੀ, ਵਿਗਿਆਨ, ਸਿੱਖਿਆ, ਖੇਡਾਂ ਅਤੇ ਉਦਯੋਗ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਛੂਹ ਰਿਹਾ ਹੈ। ਜਦੋਂ ਦੇਸ਼ ਦਾ ਹਰ ਨਾਗਰਿਕ ਆਪਣੀ ਜ਼ਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦਾ ਹੈ ਤਾਂ ਪੂਰਾ ਦੇਸ਼ ਅੱਗੇ ਵੱਧਦਾ ਹੈ। ਸਾਨੂੰ ਆਪਣੇ ਸਥਾਨਕ ਉਤਪਾਦਾਂ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਵਾਤਾਵਰਣ ਦੀ ਸੰਭਾਲ ਕਰਨੀ ਚਾਹੀਦੀ ਹੈ। ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਇਹ ਛੋਟੇ ਛੋਟੇ ਕਦਮ ਹੀ ਇੱਕ ਮਜ਼ਬੂਤ ਅਤੇ ਵਿਕਾਸ ਭਾਰਤ ਦੀ ਨੀਂਹ ਬਣਦੇ ਹਨ। ਆਓ ਅੱਜ ਅਸੀਂ ਇਹ ਸੰਕਲਪ ਕਰੀਏ ਕਿ ਅਸੀਂ ਭਾਰਤ ਦੀ ਏਕਤਾ, ਅਖੰਡਤਾ ਅਤੇ ਭਾਈਚਾਰੇ ਨੂੰ ਹੋਰ ਮਜ਼ਬੂਤ ਬਣਾਉਣ ਲਈ ਆਪਣਾ ਯੋਗਦਾਨ ਪਾਵਾਂਗੇ। ਅਸੀਂ ਹਰ ਭਾਰਤੀ ਦਾ ਸਤਿਕਾਰ ਕਰਾਂਗੇ ਅਤੇ ਦੇਸ਼ ਦੀ ਤਰੱਕੀ ਵਿੱਚ ਆਪਣੀ ਭੂਮਿਕਾ ਨਿਭਾਵਾਂਗੇ। ਅੰਤ ਵਿੱਚ ਮਹਾਨ ਕਵੀ ਮੁਹੰਮਦ ਇਕਬਾਲ ਦੀਆਂ ਇਹ ਪੰਕਤੀਆਂ ਯਾਦ ਆਉਂਦੀਆਂ ਹਨ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ। ਦੋਸਤੋ, ਹੁਣ ਸੁਣਦੇ ਹਾਂ ਇੱਕ ਪ੍ਰੇਰਣਾਦਾਇਕ ਕਹਾਣੀ, ਜੋ ਕਿ ਹੈ ਦੋ ਬੀਜਾਂ ਦੀ ਕਹਾਣੀ। ਇੱਕ ਵਾਰ ਦੀ ਗੱਲ ਹੈ, ਇੱਕ ਕਿਸਾਨ ਨੇ ਆਪਣੇ ਖੇਤ ਵਿੱਚ ਦੋ ਬੀਜ ਬੀਜੇ। ਦੋਵੇਂ ਬੀਜ ਇੱਕੋ ਜਿਹੇ ਸਨ, ਇੱਕੋ ਮਿੱਟੀ ਵਿੱਚ ਸਨ ਅਤੇ ਇੱਕੋ ਜਿਹਾ ਪਾਣੀ ਵੀ ਮਿਲਦਾ ਸੀ। ਪਹਿਲਾ ਬੀਜ ਸੋਚਣ ਲੱਗਾ, ਮੈਂ ਧਰਤੀ ਦੇ ਅੰਦਰੋਂ ਬਾਹਰ ਨਹੀਂ ਆਉਣਾ। ਜੇ ਮੇਰੇ ਉੱਤੇ ਕੋਈ ਪੰਛੀ ਚੁੰਝ ਮਾਰ ਦੇਵੇ, ਜੇ ਮੀਂਹ ਤੇ ਹਨੇਰੀ ਮੈਨੂੰ ਨੁਕਸਾਨ ਪਹੁੰਚਾ ਦੇਣ, ਮੈਂ ਇੱਥੇ ਹੀ ਸੁਰੱਖਿਅਤ ਹਾਂ। ਦੂਜਾ ਬੀਜ ਸੋਚਣ ਲੱਗਾ, ਮੁਸ਼ਕਲਾਂ ਤਾਂ ਆਉਣਗੀਆਂ, ਪਰ ਜੇ ਮੈਂ ਬਾਹਰ ਨਹੀਂ ਆਇਆ ਤਾਂ ਫਿਰ ਮੈਂ ਰੁੱਖ ਕਿਵੇਂ ਬਣਾਂਗਾ, ਮੈਂ ਆਪਣੇ ਸੁਪਨੇ ਕਿਵੇਂ ਪੂਰੇ ਕਰਾਂਗਾ। ਉਹ ਹੌਲੀ ਹੌਲੀ ਮਿੱਟੀ ਨੂੰ ਚੀਰ ਕੇ ਬਾਹਰ ਆ ਗਿਆ। ਧੁੱਪ ਲੱਗੀ, ਮੀਂਹ ਪਿਆ।

0: ਦੋਸਤੋ, ਫਿਰ ਤੋਂ ਸਵਾਗਤ ਹੈ ਤੁਹਾਡਾ ਆਕਾਸ਼ਵਾਣੀ ਦੇ ਇਸ ਪ੍ਰੋਗਰਾਮ ਯੁਵਵਾਣੀ ਵਿੱਚ।
1: ਤੇ ਹੁਣ ਅਸੀਂ ਗੱਲ ਕਰਾਂਗੇ ਟ੍ਰੈਫਿਕ ਨਿਯਮਾਂ ਬਾਰੇ। ਮੇਰੇ ਸਾਥੀ ਨਿਸ਼ਾਂਤ ਕੁਮਾਰ ਤੁਹਾਨੂੰ ਇਸ ਬਾਰੇ ਪੂਰੇ ਸੰਖੇਪ ਵਿੱਚ ਦੱਸਣਗੇ।
2: ਹਾਕਮ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰਸਾਰਣ 'ਚ।
3: ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸਾਰੇ ਸਰੋਤਿਆਂ ਦਾ, ਤੁਹਾਡਾ ਵੀ ਧੰਨਵਾਦ ਜੀ ਜਿਹੜਾ ਤੁਸੀਂ ਕਿਰਪਾ ਕੀਤੀ ਹੈ, ਸਾਡਾ ਟਾਈਮ ਦਿੱਤਾ। ਹੁਕਮ
2: ਜੀ ਹਾਕਮ ਸਿੰਘ ਜੀ, ਸਾਡੇ ਸਰੋਤਿਆਂ ਨੂੰ ਦੱਸੋ ਵੀ ਟ੍ਰੈਫਿਕ ਲਾਈਟ ਦੀ ਪਾਲਣਾ ਕਰਨੀ ਸਾਡੇ ਲਈ ਕਿਉਂ ਜ਼ਰੂਰੀ ਹੈ?
3: ਟ੍ਰੈਫਿਕ ਲਾਈਟ ਐ ਸਾਰੇ ਜਿਹੜੀ ਨਾ ਕਈ ਬੰਦੇ ਨਾ ਆਮ ਦੇਖਦੇ ਰਹਿੰਦੇ ਆ, ਜਿਵੇਂ ਹੁਣ ਮੈਂ ਵੀ ਆਉਣਾ ਹੁੰਦਾ ਲਾਈਟਾਂ 'ਚ ਕਈ ਵਾਰੀ ਸੁਬਾਹ, ਤੇ ਮੈਂ ਕਦੇ ਇਹ ਨੀ ਸੋਚਿਆ ਵੀ ਟ੍ਰੈਫਿਕ ਲਾਈਟਾਂ ਚੱਲਦੀਆਂ, ਪੁਲਿਸ ਮੁਲਾਜ਼ਮ ਹੈਗਾ ਨਾ ਹੈਗਾ, ਮੈਂ ਪਾਲਣ ਪੂਰਾ ਉਹਦਾ ਫਾਲੋ ਕਰਕੇ ਬੱਤੀ ਦੀ ਦੇਖ ਕੇ ਫਿਰ ਮੈਂ ਉਸ ਹਿਸਾਬ ਨਾਲ ਲੰਘਦਾ ਜੀ। ਮੈਂ ਕਦੇ ਆਪ ਨੀ ਲਾਈਟ ਕ੍ਰੋਸ ਕੀਤੀ। ਜਿਹੜੀ ਲਾਈਟ ਹੈ ਨਾ ਸਾਡੇ ਵਾਸਤੇ, ਬੱਤੀਆਂ ਲੱਗੀਆਂ, ਟ੍ਰੈਫਿਕ ਸਿਗਨਲ ਲੱਗੇ ਆ, ਇਹ ਸਾਡੇ ਵਾਸਤੇ ਬਹੁਤ ਮਹੱਤਤਾ ਹੈ, ਸਾਡੀ ਜ਼ਿੰਦਗੀ ਬਚਾਉਂਦੇ ਆ, ਸਾਡੇ ਜਾਨ ਮਾਲ ਦਾ ਨੁਕਸਾਨ ਨਹੀਂ ਹੁੰਦਾ ਜੀ, ਗੱਡੀ ਦਾ ਨੁਕਸਾਨ ਨਹੀਂ ਹੁੰਦਾ, ਆਪਦੀ ਸਿਹਤ ਦਾ ਨੁਕਸਾਨ ਨਹੀਂ ਹੁੰਦਾ। ਹੁਕਮ ਸਰੋਤ ਅੱਗੇ ਸਰ,
2: ਟ੍ਰੈਫਿਕ ਲਾਈਟ 'ਚ ਯੈਲੋ ਲਾਈਟ ਦਾ ਕੀ ਮਤਲਬ ਹੈ ਸਾਨੂੰ ਦੱਸ?
3: ਇਹ ਸਰ ਯੈਲੋ ਲਾਈਟ ਹੁੰਦੀ ਆ ਨਾ, ਕਈਆਂ ਦਾ ਮੰਨਤਾ ਇਹ ਹੈ, ਪਹਿਲੀ ਗੱਲ ਤਾਂ ਸਰ ਇੱਕ ਬੇਨਤੀ ਇਹ ਹੈ ਵੀ 3 ਤਰ੍ਹਾਂ ਦੀਆਂ ਲਾਈਟਾਂ ਹੁੰਦੀਆਂ ਇਹ
2: ਜੀ,
3: ਅੱਧੇ ਲੋਕਾਂ ਨੂੰ ਸਾਨੂੰ ਇਹ ਨੀ ਪਤਾ ਵੀ ਕਿਹੜੀ ਤੋਂ ਕਿਹੜੀ ਆਉਂਦੀ ਆ ਬਾਅਦ
2: ਜੀ। ਬਿਲਕੁਲ,
3: ਮਤਲਬ ਲਾਲ ਲਾਈਟ ਚੱਲੀ ਜਾਂਦੀ ਹੈ, ਲਾਲ ਤੋਂ ਬਾਅਦ ਕਦੇ ਵੀ ਯੈਲੋ ਲਾਈਟ ਨਹੀਂ ਆਉਂਦੀ, ਹਰੀ ਲਾਈਟ ਆਉਂਦੀ ਹੈ। ਕਈਆਂ ਦੇ ਮਨ 'ਚ ਇਹ ਹੈ ਕਿ ਯੈਲੋ ਲਾਈਟ ਨਾ ਅਲਰਟ ਕਰਦੇ ਆ, ਸਾਨੂੰ ਰੈਡੀ ਕਰਦੇ ਆ ਤਿਆਰ ਹੋਣ, ਬਿਲਕੁਲ ਗਲਤ ਹੈ। ਲਾਲ ਤੋਂ ਬਾਅਦ ਹਰੀ ਆਉਂਦੀ ਹੈ, ਅਸੀਂ ਤਾਂ ਤੁਰੇ ਹੀ ਜਾਂਦੇ ਹਾਂ ਫਿਰ ਹਰੀ ਦੇ ਵਿੱਚ, ਤੇ ਸਾਨੂੰ ਤਿਆਰ ਕੀ ਕਰੂਗੀ? ਯੈਲੋ ਤਾਂ ਹਰੀ ਤੋਂ ਬਾਅਦ ਆਉਂਦੀ ਹੈ
2: ਜੀ।
3: ਜਿਹੜੀ ਯੈਲੋ ਲਾਈਟ ਆ ਨਾ ਪੀਲੀ ਬੱਤੀ, ਇਹ 3 ਤੋਂ 5 ਸੈਕਿੰਡ ਟਾਈਮ ਹੁੰਦਾ ਇਹਦਾ ਜੀ
2: ਜੀ
3: ਫਿਕਸ, ਤੇ ਜਿਹੜੀ ਲਾਲ ਬੱਤੀ ਦਾ ਕੋਈ ਟਾਈਮ ਨਹੀਂ ਹੁੰਦਾ, ਉਹ ਟ੍ਰੈਫਿਕ ਦੇਖ ਕੇ ਨਿਗਾਹ ਜਾਂਦਾ ਵੀ ਕਿਹੜੇ ਪਾਸੇ ਹਲਕਾ ਟ੍ਰੈਫਿਕ ਆ, ਬੜਾ ਜ਼ਰੂਰ ਨੀ ਗੀ ਵੀ ਆ, ਤੇ ਹਰੀ ਬੱਤੀ ਦਾ ਕਿੱਧਰ ਜ਼ਿਆਦਾ ਦੇਣਾ ਟਾਈਮ, ਜਾਂ ਇੱਧਰ ਜ਼ਿਆਦਾ ਟ੍ਰੈਫਿਕ ਲੰਘਦੀ ਉੱਥੇ ਹਰੀ ਬੱਤੀ ਦਾ ਜ਼ਿਆਦਾ ਤੋਂ ਰਹਿੰਦਾ ਟਾਈਮ। ਪੀਲੀ ਬੱਤੀ ਦਾ ਇਹ ਨਾ ਜੀ ਸਰ, ਜਿਵੇਂ ਹੁਣ ਅਸੀਂ ਲਾਲ ਬੱਤੀ ਜਗੀ ਜਾਂਦੀ ਹੈ, ਅਸੀਂ ਜੈਬਰਾ ਕਰੋਸਿੰਗ ਤੋਂ ਪਿੱਛੇ ਨਾ ਜੀ ਇੱਕ ਸਟੋਪ ਲੈਣ ਲੱਗੇ ਹੁੰਦੇ ਆ 1 ਮੀਟਰ ਤੇ, ਉਹ ਸਟੋਪ ਲਿਖਣਾ ਦਾ ਜੈਬਰਾ ਕਰੋਸ ਤੋਂ ਪਿੱਛੇ ਰੁਕਣਾ ਹੁੰਦਾ ਅਸੀਂ ਲਾਲ ਬੱਤੀ 'ਚ, ਅਗਰ ਲਾਲ ਬੱਤੀ ਖਤਮ ਹੈ ਹਰੀ ਚੱਲੀ ਜਾਂਦੀ ਅਸੀਂ ਪਿੱਛੋਂ ਤੋਂ ਆ ਰਹੇ ਹਾਂ, ਅਸੀਂ ਜੈਬਰਾ ਕਰੋਸਿੰਗ ਕਰੋਸ ਕਰ ਗਏ ਜੀ। ਉਦੋਂ ਬਾਅਦ ਸਰ ਜਦੋਂ ਅਸੀਂ ਜੈਬਰਾ ਕਰੋਸਿੰਗ ਕਰਾਓ ਕਰਕੇ ਵੀ ਮਤਲਬ ਉਦੋਂ ਬਾਅਦ ਕਈ ਵਾਰੀ ਪੀਲੀ ਬੱਤੀ ਹੋਈਦੀ ਹੈ, ਹਰੀ ਬੱਤੀ ਖਤਮ ਹੋਈਦੀ ਹੈ, ਉਹ ਪੀਲੀ ਬੱਤੀ ਸਾਨੂੰ ਇਹ ਕਹਿੰਦੀ ਹੈ ਵੀ ਜੇ ਤੂੰ ਭਰਿਆ ਮਾਨਸਾ ਅਚਾਨਕ ਚੌਂਕ ਦੇ ਵਿੱਚ ਆ ਹੀ ਗਿਆ, ਮੈਂ ਤੇਰੀ ਹੈਲਪ ਕਰਦੀ ਹਾਂ, ਇੱਧਰੋਂ ਗ੍ਰੀਨ ਜਾਂ ਰੈੱਡ ਹੋਣ ਵਾਲੀ ਹੈ, ਤਾਂ ਉਹਦਾ 3 ਤਰ੍ਹਾਂ ਚੌਂਕ ਕਰਾਓ ਦਾ, ਤੇ ਜਦੋਂ ਪੀਲੀ ਬੱਤੀ ਹੋ ਗਈ ਤੇ ਆਪਾਂ ਬੈਕ ਤਾਂ ਆ ਨਹੀਂ ਸਕਦੇ ਜੈਬਰਾ ਕਰੋਸਿੰਗ, ਪਿੱਛੇ ਨਹੀਂ ਅੱਗੇ ਹੀ ਜਾਵਾਂਗੇ ਨਾ
2: ਜੀ।
3: ਉਹ ਪੀਲੀ ਬੱਤੀ ਸਾਡੀ ਹੈਲਪ ਕਰਦੀ ਆ, ਨਾ ਕਿ ਸਾਨੂੰ ਅਲਰਟ ਕਰਦੀ ਆ, ਵਾਰਨਿੰਗ ਦਿੰਦੀ ਆ ਜਾਂ ਸਾਨੂੰ ਤਿਆਰ ਹੋਣ ਲਈ ਕਹਿੰਦੀ ਆ।
2: ਤੇ ਹਾਕਮ ਸਿੰਘ ਜੀ, ਸੀਟ ਬੈਲਟ ਤੇ ਹੈਲਮੇਟ ਪਾਉਣ ਦੀ ਅਹਿਮੀਅਤ ਵੀ ਦੱਸੋ ਸਾਡੇ ਸਰੋਤਿਆਂ ਨੂੰ।
3: ਇਹ ਸਰ ਸੀਟ ਬੈਲਟ ਦੇਖੋ ਪੁਲਿਸ ਵਾਸਤੇ ਸੀਟ ਬੈਲਟ ਨਹੀਂ ਗੀ
2: ਜੀ,
3: ਤੇ ਨਾ ਹੀ ਹੈਲਮੇਟ ਹੈ ਪੁਲਿਸ ਵਾਸਤੇ, ਇਹ ਤਾਂ ਲੋਕਾਂ ਦੀ ਸੇਵਾ ਕਰਦੇ ਆ, ਕਈਆਂ ਨੂੰ ਐਂ ਹੁੰਦਾ ਵੀ ਯਾਰ ਹੈਲਮੇਟ ਲੈ ਲਓ, ਪੁਲਿਸ ਵਾਲੇ ਖੜੇ ਨਾ, ਕਈ ਕੀ ਕਰਦੇ ਆ ਪਿੱਛੋਂ ਨੈਸ਼ਨਲ ਹਾਈਵੇ ਤੇ ਤਾਂ ਨੰਗੇ ਸਰ ਤੁਰੇ ਆਉਂਦੇ ਆ, ਤੇ ਜਦੋਂ ਸ਼ਹਿਰ ਜੇ ਪਤਾ ਲੱਗ ਗਿਆ ਵੀ ਪੁਲਿਸ ਖੜੀ ਆ, ਉੱਥੇ ਹੈਲਮੇਟ ਲੈ ਰਹੇ ਆ, ਪੁਲਿਸ ਨਾਲ ਕੀ ਮਤਲਬ ਤੁਹਾਡਾ ਹੈਲਮੇਟ ਦਾ
2: ਜੀ?
3: ਹੈਲਮੇਟ 2 ਪਹੀਆ ਵਾਹਨ ਤੇ ਹੈਲਮੇਟ ਜ਼ਰੂਰੀ ਹੈ, ਕਿਉਂਕਿ ਤੁਸੀਂ ਏਅਰ ਦੇ ਵਿੱਚ ਐਂ, ਤੁਹਾਡੇ ਉੱਤੇ ਕੋਈ ਛੱਤ ਨਹੀਂ, ਤੁਹਾਡੇ ਤੇ ਕੋਈ ਜਾਂਚ ਨਹੀਂ, ਤੁਹਾਡੇ ਤੇ ਕੋਈ ਉਹ ਨਹੀਂ ਗਾ
2: ਜੀ,
3: ਹੈਲਮੇਟ ਜ਼ਰੂਰੀ ਹੈ। ਜੇ ਤੁਸੀਂ ਸਿੱਖ ਨਾ ਧਰਮ ਨਾਲ ਸੰਬੰਧਿਤ ਰੱਖਦੇ ਹੋ ਤਾਂ ਤੁਸੀਂ ਪੱਗ ਲਾ ਜਿਵੇਂ ਮੈਨੂੰ, ਪੱਗ ਹੈਲਮੇਟ ਤੋਂ ਵੀ ਵੱਧ ਕਵਰ ਕਰਦੀ ਹੈ, ਠੀਕ ਹੈ ਜੀ
2: ਜੀ।
3: ਤੁਸੀਂ ਤੁਹਾਡੇ ਕਈ ਵਾਰੀ 2 ਪਹੀਆ ਵਾਹਨ ਤੇ ਤੁਸੀਂ ਵਿਦਾਊਟ ਹੈਲਮੇਟ ਆਉਂਦੇ ਹੋ, ਕੋਈ ਐਕਸੀਡੈਂਟ ਹੋ ਗਿਆ, ਹੈੱਡ ਇੰਜਰੀ ਹੋ ਗਈ, ਦੇਖੋ ਲੱਤ ਬਾਹਨ 'ਚ ਸਰੀਆ ਪੈ ਜਾਂਦਾ ਹੈਗਾ
2: ਜੀ,
3: ਹੈੱਡ ਦੇ ਵਿੱਚ, ਸਿਰ ਦੇ ਵਿੱਚ ਕਦੇ ਵੀ ਸਰੀਆ ਨਹੀਂ ਪੈਂਦਾ, ਇਹਦੇ 'ਚ ਮੈਮਰੀ ਕਾਰਡ ਹੁੰਦੇ ਆ ਜਿਹੜੇ ਰੂਟ ਤੁਸੀਂ ਵਰਤੋਗੇ, ਠੀਕ ਹੈ ਜੀ
2: ਜੀ।
3: ਵਿਦਾਊਟ ਹੈਲਮੇਟ ਜੇ ਕਿਤੇ ਹੈੱਡ ਇੰਜਰੀ ਹੋ ਗਈ, ਐਕਸੀਡੈਂਟ ਹੋ ਗਿਆ, ਕਈ ਵਾਰੀ ਤਾਂ ਜਾਣ ਚਲੀ ਨਾ ਜਾਣਗੇ ਤਾਂ ਦਿਮਾਗੀ ਅਪਸੈਟ ਹੋਏਗਾ, ਪਾਣੀ ਵੀ ਛਰਿਆ, ਖਾਣਾ ਵੀ ਛਰਿਆ ਨਾ, ਇੱਕ ਬੰਦਾ ਉਹਨਾਂ ਦਾ ਘਰ ਬਰਬਾਦ ਹੋਏਗਾ, ਸਾਰੀ ਜ਼ਿੰਦਗੀ ਬਰਬਾਦ, ਨਾ ਕੋਈ ਰਿਸ਼ਤਾ ਹੋਵੇ ਕੋਈ ਚੱਜ ਦਾ ਜੀ, ਕੋਈ ਛੋਟੀ ਉਮਰ ਦਾ ਮੁੰਡਾ, ਤੇ ਨਾ ਹੀ ਕੋਈ ਪ੍ਰੋਪਰਟੀ ਦਾ ਫਾਇਦਾ, ਫੋਰਚੂਨਰ ਦਾ ਕੋਈ ਫਾਇਦਾ ਨਹੀਂ ਉਸ ਬੰਦੇ ਨੂੰ, 100 ਕਿੱਲੇ ਦਾ ਕੋਈ ਫਾਇਦਾ ਨਹੀਂ ਜਿਹਦੇ ਸਿਰ 'ਚ ਸੱਟ ਵੱਜ ਗਈ
2: ਜੀ।
3: ਐਕਸੀਡੈਂਟ ਹੋ ਗਿਆ ਜਾਣ ਚਲੀ ਜਾਂਦੇ ਆ, ਤੇ 4 ਪਹੀਆ ਵਾਹਨ ਤੇ 4-ਵੀਲਰ ਤੇ ਸੀਟ ਬੈਲਟ ਜ਼ਰੂਰੀ ਹੈ। ਸੀਟ ਬੈਲਟ ਕਿਉਂ ਜ਼ਰੂਰੀ ਹੈ? ਗੱਡੀ ਦੇ ਬੰਪਰ 'ਚ ਅਗਲੇ ਪਾਸੇ ਸੈਂਸਰ ਲੱਗਿਆ ਹੁੰਦਾ ਹੈ, ਉਧਰੋਂ ਤੁਹਾਡੀ ਸੀਟ ਬੈਲਟ ਦੇ ਲੌਕ ਦੇ ਵਿੱਚ ਸੈਂਸਰ ਲੱਗਿਆ ਹੁੰਦਾ ਹੈ, ਤੁਹਾਡੇ ਸੀਟ ਬੈਲਟ ਨਹੀਂ ਲੱਗੀ, ਕਿਸੇ ਤਕਨੀਕੀ ਕਾਰਨ ਐਕਸੀਡੈਂਟ ਹੋ ਗਿਆ, ਕਿਸੇ ਤਕਨੀਕੀ ਕਾਰਨ ਗੱਡੀ ਦਾ ਏਅਰਬੈਗ ਖੁੱਲ ਗਿਆ, ਪਹਿਲੀ ਗੱਲ ਤਾਂ ਜੇ ਸੀਟ ਬੈਲਟ ਨਾ ਲੱਗੂ ਗੱਡੀ ਦਾ ਏਅਰਬੈਗ ਖੁੱਲਦਾ ਨੀਗਾ, ਜੇ ਬਾਈ ਚਾਂਸ ਕਿਸੇ ਤਕਨੀਕੀ ਕਾਰਨ ਦੇ ਕਾਰਨ ਨੁਕਸ ਦੇ ਕਾਰਨ ਤੇ ਗੱਡੀ ਦਾ ਏਅਰਬੈਗ ਖੁੱਲ ਗਿਆ, ਬਾਹਰਲੇ ਐਕਸੀਡੈਂਟ ਦੀ ਡਰ ਨਹੀਂ, ਅੰਦਰਲਾ ਐਕਸੀਡੈਂਟ ਹੀ ਮਾਰਦਾ ਹੈ, ਤੇ ਸਾਡੇ ਸੀਟ ਬੈਲਟ ਨਹੀਂ ਲੱਗੇ, ਅਸੀਂ ਡਾਊਨ ਹੋ ਜਾਵਾਂਗੇ, ਏਅਰਬੈਗ ਉਰੇ ਹੁੰਦਾ, ਨੱਕ ਦੀ ਹੱਡੀ ਵੀ ਤੋੜਦਾ ਤੇ ਮਣਕਾ ਵੀ ਤੋੜਦਾ, ਇੰਨੇ ਜ਼ੋਰ ਨਾਲ ਵੱਜਦਾ ਉਹ, ਐਡਰੈਸਟ ਵੀ ਜ਼ਰੂਰੀ ਹੈ ਇਹਦੇ ਵਾਸਤੇ
2: ਜੀ,
3: ਠੀਕ ਹੈ ਜੀ। ਇਹਦੀ ਖੁੱਲਣ ਦੀ ਸਪੀਡ 200 ਤੋਂ 320 ਦੀ ਸਪੀਡ ਹੈ ਜੀ ਇਹਦੇ ਏਅਰਬੈਗ ਦੀ ਗੱਡੀ ਦੀ
2: ਜੀ। ਤੇ ਬੱਚੇ ਅਤੇ ਨਾਬਾਲਿਗ ਲਾਇਸੈਂਸ ਤੋਂ ਬਿਨਾਂ ਸਾਧਨ ਚਲਾਉਂਦੇ ਨੇ, ਉਹਨਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਕੀ ਕਹੋਗੇ?
3: ਇਹ ਹੈ ਵੀ ਦੇਖੋ, ਜਿਹੜੀ

0: ਪ੍ਰੋਪਰਟੀ ਹੁੰਦੀ ਨਾ, ਪ੍ਰੋਪਰਟੀ ਹੈਗੀ ਆ ਬਾਅਦ ਚ, ਗੱਡੀ ਹੈਗੀ ਆ ਬਾਅਦ ਚ, ਪਹਿਲਾਂ ਤੁਹਾਡੇ ਬੱਚੇ ਪ੍ਰੋਪਰਟੀ ਹੈ, ਤੁਹਾਡਾ ਸਿਰ ਪ੍ਰੋਪਰਟੀ ਹੈ। ਤੁਸੀਂ ਜਿਹੜੇ ਬੱਚੇ ਜਿਹੜੇ ਹੁਣ ਮਾਂ ਪਿਓ ਆ, ਮਾਂ ਪਿਓ ਨੂੰ ਪਤਾ ਹੁੰਦਾ ਗਾ, ਮਾਂ ਪਿਓ ਤਾਂ ਆਪ ਕਈ ਵਾਰੀ ਗਲਤ ਮੈਨੂੰ ਮਿਲਦੇ ਆ, ਫਿਰ ਕਹਿੰਦੇ ਵੀ ਹਕਮ ਸਿੰਘ ਸੋਰੀ, ਮੈਂ ਸੋਰੀ ਤੁਸੀਂ ਨਾ ਕਰੋ, ਬੱਚਿਆਂ ਤੋਂ ਕਰੋ ਸੋਰੀ ਵੀ ਮੇਰਾ ਬੇਟਾ ਬੈਠਾ। ਹੁਣ ਕਈ ਵਾਰੀ ਬੱਚਾ ਮੂਹਰੇ ਬਾਈ ਹੁੰਦੇ ਤੇ ਫੋਨ ਤੇ ਗੱਲਾਂ ਕਰਦੇ ਹੁੰਦੇ, ਤਾਂ ਬੱਚੇ ਤੇ ਹੈਲਮਟ ਨਾ ਆਪਦੇ ਤੇ ਹੈਲਮਟ ਹੈ, ਉਹ ਬੱਚੇ ਕੀ ਸੋਚਣਗੇ ਜੀ ਮੇਰਾ ਪਿਓ ਤਾਂ ਫੋਨ ਤੇ ਗੱਲਾਂ ਕਰਦਾ ਜਾਂਦਾ, ਮੋਟਰਸਾਈਕਲ ਚਲਾਉਂਦਾ ਜਾਂਦਾ, ਕਾਰ ਚਲਾਉਂਦਾ ਜਾਂਦਾ। ਇਸ ਕਰਕੇ ਵੀ ਤੁਸੀਂ ਬੱਚਿਆਂ ਨੂੰ, ਅਗਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ, ਕਿਸੇ ਦਾ ਬੱਚੇ ਦਾ ਐਕਸੀਡੈਂਟ ਹੋ ਗਿਆ, ਕਿਸੇ ਦੇ ਕੋਈ ਲੱਤ ਮਾਂ ਟੁੱਟ ਗਈ, ਹੈੱਡ ਇੰਜਰੀ ਹੋ ਗਈ, ਉਹਨੇ ਮਾਂ ਪਿਓ ਨੇ ਦੱਸੋ ਵੀ ਕੀ ਪ੍ਰੋਪਰਟੀ ਕਰਨੀ। ਇਹ ਮਾਂ ਪਿਓ ਦਾ ਫਰਜ਼ ਬਣਦਾ ਬੱਚੇ ਨੂੰ, ਜਿਹੋ ਜਿਹਾ ਮਾਂ ਪਿਓ ਕੰਮ ਕਰੂਗਾ ਉਹ ਜਿਹਾ ਬੱਚੇ ਨੇ ਉਹ ਸਿੱਖਣਾ ਜੀ। ਜੇ ਹੁਣ ਪਿਓ ਹੈਲਮਟ ਲਾਉਂਦਾ, ਪੱਗ ਬੰਨਦਾ, ਫੋਨ ਆ ਗਿਆ, ਮੋਟਰਸਾਈਕਲ ਲਈ ਜਾਂਦਾ, ਕਾਰ ਲਈ ਜਾਂਦਾ, ਉਹਨੇ ਗੱਡੀ ਸਾਈਡ ਤੇ ਲਈ, ਮੋਟਰਸਾਈਕਲ ਸਾਈਡ ਤੇ ਲਾਇਆ ਤੇ ਫੋਨ ਸੁਣ ਲਿਆ, ਤੇ ਬੱਚੇ ਤੇ ਅਸਰ ਤਾਂ ਉਹੀ ਪੈਣਾ ਨਾ ਮਾਂ ਪਿਓ ਦਾ ਵੀ ਯਾਰ ਮੇਰੇ ਡੈਡੀ ਨੇ ਸਾਈਡ ਤੇ ਲਾ ਕੇ ਸੁਣਿਆ ਯਾਰ ਕਾਰ ਨਾ। ਠੀਕ ਹੈ ਜੀ
1: ਜੀ। ਤੇ ਹਾਕਮ ਸਿੰਘ ਜੀ, ਅੱਜ ਦੇ ਦਿਨ ਤੇ ਤੁਹਾਡੇ ਟ੍ਰੈਫਿਕ ਦੇ ਨਿਯਮਾਂ ਸੰਬੰਧੀ ਕੀ ਸੰਦੇਸ਼ ਹੋਵੇਗਾ ਸਾਡੇ ਸਰੋਤਿਆਂ ਲਈ?
0: ਸਾਡੇ ਦੇਖੋ ਜਿਹੜੇ ਸਾਡੇ ਸ੍ਰੀਮਤੀ ਡਾਕਟਰ ਜੋਤੀ ਜਾਦਵ ਬੈਂਸ SSP ਬਠਿੰਡਾ ਜੀ, ਦਿਸ਼ਾ ਨਿਰਦੇਸ਼ਾਂ ਨੂੰ ਸਾਰੇ ਅਸੀਂ ਟ੍ਰੈਫਿਕ ਦਿਸ਼ਾ ਵੀ ਨਾਲ ਲਾ ਰਹੇ ਹਾਂ। ਇਹਨਾਂ ਦਾ SSP ਸਾਹਿਬ ਇੱਕ ਤਾਂ ਪੜ੍ਹੇ ਲਿਖੇ, ਇੱਕ ਯੰਗ ਏਜ, ਇਹਨਾਂ ਦਾ ਇੰਨਾ ਕੁ ਸਾਨੂੰ ਸਿਰ ਦੇ ਉੱਤੇ ਸਾਡੇ ਤੇ ਇਹਨਾਂ ਦਾ ਹੱਥ ਆ, ਆਸ਼ੀਰਵਾਦ ਹੈ, ਸਾਰਾ ਅਸੀਂ ਨਹੀਂ ਸਕਦੇ ਕੋਈ, ਸਾਨੂੰ ਐਂ ਵੀ ਸਾਡਾ ਬੋਸ ਭੱਜਿਆ ਫਿਰਦਾ ਤੇ ਅਸੀਂ ਵੀ ਭੱਜੇ ਫਿਰਦੇ ਹਾਂ ਸਾਡੀ ਡਿਊਟੀ। ਹਾਲਾਂਕਿ ਅਸੀਂ ਕੋਈ ਫ੍ਰੀ ਨਹੀਂ ਕੰਮ ਕਰ ਰਹੇ, ਅਸੀਂ ਤਨਖਾਹ ਲੈਂਦੇ ਹਾਂ ਗੌਰਮੈਂਟ ਤੋਂ, ਸਾਡਾ ਫਰਜ਼ ਬਣਦਾ, ਸਾਡਾ ਫਰਜ਼ ਬਣਦਾ ਲੋਕਾਂ ਦੇ, ਮੈਨੂੰ ਲਾਇਆ ਸੇਵਾ ਚ ਲਾਇਆ, ਤੇ ਸਾਡਾ ਫਰਜ਼ ਬਣਦਾ ਵੀ ਕੰਮ ਕਰਕੇ। ਸਾਡੇ ਟ੍ਰੈਫਿਕ ਇੰਚਾਰਜ ਵੀ ਬਹੁਤ ਵਧੀਆ ਨੇ ਜੀ, ਮਿਹਨਤੀ ਨੇ, ਸਾਡੇ DSP ਸਰਦਾਰ ਕਰਮਜੀਤ ਸਿੰਘ ਸੰਧਾ ਵਾਲੀ, ਉਹ ਵੀ ਬਹੁਤ ਵਧੀਆ ਇਨਸਾਨ, ਮਿਹਨਤੀ ਹੈ, ਸਾਰੇ ਅਫਸਰ ਹੀ ਮਿਹਨਤ ਹੈ, ਜਦੋਂ ਸਾਡਾ ਅਫਸਰ ਇਮਾਨਦਾਰ ਨਾ ਤੇ ਮਿਹਨਤ, ਸਾਡਾ ਵੀ ਮੱਲੋ ਮਲੀ ਜੀ ਕਰਦਾ ਮਿਹਨਤ ਕਰਕੇ ਤੇ ਇਮਾਨਦਾਰੀ ਦੀ ਪੈਗੀ
1: ਜੀ। ਤੇ ਹਾਕਮ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ।
0: ਤੁਹਾਡਾ ਵੀ ਧੰਨਵਾਦ ਸਰ, ਤੁਸੀਂ ਮੇਰੇ ਸਰੋਤਿਆਂ ਜਾਓਗੇ, ਮੇਰੇ ਭੈਣ ਭਰਾ ਮੱਝ ਜਾਊਗੇ, ਮੇਰੇ ਵੀਰ ਨਾਲ ਪਿੰਡਾਂ ਚ ਮੇਰੇ ਦੋਸਤ ਨਾਲ ਉਹ ਸੁਣਦੇ ਨੇ, ਫਿਰ ਮੈਨੂੰ ਫੋਨ ਆਉਂਦੇ ਉਹਨਾਂ ਦੇ, ਹਾਕਮ ਸਿੰਘ ਤੁਹਾਡਾ ਆਇਆ ਸੀ, ਇੱਕ ਪਿਆਰ ਬੜਾ ਮਿਲ ਰਿਹਾ ਲੋਕਾਂ ਨੇ
1: ਜੀ।
2: ਉਮੀਦ ਹੈ ਤੁਹਾਨੂੰ ਸਾਡਾ ਪ੍ਰੋਗਰਾਮ ਵਧੀਆ ਲੱਗਿਆ ਹੋਵੇਗਾ। ਹੁਣ ਦੋ ਸਾਥੀਓ ਸਾਨੂੰ ਆ ਗਿਆ, ਜੈ ਹਿੰਦ।

1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59171, 94175-59175।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ। ਪ੍ਰੋਗਰਾਮ ਪੇਸ਼ਕਰਤਾ ਸਨ ਨੂਰਦੀਪ ਕੌਰ ਅਤੇ ਅਨਮੋਲਪ੍ਰੀਤ ਕੌਰ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਹੈ ਜੀ 7:01 ਅਤੇ 25 ਸਕਿੰਟ। ਪੇਸ਼ ਹੈ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ।
1: ਪ੍ਰੋਗਰਾਮ ਸ਼ਾਮ ਸੁਹਾਨੀ।

0: ਦੀਆਂ ਤੇ ਇਹਨਾਂ ਨੇ ਨਾ
1: ਦੋ ਦਿਨ ਇਹ ਆ ਜਾਏਗੀ।
2: ਹਾਂਜੀ ਸਰੋਤਿਓ, ਗਾਣੇ ਦੀ ਜਿਹੜੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਹੈ ਇੱਕ ਮਿੱਠੇ ਜਿਹੇ ਗੀਤ ਦੇ ਨਾਲ, ਗਾਇਆ ਸਰਗੀ ਮਾਨ ਨੇ। ਅਤੇ ਗੀਤ ਦੇ ਵਿੱਚ ਤੁਹਾਨੂੰ ਪਤਾ ਹੀ ਹੋਏਗਾ ਕਿ ਰਿਸ਼ਤਿਆਂ ਦੀ ਗੱਲ ਹੋ ਰਹੀ ਹੈ। ਸੋ ਅੱਜ ਦਾ ਆਪਣਾ ਜੋ ਵਿਸ਼ਾ ਹੈ ਉਹ ਹੈ ਰਿਸ਼ਤਿਆਂ ਵਿੱਚ ਵੱਧ ਰਹੀ ਦੂਰੀ। ਤਾਂ ਗੱਲ ਕਰਦੇ ਹਾਂ ਅਸੀਂ ਆਪਣੇ ਪਹਿਲੇ ਕਾਲਰ ਦੇ ਨਾਲ ਜਿਨ੍ਹਾਂ ਦੀ ਸਾਨੂੰ ਕਾਲ ਆਈ ਹੋਈ ਹੈ, ਅਤੇ ਦੇਖਦੇ ਹਾਂ ਇਹਨਾਂ ਦੇ ਰਿਸ਼ਤਿਆਂ ਦੇ ਸੰਬੰਧ ਵਿੱਚ ਕੀ ਵਿਚਾਰ ਨੇ। ਹੈਲੋ, ਸਤਿ ਸ੍ਰੀ ਅਕਾਲ ਜੀ।
3: ਮੈਂ ਬੂਟਾ ਸਿੰਘ, ਗੱਲ ਪਿੰਡ ਮੌੜਨਾਭਾ, ਜ਼ਿਲ੍ਹਾ ਬਰਨਾਲੇ ਤੋਂ ਬੋਲ ਰਿਹਾ ਜੀ।
2: ਅੱਛਾ ਜੀ, ਬਰਨਾਲਾ ਜ਼ਿਲ੍ਹਾ ਤੋਂ ਬੋਲ ਰਹੇ ਹੋ, ਪਹਿਲਾਂ ਵੀ ਕਰਦੇ ਹੋ ਫੋਨ ਵੀਰ ਜੀ ਇਹਦੇ ਵਿੱਚ?
3: ਹਾਂਜੀ ਹਾਂਜੀ, ਇਸ ਸ਼ਾਮ ਸਵਾਮੀ ਦੇ ਵਿੱਚ ਤਾਂ ਮੇਰਾ 17 ਤਰੀਕ ਦਾ ਲੱਗਾ ਵਾ ਜੀ, ਪਹਿਲੇ ਮਹੀਨੇ ਦੇ 17 ਤਰੀਕ ਦਾ ਲੱਗਿਆ ਹੋਇਆ, ਹੋਰ ਪ੍ਰੋਗਰਾਮਾਂ ਚ ਬਹੁਤ ਵਾਰੀ ਲੱਗਿਆ।
2: ਅੱਜ ਵਾਰੀ ਮਿਲੀ ਹੈ ਫਿਰ ਤੁਹਾਨੂੰ ਇੱਥੇ।

0: ਨਾਮ ਸੁਹਾਣੇ ਵਿੱਚ।
1: ਹਾਂ, ਪਹਿਲੇ ਮਹੀਨੇ ਦੀ 17 ਤਰੀਕ ਦਾ ਲੱਗਿਆ ਹੋਇਆ ਜੀ।
0: ਠੀਕ ਹੈ ਜੀ, ਠੀਕ ਹੈ ਜੀ।
1: ਉਦੋਂ
0: ਤੁਹਾਡਾ
1: ਬਾਅਦ ਫਿਰ ਮੈਂ
0: ਸਵਾਗਤ,
1: ਹੋਰ
0: ਫਿਰ ਤਾਂ
1: ਪ੍ਰੋ,
0: ਤੁਹਾਡਾ ਬਹੁਤ ਹੀ ਨਿੱਘਾ ਸਵਾਗਤ ਹੈ ਸਾਡੇ ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ।
1: ਧੰਨਵਾਦ ਹੈ ਜੀ, ਸ਼ੁਕਰੀਆ ਜੀ।
0: ਤੁਹਾਨੂੰ ਤੁਸੀਂ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਦੀ ਆ,
1: ਜੀ
0: ਮਤਲਬ ਆਪਾਂ ਇੱਕ ਵਿਚਾਰ ਹੀ ਕਰਨੇ ਇਸ ਗੱਲ ਤੇ, ਸਵਾਲ ਵੀ ਨਾ ਕਹੋ ਤੁਸੀਂ, ਵੀ
1: ਹਾਂਜੀ
0: ਆਪਣੇ
1: ਹਾਂਜੀ।
0: ਜਿਹੜੇ ਹੁਣ ਅੱਜ ਕੱਲ ਰਿਸ਼ਤੇ ਆ, ਥੋੜੇ ਜਿਹੇ ਇੱਕ ਦੂਜੇ ਤੋਂ ਆਪਾਂ ਦੂਰ ਨਹੀਂ ਹੋ ਗਏ, ਤੁਹਾਨੂੰ ਕੀ ਲੱਗਦਾ ਤਾਂ ਕੀ ਕਾਰਨ ਹੋਊਗਾ ਵੀ ਆਪਾਂ ਇੱਕ ਦੂਜੇ ਤੋਂ ਦੂਰ ਹੋ ਰਹੇ ਆਂਗੇ?
1: ਕਾਰਨ ਤਾਂ ਹੁਣ ਤੁਹਾਨੂੰ ਪਤਾ ਹੀ ਆ ਜੀ, ਆਪਦੇ ਘਰਾਂ ਦੇ ਰਜੇਵੇਂ ਵੀ ਹੈ ਤੇ ਬਾਕੀ ਸਿਰੇ ਕਿਹੜਾ ਅੱਜ ਕੱਲ ਕਿਸੇ ਨੂੰ ਕੋਈ ਚੱਜਣਾ ਚਾਹੁੰਦਾ ਹੀ ਨਹੀਂ ਪੈਣ ਮੇਰੀ, ਬਿਲਕੁਲ ਨਹੀਂ ਚਾਹੁੰਦਾ। ਜਿੰਨਾ ਚਿਕਰ ਕੋਈ ਆਪਦੇ ਭੈਣ ਭਾਈ ਨਾਲ ਰਿਸ਼ਤਾ ਨਹੀਂ ਬਣਾ ਕੇ ਰੱਖਦਾ, ਦੋਸਤ ਮਿੱਤਰ ਨਾਲ ਨਹੀਂ ਰਿਸ਼ਤਾ ਬਣਾ ਕੇ ਰੱਖਦਾ, ਉਨਾ ਚਿਕਰ ਪੂਰੀ ਨਹੀਂ ਪੈਂਦੀ ਕਿਸੇ ਵੀ ਗੱਲ
0: ਸਹੀ
1: ਦੀ।
0: ਗੱਲ ਹੈ, ਸਹੀ ਗੱਲ ਹੈ। ਦੋਨਾਂ ਪਾਸਿਆਂ ਤੋਂ ਹੀ ਇੱਕੋ ਜੀ ਸਪੋਰਟ ਸਾਨੂੰ ਚਾਹੀਦੀ ਹੈ ਜੇ ਅਸੀਂ ਆਪਣੇ ਰਿਸ਼ਤਿਆਂ ਨੂੰ ਅੱਗੇ ਲੈ ਕੇ ਜਾਣੇਗਾ ਤਾਂ। ਹਾਂਜੀ, ਤਾਂ ਚਲੋ ਆਪਾਂ ਫਿਰ ਰਿਸ਼ਤਿਆਂ ਦੇ ਇਹਨਾਂ ਥੋੜੇ ਜਿਹੇ ਦੁਖਾਵੇਂ ਪਲਾਂ ਨੂੰ ਦੂਰ ਕਰਦੇ ਹਾਂ ਤੇ ਤੁਹਾਡੀ ਪਸੰਦ ਦਾ ਸੁਣਦੇ ਹਾਂ ਇਹ ਗੀਤ।
1: ਥੈਂਕ ਯੂ ਜੀ, ਧੰਨਵਾਦ ਭਾਈ, ਧੰਨਵਾਦ।

0: ਹਾਂਜੀ ਸਰੋਤਿਓ, ਮੋਰਨੀ ਜੱਟੀ ਵਾਲੇ ਇਸ ਗਾਣੇ ਦੇ ਨਾਲ ਹੀ ਸਾਡੇ ਨਾਲ ਇੱਕ ਹੋਰ ਸਰੋਤਾ ਜੀ ਜੁੜ ਚੁੱਕਿਆ ਹੈ। ਉਹਨਾਂ ਦਾ ਵੀ ਮਨ ਹੋਇਆ ਕਿ ਅੱਜ ਫੋਨ ਲਗਾਇਆ ਜਾਵੇ ਤੇ ਆਪਣੀ ਪਸੰਦ ਦਾ ਗੀਤ ਸੁਣਿਆ ਜਾਵੇ। ਦੇਖਦੇ ਹਾਂ ਕਿਹੜੇ ਸਰੋਤਾ ਨੇ ਜਿਹੜੇ ਸਾਡੇ ਨਾਲ ਜੁੜ ਚੁੱਕੇ ਨੇ।
1: ਹੈਲੋ,
2: ਹਾਂਜੀ, ਆਦੇ ਸਰਿੰਦਰ ਮੈਂ। ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਵੀਰ ਜੀ, ਨਾਮ ਦੱਸੋਗੇ ਆਪਣਾ?
2: ਮੈਂ ਜੀ ਹਰਬੰਸ ਸਿੰਘ ਬੋਲਦਾ, ਪਿੰਡ ਢੱਡੇ, ਡਿਸਟ੍ਰਿਕਟ ਬਠਿੰਡਾ ਤੋਂ ਜੀ।
0: ਬਠਿੰਡਾ ਡਿਸਟ੍ਰਿਕਟ ਤੋਂ, ਪਿੰਡ ਢੱਡੇ ਤੋਂ ਜੀ।
2: ਹਾਂਜੀ ਹਾਂਜੀ ਹਾਂਜੀ।
0: ਠੀਕ ਹੈ, ਤੁਹਾਡਾ ਸਵਾਗਤ ਹੈ ਜੀ ਅੱਜ ਦੇ।

0: ਪ੍ਰੋਗਰਾਮ ਸ਼ਾਮ ਸੁਹਾਨੀ ਵਿੱਚ ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਗੁਰਲੇਜ ਅਖਤਰ ਦੀ ਆਵਾਜ਼ ਵਿੱਚ ਲਾ ਦਿਓ ਜੀ।
0: ਗੁਰਲੇਜ ਅਖਤਰ ਦੀ ਆਵਾਜ਼ ਦੇ ਵਿੱਚ ਗੀਤ ਤਾਂ ਲਾ ਦਿੰਨੇ ਆ, ਪਰ ਅੱਜ ਵੀਰ ਜੀ ਅਸੀਂ ਥੋੜੀ ਜਿਹੀ ਡਿਸਕਸ਼ਨ ਮਤਲਬ ਵਿਚਾਰ ਵਟਾਂਦਰਾ ਕਰ ਰਹੇ ਸੀ ਵੀ ਜਿਹੜੇ ਅੱਜ ਦੇ ਰਿਸ਼ਤੇ ਹੈ ਉਹ ਇੱਕ ਦੂਜੇ ਤੋਂ ਦੂਰ ਕਿਉਂ ਹੋ ਰਹੇ ਨੇ?
1: ਦੂਰ ਤਾਂ ਜੀ ਇਹਦੀਆਂ ਕਈ ਗੱਲਾਂ ਨੇ। ਇੱਕ ਤਾਂ ਹੁਣ ਡਿਜੀਟਲ ਜ਼ਮਾਨਾ ਆ ਗਿਆ ਤੇ ਲੋਕ ਮਤਲਬ ਫੋਨਾਂ ਦੇ ਵਿੱਚ ਬਿਜੀ ਰਹਿੰਦੇ ਨੇ, ਕੁੜੀਆਂ ਮੁੰਡੇ ਹੋਰ।
0: ਬਿਲਕੁਲ ਸਹੀ।
1: ਇੱਕ ਜ਼ਮਾਨੇ ਵੀ

0: ਰਹਿਣੀ ਕੁੜੀਆਂ ਮੁੰਡੇ ਹੋਰ
1: ਬਿਲਕੁਲ
0: ਇੱਕ ਜਮਾਨੇ ਵੀ ਰਫਤਾਰ ਹੀ ਅਜਿਹੀ ਹੋ ਗਈ ਮੁੰਡੇ ਕੁੜੀਆਂ ਪੜ੍ਹ ਲਿਖ ਗਏ ਬਾਹਰ ਹੁਣ ਘਰੇ ਆਪਣੇ ਮਹਿਮਾਨ ਆ ਜੇ ਓਹਦੇ ਨਾਲ ਵੀ ਦੋ ਮਿੰਟ ਓਹਦੇ ਕੋਲ ਵੀ ਫੋਨ ਹੁੰਦਾ ਸਮਾਰਟ ਓਹਨੂੰ ਵੀ ਐ ਹੁੰਦਾ ਵੀ ਮੈਂ ਜੇ ਪਾਸੇ ਹੁਣ ਮੈਂ ਵੀ ਸੁਣਾ ਅਸਲ ਇਹ ਵੱਡਾ ਕਾਰਨ ਦਾ ਨਾ ਸਮਾਰਟ ਫੋਨਾਂ ਦਾ ਜੀ
1: ਹਾਂ ਬਸ ਇਹੀ ਹੈ ਵੀ ਆਪਣੇ ਜਿਹੜੇ ਰਿਸ਼ਤੇ ਆ ਆਪਣੇ ਨਾਲੋਂ ਜੁੜ ਕੇ ਹੁਣ ਫੋਨਾਂ ਨਾਲ ਜ਼ਿਆਦਾ ਜੁੜ ਚੁੱਕੇ ਹੈਗੇ ਰਿਸ਼ਤੇ
0: ਹਾਂਜੀ ਹਾਂਜੀ ਉਹਨੂੰ ਘੱਟ ਰੱਖਣਾ ਚਾਹੀਦਾ ਜੀ ਫੋਨ ਨੂੰ ਥੋੜਾ ਜਿਹਾ ਵੀ ਪਹਿਲ ਦੇਣੀ ਚਾਹੀਦੀ ਇਹ ਚੀਜ਼ ਨੂੰ
1: ਹਾਂਜੀ ਹਾਂਜੀ ਬਹੁਤ ਬਹੁਤ ਖੂਬ ਬਹੁਤ ਹੀ ਸੁੰਦਰ ਤੁਸੀਂ ਜਵਾਬ ਦਿੱਤਾ ਚਲੋ ਫਿਰ ਇਸ ਦੇ ਨਾਲ ਆਪਾਂ ਹੁਣ ਇੱਕ ਗੀਤ ਸੁਣਦੇ ਹਾਂ ਤੁਹਾਡੀ ਪਸੰਦ ਦਾ ਤੇ ਆਪਣੇ ਮਨ ਨੂੰ ਕਰਦੇ ਹਾਂ ਥੋੜਾ ਜਿਹਾ ਤਾਜ਼ਾ
0: ਥੈਂਕ ਯੂ ਮੈਮ ਥੈਂਕ ਯੂ

0: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫੇਰ ਨੋਟ ਕਰ ਲੋ 78-379-63-306।
1: ਹਾਂਜੀ, ਇਸ ਗੀਤ ਦੇ ਨਾਲ ਹੀ ਸਾਡੇ ਇੱਕ ਹੋਰ ਸਰੋਤਾਂ ਨੇ ਜੋ ਕਿ 0164-2240-331 ਡਾਇਲ ਕਰਕੇ ਸਾਡੇ ਵਿਚਕਾਰ ਪਹੁੰਚ ਚੁੱਕੇ ਨੇ। ਕਰਦਿਆਂ ਉਹਨਾਂ ਦੇ ਨਾਲ ਗੱਲ ਅਤੇ ਸੁਣਦਿਆਂ ਉਹਨਾਂ ਦੀ ਪਸੰਦ ਨਾ ਪਸੰਦ ਅਤੇ ਰਿਸ਼ਤਿਆਂ ਬਾਰੇ ਉਹਨਾਂ ਤੋਂ ਸਵਾਲ। ਹੈਲੋ ਹੈਲੋ
2: ਹੈਲੋ
1: ਹਾਂਜੀ, ਕੌਣ ਗੱਲ ਕਰ ਰਿਹਾ?
2: ਮੈਂ ਪਰਮਿੰਦਰ ਕੌਰ ਜੀ, ਕਲਿਆਣ ਮਾਲਕ ਹੈ, ਜ਼ਿਲ੍ਹਾ ਬਠਿੰਡਾ ਤੋਂ ਜੀ।
1: ਜ਼ਿਲ੍ਹਾ ਬਠਿੰਡਾ ਤੋਂ, ਠੀਕ ਹੈ ਜੀ। ਤਾਂ ਫਿਰ ਬਠਿੰਡੇ ਵਾਲੀ ਭੈਣ ਦਾ ਵੀ ਫੋਨ ਲੱਗ ਹੀ ਗਿਆ ਅੱਜ।
2: ਹਾਂਜੀ ਮੈਡਮ, ਪਹਿਲੀ ਵਾਰ ਲਾਇਆ ਉਹਦੀ ਲੱਗ ਗਿਆ ਜੀ, ਮੈਂ ਕਿਹਾ ਚੱਲ ਲਾ ਕੇ ਦੇਖ ਲੈਣੇ ਲੱਗਦਾ ਤਾਂ।
1: ਇਹ ਤਾਂ ਫਿਰ ਹੋਰ ਵੀ ਖੁਸ਼ੀ ਦੀ ਗੱਲ ਹੈ ਜੀ, ਤੁਹਾਡਾ ਟਰੱਕ
2: ਲਾਇਆ ਜੀ, ਮੈਂ ਪ੍ਰੋਗਰਾਮ ਤੇ ਡੇਲੀ ਸੁਣਦੇ ਆ ਜੀ, ਬਾਕੀ ਤਾਂ ਲਾਇਆ ਨਹੀਂ, ਅੱਜ ਹੀ ਲਾਇਆ ਸੀਗਾ।
1: ਅੱਜ ਹੀ ਲਾਇਆ ਸੀ, ਨਹੀਂ ਹੁਣ ਤੁਸੀਂ ਰੋਜ਼ ਸੁਣਿਆ ਕਰੋ ਤੇ ਰੋਜ਼ ਫੋਨ ਲਗਾਇਆ ਕਰੋ। ਹਾਂਜੀ,
2: ਮੈਂ ਲਾਉਣੇ ਤੇਰੇ ਡੇਲੀ ਹੁੰਦੇ ਆ, ਸ਼ਾਮ ਸਾਨੀ ਤੇ ਪੰਜ ਸਾਨੀ ਦੀ ਗੀਤ ਆਪਣੇ ਦੋਨੇ ਹੀ ਪ੍ਰੋਗਰਾਮ ਸੁਣਦੇ ਆ।
1: ਹਾਂਜੀ, ਸੁਣਦੇ ਵੀ ਹੋ ਤੇ ਵਧੀਆ, ਅੱਜ ਤੁਹਾਡਾ ਫੋਨ ਲੱਗ ਗਿਆ। ਤੇ ਮੈਂ ਇੱਕ ਤੁਹਾਨੂੰ ਸਵਾਲ ਪੁੱਛਦੀ ਹਾਂ, ਅੱਜ ਸਾਡਾ ਇਹੀ ਸਿਲਸਿਲਾ ਚੱਲ ਰਿਹਾ ਵੀ ਜਿਹੜੇ ਰਿਸ਼ਤੇ ਆ ਉਹ ਇੱਕ ਦੂਸਰੇ ਤੋਂ ਹੁਣ ਦੂਰ ਹੁੰਦੇ ਜਾ ਰਹੇ ਆ, ਤੁਹਾਨੂੰ ਕੀ ਲੱਗਦਾ ਇਹਦਾ ਕੀ ਕਾਰਨ ਹੈ?
2: ਇਹਦਾ ਮੈਮ ਮੇਨ ਕਾਰਨ ਤਾਂ ਮੇਰੇ ਅਕੋਰਡਿੰਗ ਤਾਂ ਮੈਮ ਮੋਬਾਈਲ ਫੋਨ ਹੈ ਜੀ।
1: ਮੋਬਾਈਲ ਫੋਨ,
2: ਹਾਂਜੀ,
1: ਸਭ ਤੋਂ ਵੱਡਾ ਕਾਰਨ ਹੈ ਨਾ ਮੋਬਾਈਲ ਫੋਨ,
2: ਹਾਂਜੀ, ਸਭ ਤੋਂ ਵੱਡਾ ਕਾਰਨ।
1: ਰਿਸ਼ਤਿਆਂ ਨੂੰ ਤਾਂ ਦੂਰ ਕਰ ਰਹੇ ਹੈ,
2: ਹਾਂਜੀ ਹਾਂਜੀ,
1: ਤੇ ਜਿਹੜੇ ਦੂਰ ਨੇ ਉਹਨਾਂ ਨੂੰ ਆਪਦੇ ਨੇੜੇ ਲਿਆ ਰਿਹਾ ਗਿਆ ਨਾ।
2: ਹਾਂਜੀ, ਦੂਰ ਨੂੰ ਨੇੜੇ ਲਿਆ ਰਿਹਾ,
1: ਅਣਦੇਖੇ ਮਹਿਮਾਨਾਂ ਨੂੰ, ਅਣਦੇਖੇ ਰਿਸ਼ਤਿਆਂ ਨੂੰ ਆਪਾਂ ਦੋਸਤੀਆਂ ਹੈ ਨਾ ਬਣਾ ਰਹੇ ਹਾਂ, ਦੋਸਤ ਬਣਾ ਰਹੇ ਹਾਂਗੇ। ਬਿਲਕੁਲ ਸਹੀ ਜੀ, ਜ਼ਿਆਦਾਤਰ ਵੋਟਾਂ 'ਚ ਫੋਨ ਨੂੰ ਹੀ ਪੈ ਰਹੀਆਂ ਨੇ ਵੀ ਫੋਨ ਹੈ ਜਿਹੜੇ ਉਹ ਦੂਰ ਕਰ ਰਹੇ ਆ ਰਿਸ਼ਤਿਆਂ ਨੂੰ।
2: ਹਾਂਜੀ ਹਾਂਜੀ,
1: ਚਲੋ ਰਿਸ਼ਤਿਆਂ ਦਾ ਤਾਣਾ ਬਾਣਾ ਚੱਲਦਾ ਰਹਿਣਾ ਤੇ ਆਪਾਂ ਸੁਣਦੇ ਹਾਂ ਤੁਹਾਡੀ ਪਸੰਦ ਆ ਗੀਤ, ਤੇ ਗੀਤ ਦੱਸੋ ਜੀ ਫਟਾਫਟ ਤੁਸੀਂ।
2: ਮੈਮ ਗੀਤ ਬੱਬੂ ਮਾਨ ਜੀ ਦਾ ਸੁਣਾ ਦੋ ਜੀ।
1: ਬੱਬੂ ਮਾਨ ਦਾ, ਲਓ ਜੀ ਪੇਸ਼ ਹੈ ਬੱਬੂ ਮਾਨ ਦਾ।
2: ਹਾਂਜੀ

0: ਹਾਂਜੀ ਸਰੋਤਿਓ, ਗਾਣਿਆਂ ਦੀ ਗੀਤਾਂ ਦੀ ਇਸ ਲੜੀ ਦੇ ਵਿੱਚ ਇੱਕ ਹੋਰ ਸਾਡੇ ਜਿਹੜੇ ਸਰੋਤਾ ਨੇ ਗੀਤ ਸੁਣਨ ਦੇ ਲਈ ਲਾਈਨ ਦੇ ਵਿੱਚ ਆ ਲੱਗੇ ਨੇ, ਜਿਨ੍ਹਾਂ ਨੇ ਡਾਇਲ ਕੀਤਾ 0164-22-40-331। ਬਾਕੀ ਸਰੋਤਾ ਵੀ ਇਹੀ ਨੰਬਰ ਡਾਇਲ ਕਰੋ ਅਤੇ ਸਾਡੇ ਸਟੂਡੀਓ ਦੇ ਵਿੱਚ ਆਪਣੀ ਪਹੁੰਚ ਕਰੋ ਅਤੇ ਆਪਣੀ ਪਸੰਦ ਦਾ ਗਾਣਾ ਬੋਲੋ ਅਤੇ ਸੁਣੋ। ਦੇਖਦੇ ਹਾਂ ਅਗਲੇ ਸਰੋਤਾ ਕੌਣ ਨੇ ਜੀ ਜਿਹੜੇ ਸਾਡੇ ਨਾਲ ਜੁੜੇ ਨੇ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਬਾਈ ਜੀ?
1: ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਿਆਬਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਭਾਈ।
0: ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ। ਕਿਹੜਾ ਗਾਣਾ
1: ਸੁਣਨਾ
0: ਜੀ?
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਈ ਕਾਲ ਟੰਡ ਕਰਨ ਵਾਸਤੇ।
0: ਹਾਂਜੀ, ਗੀਤ ਕਿਹੜਾ ਸੁਣੋਗੇ ਜੀ?
1: ਇਹ ਸੁਣਾਂਗੇ ਜੀ ਨਰਿੰਦਰ ਬੀਬਾ ਦਾ, ਜੁੱਤੀ ਲੱਗਦੀ ਬੈਰੀਆ ਮੇਰੇ, ਉੱਟਣਾ ਲਾਂਘਾ ਲੰਮੀਆਂ।
0: ਪਰ ਉਸ ਤੋਂ ਪਹਿਲਾਂ ਮੈਨੂੰ ਇਹ ਦੱਸੋ ਵੀ ਅੱਜ ਦੇ ਬੱਚੇ ਵੀ ਨਾਨਾ ਨਾਨੀ ਤੇ ਦਾਦਾ ਦਾਦੀ ਨਾਲ ਓਨਾ ਹੀ ਪਿਆਰ ਕਰਦੇ ਆ ਜਿੰਨੇ ਪਹਿਲਾਂ ਦੇ ਸਮਿਆਂ ਚ ਕਰਦੇ ਸੀ?
1: ਬੇਟਾ ਹੁਣ ਫਰਕ ਪੈ ਗਿਆ ਕੁਛ ਤਾਂ, ਜਿਵੇਂ ਪਹਿਲਾਂ ਵੀ ਕਾਲਰਾਂ ਨੇ ਦੱਸਿਆ ਕੁਛ ਤਾਂ, ਮੋਬਾਈਲਾਂ ਦਾ ਕਰਕੇ ਥੋੜਾ ਜਿਹਾ ਫਰਕ ਪੈ ਗਿਆ।
0: ਹਾਂਜੀ,
1: ਜ਼ਿਆਦਾ ਹੀ ਫਰਕ ਪੈ ਗਿਆ। ਲੈ ਮੇਰੇ ਪੋਤੇ ਗੱਭਰੂ ਜਵਾਨ, ਇੱਕ ਤਾਂ ਸੁੱਖਣਾ 24 ਸਾਲਾਂ ਦਾ, ਇੱਕ 22 ਸਾਲਾਂ ਦਾ ਹੋਣਾ, ਤੇ ਉਹ ਹਰ ਵਕਤ ਕੰਨ ਨਾਲ ਉਹ ਮੋਬਾਈਲ ਹੀ ਕੁੱਟੀ ਜਾਂਦੇ, ਹੋਰ ਕਿਤੇ ਜਾਂਦੇ ਨੀ।
0: ਸਹੀ ਹੈ, ਤੇ ਤੁਹਾਨੂੰ ਟਾਈਮ
1: ਦਿੰਦੇ ਆ? ਜਿਹੜਾ ਹੋਰ ਭੈਣ ਭਰਾਵਾਂ ਵਾਲਾ ਰਿਸ਼ਤੇਦਾਰੀ ਹੈ ਜੀ, ਉਹ ਕਿਤੇ ਸਾਧਨ ਘੱਟ ਹੁੰਦੇ ਸੀ ਜਾਣ ਵਾਲੇ, ਤੇ ਕਿਤੇ ਸਾਲ ਸਫਾਈ ਤੋਂ ਜਾਂਦਾ ਸੀ। ਭੈਣ ਵੀ ਚੰਗਾ ਸਮਝਦੀ ਸੀ ਭਰਾ ਨੂੰ, ਤੇ ਭਰਾ ਵੀ ਚੰਗਾ ਸਮਝਦੇ ਸੀ ਭੈਣ ਨੂੰ।
0: ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ ਜੀ।
1: ਹਾਂ, ਹੁਣ ਤਾਂ ਦੇਖੋ ਮੈਂ ਅੱਗੇ ਵੀ ਗੱਲ ਕਰੀ ਸੀ,
0: ਹਾਂਜੀ,
1: ਹੁਣ ਰੱਖੜੀ ਆ ਰਹੀ ਹੈ, ਜੇ ਤਾਂ ਭੈਣ ਨੂੰ ਪਤਾ ਹੋਵੇ ਭਰਾ ਮੈਨੂੰ ਵਧੀਆ ਚੰਗਾ ਤੋਹਫਾ ਦੇਊਗਾ, ਫਿਰ ਤਾਂ ਰੱਖੜੀ ਵੀ ਸੋਹਣੀ ਸੋਹਣੀ ਲਿਆਉਂਦੀਆਂ, ਨਾਲ ਮਠਿਆਈ ਵੀ ਚੰਗੀ ਲੈ ਕੇ ਆਉਂਦੀ ਹੈ।
0: ਸਹੀ ਹੈ ਜੀ, ਸਹੀ।
1: ਤੇ ਜੇ ਪਤਾ ਹੋਵੇ ਭਰਾ ਕੋਲ ਤਾਂ ਹੈ ਨੀ, ਉਹ ਫਿਰ ਜਮਿਆ ਲਿਆਉਂਦੇ ਆਣ ਹੋਏ ਦਾ ਭੈਣ ਨਾ ਭਾਈ, ਉਹ ਗੱਲ ਹੋ ਜਾਂਦੀ ਹੈ ਜੀ। ਬਠਿੰਡਾ ਪਟਿਆਲਾ ਸਾਰੇ ਬੰਦਿਆਂ ਨਾਲ ਜੁੜਿਆ ਭਾਈ, ਮੈਂ ਤਾਂ ਉਧਰ ਉਧਰ ਗੀਤ ਵੀ ਤੁਹਾਡਾ ਮੈਂ ਉਹਦੇ ਨਾਲ ਸੁਣਾ ਦਿੰਦਾ।
0: ਵਧੀਆ ਗੱਲ ਹੈ, ਤੁਸੀਂ ਜੁੜੇ ਹੋਏ, ਤੁਹਾਡੇ ਜੁੜਨ ਦੇ ਨਾਲ ਹੀ ਉਹ ਤੁਹਾਡੇ ਨਾਲ ਜੁੜੇ ਹੋਏ ਨੇ। ਤੇ ਚਲੋ ਹਾਂ, ਸੁਣਦੇ ਆ ਹੁਣ ਅਸੀਂ ਤੁਹਾਡੀ ਪਸੰਦ ਦਾ ਗੀਤ।

0: ਹਾਂਜੀ ਸਰੋਤਿਓ, ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸ਼ਾਮ ਸੁਹਾਨੀ ਦਾ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਸੁਣਦੇ ਹਾਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਕਿਉਂਕਿ ਸਾਡੀ ਸਟੂਡੀਓ ਦੀ ਘੜੀ ਕਹਿ ਰਹੀ ਹੈ ਕਿ ਸਟੂਡੀਓ 'ਤੇ ਕਿ ਟਾਈਮ ਹੋ ਗਿਆ ਹੈ ਸਾਡੀਆਂ ਅੱਜ ਦੀਆਂ ਖਬਰਾਂ ਦਾ। ਅਤੇ ਸੁਣਦੇ ਹਾਂ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਕੁਝ ਹੀ ਸਮੇਂ ਬਾਅਦ।
1: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸੰਸਦ ਨੇ ਸਰਵਉੱਚ ਅਦਾਲਤ ਜੱਜਾਂ ਦੀ ਗਿਣਤੀ ਸੋਧ ਬਿੱਲ 2026 ਪਾਸ ਕੀਤਾ। ਮੇਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਬਾਲ ਜਿੰਸੀ ਸ਼ੋਸ਼ਣ ਸਮੱਗਰੀ, ਡੀਪ ਫੇਕ ਸਮੱਗਰੀ ਤੇ ਪਲੇਟਫਾਰਮ ਦੇ ਸੰਚਾਲਨ ਵਿਚ ਗਲਤੀਆਂ ਲਈ ਸਰਕਾਰ ਤੋਂ ਮੁਆਫ਼ੀ ਮੰਗੀ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਚੰਡੀਗੜ੍ਹ ਵਿਚ ਵਿਸ਼ਵ ਬੈਂਕ ਦੇ ਵਫਦ ਨਾਲ ਸੂਬੇ 'ਚ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਡੇਟਾ ਸੰਚਾਲਿਤ ਪ੍ਰਸ਼ਾਸਨ ਬਾਰੇ ਚਰਚਾ ਕੀਤੀ। ਪੰਜਾਬ ਮੰਤਰੀ ਮੰਡਲ ਨੇ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ, ਪ੍ਰਸ਼ਾਸਨ ਤੇ ਜਨਤਕ ਸੇਵਾਵਾਂ 'ਚ ਸੁਧਾਰ ਲਿਆਉਣ ਤੇ ਸੂਬੇ 'ਚ ਸਰਵਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕਈ ਇਤਿਹਾਸਕ ਫੈਸਲੇ ਲਏ। ਪੰਜਾਬ ਪੁਲਿਸ ਨੇ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸਰਹੱਦ ਪਾਰੋਂ ਇੱਕ ਦਹਿਸ਼ਤਗਰਦੀ ਮੋਡਿਊਲ ਦੇ ਮੈਂਬਰਾਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਤੇ ਹਮਲਾ ਕਰਨ ਦੀ ਇੱਕ ਵੱਡੀ ਯੋਜਨਾ ਦਾ ਖੁਲਾਸਾ ਕੀਤਾ। ਤੇ ਕੋਰੀਆ ਮਾਸਟਰਸ ਬੈਡਮਿੰਟਨ ਟੂਰਨਾਮੈਂਟ ਵਿੱਚ 7 ਮਹਿਲਾ ਸਿੰਗਲਸ ਭਾਰਤੀ ਖਿਡਾਰੀਆਂ ਦੂਜੇ ਦੌਰ ਵਿੱਚ ਪਹੁੰਚੀਆਂ। ਤੇ ਹੁਣ ਖਬਰਾਂ ਵਿਸਥਾਰ ਨਾਲ। ਸੰਸਦ ਨੇ ਸਰਵਉੱਚ ਅਦਾਲਤ ਜੱਜਾਂ ਦੀ ਗਿਣਤੀ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਚਰਚਾ ਤੋਂ ਬਾਅਦ ਰਾਜ ਸਭਾ ਨੇ ਬਿੱਲ ਨੂੰ ਲੋਕ ਸਭਾ 'ਚ ਵਾਪਸ ਕਰ ਦਿੱਤਾ। ਲੋਕ ਸਭਾ ਨੇ ਸੋਮਵਾਰ ਨੂੰ ਇਸ ਨੂੰ ਪਾਸ ਕਰ ਦਿੱਤਾ ਸੀ। ਇਹ ਬਿੱਲ ਸਰਵਉੱਚ ਅਦਾਲਤ ਜੱਜਾਂ ਦੀ ਗਿਣਤੀ ਐਕਟ 1956 ਵਿੱਚ ਸੋਧ ਕਰਦਾ ਹੈ। ਪੇਸ਼ ਹੈ ਇੱਕ ਰਿਪੋਰਟ।
2: ਸੁਪਰੀਮ ਕੋਰਟ ਵਿੱਚ ਬਕਾਇਆ ਪਏ ਕੇਸਾਂ ਨੂੰ ਹੱਲ ਕਰਨ ਲਈ ਅਦਾਲਤ ਦੇ ਜੱਜਾਂ ਦੀ ਗਿਣਤੀ ਵਿੱਚ ਵਾਧਾ ਇੱਕ ਵਿਹਾਰਕ ਹੱਲ ਏ। ਇਸ ਸਾਲ 1 ਜਨਵਰੀ ਤੱਕ ਸੁਪਰੀਮ ਕੋਰਟ ਵਿੱਚ 92,000 ਤੋਂ ਵੱਧ ਕੇਸ ਲੰਬਿਤ ਸਨ। ਸਾਲ 2019 ਤੋਂ ਭਾਰਤ ਦੇ ਚੀਫ ਜਸਟਿਸ ਸਮੇਤ 34 ਜੱਜਾਂ ਦੀ ਲਗਭਗ ਪੂਰੀ ਮਨਜ਼ੂਰ ਸਮਰੱਥਾ ਹੋਣ ਅਤੇ ਨਿਰੰਤਰ ਕੰਮ ਕਰਨ ਦੇ ਬਾਵਜੂਦ ਵੀ ਸੁਪਰੀਮ ਕੋਰਟ ਵਿੱਚ ਮੁਕੱਦਮੇਬਾਜ਼ੀ ਦੀ ਮਾਤਰਾ ਲਗਾਤਾਰ ਵੱਧ ਰਹੀ ਏ। ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਵਿੱਚ ਵਾਧੇ ਨਾਲ ਮਾਮਲਿਆਂ ਦੇ ਨਿਪਟਾਰੇ ਵਿੱਚ ਤੇਜ਼ੀ ਆਉਣ ਅਤੇ ਲੋਕਾਂ ਲਈ ਸਮੇਂ ਸਿਰ ਨਿਆਂ ਯਕੀਨੀ ਬਣਾਉਣ ਦੀ ਉਮੀਦ ਏ। ਬਿਊਰੋ ਰਿਪੋਰਟਸ ਨਾਲ ਆਕਾਸ਼ਵਾਣੀ ਖਬਰਾਂ ਲਈ ਜਲੰਧਰ ਤੋਂ ਮੈਂ ਰਾਜੇਸ਼ ਬਾਲੀ।
1: ਰਾਜ ਸਭਾ ਵਿੱਚ ਬਹਿਸ ਦਾ ਜਵਾਬ ਦਿੰਦੇ ਹੋਏ ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਨਰਿੰਦਰ ਮੋਦੀ ਸਰਕਾਰ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਤੇ ਸਬਕਾ ਪ੍ਰਯਾਸ ਦੇ ਆਦਰਸ਼ ਵਾਕ ਤੇ ਕੰਮ ਕਰ ਰਹੀ ਹੈ। ਸ੍ਰੀ ਮੇਘਵਾਲ ਨੇ ਕਿਹਾ ਕਿ ਸਰਕਾਰ ਨੇ ਨਿਆਂਪਾਲਕਾਂ ਵੱਲੋਂ ਮਾਮਲਿਆਂ ਦੀ ਤੇਜ਼ੀ ਨਾਲ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਕਈ ਪਹਿਲਕਦਮੀਆਂ ਕੀਤੀਆਂ ਨੇ। ਉਨ੍ਹਾਂ ਕਿਹਾ ਕਿ ਸਰਵਉੱਚ ਅਦਾਲਤ ਵਿੱਚ ਜੱਜਾਂ ਦੀ ਗਿਣਤੀ ਵਧਾਉਣਾ ਸਮੇਂ ਦੀ ਲੋੜ ਹੈ।
3: ਨਿਆਂਪਾਲਿਕਾ ਕੇ ਬੜਤੇ ਕਾਰਯਭਾਰ, ਨਿਆਂਇਕ ਵਿਸ਼ਿਓਂ ਕੇ ਬਦਲਤੇ ਪ੍ਰਕਿਰਤੀ ਵੇ ਉਭਰਤੇ ਕੌਨਸਟੀਟਿਊਸ਼ਨਲ ਲੀਗਲ ਇੰਟਰਪ੍ਰਿਟੇਸ਼ਨ ਕੇ ਨਵੇਂ ਸਵਾਲੋਂ ਕੋ ਧਿਆਨ ਮੇ ਰੱਖਕਰ ਮਾਨਨੀਯ ਸੁਪਰੀਮ ਕੋਰਟ ਮੇ ਨਿਆਂਧੀਸ਼ੋਂ ਕੀ ਸੰਖਿਆ ਬਢਾਨਾ ਏਕ ਸਮੇਂ ਕੀ ਮਾਂਗ ਔਰ ਸਮਯਾਨੁਕੂਲ ਸੁਧਾਰ ਵੀ ਹੈ, ਜਿਸਮੇ ਸੰਵਿਧਾਨਿਕ ਪੀਠੋਂ ਕੇ ਅਧਿਕ ਗਠਨ ਕੀ ਆਵਸ਼ਕਤਾ

0: ये एक प्रमुख पहलू है।
1: इस तो पहला चर्चा शुरू करते हुए कांग्रेस पार्टी दे विवेक तनखा ने सुप्रीम कोर्ट वे जजां दी गिनती 33 तो वधा के 37 करन दे ऑर्डिनेंस दे उद्देश ते सवाल उठाया। चर्चा विच हिस्सा लैंदे हुए भारतीय जनता पार्टी दी संगीता यादव ने सर्वोच्च अदालत विच जजां दी गिनती वधाउण दे बिल नूं इक इतिहासक ते दूरदर्शी कदम करार दिता। ਬਿੱਲ ਦਾ ਸਮਰਥਨ ਕਰਦੇ ਹੋਏ ਡੀਐਮਕੇ ਦੇ ਆਰ ਗਿਰਰਾਜਨ ਨੇ ਕਿਹਾ ਕਿ ਜੱਜਾਂ ਦੀ ਗਿਣਤੀ ਵਧਾਉਣ ਨਾਲ ਸਰਵਉੱਚ ਅਦਾਲਤ 'ਚ ਬਕਾਇਆ ਮਾਮਲਿਆਂ ਦੀ ਗਿਣਤੀ ਘੱਟ ਹੋਣ ਦੀ ਉਮੀਦ ਹੈ। ਬਿੱਲ ਨੂੰ ਲੋਕ ਸਭਾ 'ਚ ਵਾਪਸ ਭੇਜੇ ਜਾਣ ਤੋਂ ਬਾਅਦ ਸਦਨ ਵਿੱਚ ਇੱਕ ਵਿਸ਼ੇਸ਼ ਸਿਖਰ ਸੈਸ਼ਨ ਸ਼ੁਰੂ ਹੋਇਆ ਜਿਸ ਵਿੱਚ ਵੱਖ-ਵੱਖ ਮੈਂਬਰਾਂ ਨੇ ਜਨਤਕ ਮਹੱਤਵ ਦੇ ਮੁੱਦੇ ਉਠਾਏ। ਕਾਰਵਾਈ ਪੂਰੀ ਹੋਣ ਤੋਂ ਬਾਅਦ ਸਭਾਪਤੀ ਨੇ ਸਦਨ ਨੂੰ ਅੱਜ ਲਈ ਮੁਲਤਵੀ ਕਰ ਦਿੱਤਾ ਤੇ ਇਸ ਨੂੰ ਕੱਲ੍ਹ ਸਵੇਰੇ 11 ਵਜੇ ਦੁਬਾਰਾ ਬੁਲਾਉਣ ਦਾ ਹੁਕਮ ਦਿੱਤਾ। ਲੋਕ ਸਭਾ ਨੇ ਅੱਜ ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਬੈਂਕਰ ਬੁੱਕਸ ਐਵੀਡੈਂਸ ਬਿੱਲ 2026 ਨੂੰ ਬਿਨਾਂ ਕਿਸੇ ਚਰਚਾ ਦੇ ਪਾਸ ਕਰ ਦਿੱਤਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸਦਨ 'ਚ ਬਿੱਲ ਪੇਸ਼ ਕੀਤਾ। ਇਸ ਬਿੱਲ ਦਾ ਉਦੇਸ਼ ਬੈਂਕ ਰਿਕਾਰਡਾਂ ਨਾਲ ਸਬੰਧਤ ਸਬੂਤਾਂ ਨੂੰ ਨਿਯੰਤਰਿਤ ਕਰਨ ਵਾਲੇ ਕਾਨੂੰਨ ਨੂੰ ਮੌਜੂਦਾ ਡਿਜੀਟਲ ਬੈਂਕਿੰਗ ਪ੍ਰਣਾਲੀ ਨਾਲ ਜੋੜਨਾ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਰਕਾਰ ਬੱਚਿਆਂ ਦੀਆਂ ਆਨਲਾਈਨ ਗਤੀਵਿਧੀਆਂ ਨਾਲ ਜੁੜੇ ਜੋਖਮਾਂ ਤੋਂ ਜਾਣੂ ਹੈ ਜਿਸ ਵਿੱਚ ਨੁਕਸਾਨ ਦੇ ਸਮੱਗਰੀ ਦੇਖਣਾ, ਜਾਣਬੁੱਝ ਕੇ ਆਨਲਾਈਨ ਵਿਵਹਾਰ 'ਚ ਸ਼ਾਮਲ ਹੋਣਾ, ਜੋ ਡਿਜੀਟਲ ਡਿਵਾਈਸਾਂ ਜਿਵੇਂ ਫੋਨ, ਕੰਪਿਊਟਰ ਜਾਂ ਸੋਸ਼ਲ ਮੀਡੀਆ ਰਾਹੀਂ ਦੂਜਿਆਂ ਨੂੰ ਡਰਾਉਣ, ਅਪਮਾਨਿਤ ਕਰਨ, ਪਰੇਸ਼ਾਨ ਕਰਨ ਜਾਂ ਨੀਵਾਂ ਦਿਖਾਉਣ, ਆਨਲਾਈਨ ਸ਼ੋਸ਼ਣ ਅਤੇ ਡਿਜੀਟਲ ਲੱਤ ਵਿੱਚ ਸ਼ਾਮਲ ਨੇ। ਅੱਜ ਲੋਕ ਸਭਾ 'ਚ ਇੱਕ ਸਵਾਲ ਦੇ ਲਿਖਤੀ ਜਵਾਬ 'ਚ ਸ੍ਰੀ ਵੈਸ਼ਨਵ ਨੇ ਦੱਸਿਆ ਕਿ ਸਰਕਾਰ ਆਨਲਾਈਨ ਸੁਰੱਖਿਆ ਨਾਲ ਸਬੰਧਤ ਆਲਮੀ ਵਿਕਾਸ ਤੇ ਵਿਕਸਿਤ ਹੋ ਰਹੇ ਅੰਤਰਰਾਸ਼ਟਰੀ ਨਿਆਮਕ ਪਹੁੰਚ ਤੋਂ ਜਾਣੂ ਹੈ ਜਿਸ ਵਿੱਚ ਡਿਜੀਟਲ ਵਾਤਾਵਰਣ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਵੱਖ-ਵੱਖ ਮੁਲਕਾਂ ਵੱਲੋਂ ਅਪਣਾਏ ਗਏ ਉਪਾਅ ਸ਼ਾਮਲ ਨੇ। ਉਨ੍ਹਾਂ ਕਿਹਾ ਕਿ ਡਿਜੀਟਲ ਨਿੱਜੀ ਡੇਟਾ ਸੁਰੱਖਿਆ ਐਕਟ 2023 ਲਾਗੂ ਕੀਤਾ ਗਿਆ ਜੋ ਡਿਜੀਟਲ ਨਿੱਜੀ ਡੇਟਾ ਦੀ ਵਰਤੋਂ ਨੂੰ ਨਿਯਮਿਤ ਕਰਨ ਲਈ ਇੱਕ ਕਾਨੂੰਨੀ ਢਾਂਚਾ ਸਥਾਪਿਤ ਕਰਦਾ ਹੈ। ਮੇਟਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਾਰਕ ਜ਼ੁਕਰਬਰਗ ਨੇ ਅੱਜ ਬਾਲ ਜਿਨਸੀ ਸ਼ੋਸ਼ਣ ਸਮੱਗਰੀ, ਡੀ ਫੇਕ ਸਮੱਗਰੀ ਤੇ ਪਲੇਟਫਾਰਮ ਤੇ ਸੰਚਾਲਨ ਵਿੱਚ ਗਲਤੀਆਂ ਲਈ ਸਰਕਾਰ ਤੋਂ ਮੁਆਫੀ ਮੰਗੀ ਹੈ। ਸੂਤਰਾਂ ਮੁਤਾਬਕ ਮੇਟਾ ਨੇ ਮੰਨਿਆ ਕਿ ਕੁਝ ਖਾਸ ਕਿਸਮ ਦੀ ਸਮੱਗਰੀ ਨੂੰ ਉਤਸ਼ਾਹਿਤ ਕਰਨ ਲਈ ਵੱਡੀ ਰਕਮ ਅਦਾ ਕੀਤੀ ਗਈ ਸੀ। ਮੇਟਾ ਨੇ ਸਪਸ਼ਟ ਕੀਤਾ ਕਿ ਉਹ ਕਿਸੇ ਸਾਲਸੀ ਦੀ ਪਰਿਭਾਸ਼ਾ ਦੇ ਅਧੀਨ ਨਹੀਂ ਆਉਂਦੇ ਤੇ ਉਹ ਇਕੱਲੇ ਹੀ ਇਹ ਨਿਰਧਾਰਤ ਕਰਦੇ ਨੇ ਕਿ ਉਹਨਾਂ ਦੇ ਪਲੇਟਫਾਰਮ ਤੇ ਸਮੱਗਰੀ ਕੌਣ ਪ੍ਰਾਪਤ ਕਰਦਾ ਹੈ। ਉਹਨਾਂ ਨੇ ਮੁਆਫੀ ਮੰਗੀ ਹੈ ਤੇ ਆਪਣੀ ਗਲਤੀ ਲਈ ਅਫਸੋਸ ਪ੍ਰਗਟ ਕੀਤਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਚੰਡੀਗੜ੍ਹ ਵਿੱਚ ਵਿਸ਼ਵ ਬੈਂਕ ਦੇ ਵਫਦ ਨਾਲ ਮੁਲਾਕਾਤ ਕਰਕੇ ਸੂਬੇ 'ਚ ਆਰਟੀਫਿਸ਼ਲ ਇੰਟੈਲੀਜੈਂਸ, ਡਿਜੀਟਲ ਸ਼ਾਸਨ, ਹੁਨਰ ਵਿਕਾਸ ਤੇ ਡੇਟਾ ਸੰਚਾਲਿਤ ਪ੍ਰਸ਼ਾਸਨ ਬਾਰੇ ਚਰਚਾ ਕੀਤੀ। ਮੀਟਿੰਗ ਦੌਰਾਨ ਵਿਸ਼ਵ ਬੈਂਕ ਦੇ ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਸ਼ਵ ਬੈਂਕ ਵੱਲੋਂ ਹਰਿਆਣਾ ਸਰਕਾਰ ਦੇ ਸਹਿਯੋਗ ਨਾਲ ਵਿਕਸਿਤ ਕੀਤੇ ਗਏ AI ਸੈਂਡਬਾਕਸ ਨੂੰ 19 ਤੋਂ 22 ਅਕਤੂਬਰ ਤੱਕ ਕੋਰੀਆ 'ਚ ਹੋਣ ਵਾਲੇ ਕੋਰੀਆ ਡਿਜੀਟਲ ਸੰਮੇਲਨ ਵਿੱਚ ਇੱਕ ਆਲਮੀ ਮੰਚ ਤੇ ਪ੍ਰਦਰਸ਼ਿਤ ਕੀਤਾ ਜਾਵੇਗਾ। ਉਨ੍ਹਾਂ ਮੁੱਖ ਮੰਤਰੀ ਨੂੰ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਮੁੱਖ ਮੰਤਰੀ ਨੇ ਵਿਸ਼ਵ ਬੈਂਕ ਨੂੰ ਹਰਿਆਣਾ ਆਰਟੀਫਿਸ਼ਲ ਇੰਟੈਲੀਜੈਂਸ ਤੇ ਵਿਕਾਸ ਪ੍ਰੋਜੈਕਟ ਨੂੰ ਤੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਤਜਵੀਜ਼ਸ਼ੁਦਾ AI ਗੁਰੂਕੁਲ ਨੌਜਵਾਨਾਂ ਨੂੰ ਭਵਿੱਖ ਦੀਆਂ ਜ਼ਰੂਰਤਾਂ ਨਾਲ ਸੰਬੰਧਿਤ ਹੁਨਰ ਪ੍ਰਦਾਨ ਕਰੇਗਾ। ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਹਰਿਆਣਾ ਲਈ ਇੱਕ ਸਮਰਪਿਤ AI ਮਾਡਲ ਵਿਕਸਿਤ ਕਰਨ ਦਾ ਵੀ ਸੁਝਾਅ ਦਿੱਤਾ। ਪੰਜਾਬ ਮੰਤਰੀ ਮੰਡਲ ਨੇ ਸਿੱਖਿਆ ਵਿਵਸਥਾ ਨੂੰ ਮਜ਼ਬੂਤ ਕਰਨ, ਪ੍ਰਸ਼ਾਸਨ ਤੇ ਜਨਤਕ ਸੇਵਾਵਾਂ 'ਚ ਸੁਧਾਰ ਲਿਆਉਣ ਤੇ ਸੂਬੇ 'ਚ ਸਰਬਪੱਖੀ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੱਜ ਕਈ ਇਤਿਹਾਸਕ ਫੈਸਲੇ ਲਏ ਨੇ। ਮੰਤਰੀ ਮੰਡਲ ਨੇ ਗੈਰ ਸਹਾਇਤਾ ਪ੍ਰਾਪਤ ਨਿੱਜੀ ਵਿਦਿਅਕ ਅਦਾਰਿਆਂ ਵੱਲੋਂ ਫੀਸਾਂ ਵਿੱਚ ਅਣਉਚਿਤ ਤੇ ਨਜਾਇਜ਼ ਵਾਧੇ ਨੂੰ ਠੱਲ ਪਾਉਣ ਲਈ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਟ ਸੋਧ ਬਿੱਲ 2026 ਪਾਸ ਕਰ ਦਿੱਤਾ ਹੈ। ਕੈਬਨਿਟ ਨੇ ਪੰਜਾਬ 'ਚ ਹਰੇ ਭਰੇ ਵਾਤਾਵਰਣ ਨੂੰ ਸੰਤੁਲਿਤ ਬਣਾਈ ਰੱਖਣ, ਵਾਤਾਵਰਣ ਪ੍ਰਦੂਸ਼ਣ ਨੂੰ ਰੋਕਣ, ਰੁੱਖਾਂ ਦੀ ਕਟਾਈ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਵੀ ਪੰਜਾਬ ਪ੍ਰੋਟੈਕਸ਼ਨ ਆਫ ਟ੍ਰੀਜ਼ ਬਿੱਲ 2026 ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਪੰਜਾਬ ਪੁਲਿਸ ਨੇ ਹਾਲ ਹੀ ਵਿੱਚ ਵਿਦਿਆਰਥੀਆਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸਰਹੱਦ ਪਾਰੋਂ ਇੱਕ ਦਹਿਸ਼ਤਗਰਦੀ ਮੋਡਿਊਲ ਦੇ ਮੈਂਬਰਾਂ ਵੱਲੋਂ ਦਿੱਲੀ ਦੇ ਜੰਤਰ ਮੰਤਰ ਤੇ ਹਮਲਾ ਕਰਨ ਦੀ ਇੱਕ ਵੱਡੀ ਯੋਜਨਾ ਦਾ ਖੁਲਾਸਾ ਕੀਤਾ ਹੈ। ਅੰਮ੍ਰਿਤਸਰ ਪੁਲਿਸ ਨੇ ਕੱਲ੍ਹ ਜਿਨ੍ਹਾਂ ਦੋ ISI ਸਮਰਥਿਤ ਸਰਹੱਦ ਪਾਰ ਦਹਿਸ਼ਤਗਰਦੀ ਮੋਡਿਊਲ ਦਾ ਪਰਦਾਫਾਸ਼ ਕੀਤਾ ਸੀ, ਉਹਨਾਂ ਜਾਂਚ ਦੌਰਾਨ ਖੁਲਾਸਾ ਕੀਤਾ ਕਿ ਉਹ ਪੈਟਰੋਲ ਬੰਬਾਂ ਨਾਲ ਹਮਲਾ ਕਰਨ ਦੇ ਇਰਾਦੇ ਨਾਲ ਦਿੱਲੀ ਗਏ ਸਨ। ਹਾਲਾਂਕਿ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਤੇ ਭਾਰੀ ਸੁਰੱਖਿਆ ਤੈਨਾਤੀ ਨੂੰ ਦੇਖ ਕੇ ਉਹਨਾਂ ਨੇ ਯੋਜਨਾ ਨੂੰ ਛੱਡ ਦਿੱਤਾ। ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਨਵੀਂ ਦਿੱਲੀ ਵਿਖੇ ਵਿਰੋਧ ਪ੍ਰਦਰਸ਼ਨ ਵਾਲੀ ਥਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਾਰੇ ਨਾਬਾਲਗ ਸਨ ਅਤੇ ਉਹਨਾਂ ਨੂੰ ISI ਹੈਂਡਲਰਾਂ ਵੱਲੋਂ ਸਿਖਲਾਈ ਦਿੱਤੀ ਗਈ ਸੀ। ਉਹਨਾਂ ਨੂੰ ਪੈਸੇ ਦੇ ਬਦਲੇ ਪੁਲਿਸ ਦੇ ਵਰਦੀਧਾਰੀ ਬਲ ਤੇ ਕਰਮਚਾਰੀਆਂ ਨੂੰ ਨਿਸ਼ਾਨਾ ਬਣਾਉਣ ਦਾ ਕੰਮ ਸੌਂਪਿਆ ਗਿਆ ਸੀ।
2: जो दूसरा मॉड्यूल है पेट्रोल बॉम्ब फेंकने का और उनको बनाने का ट्रेनिंग दी गई ISI के जो हैंडलर्स हैं उनके द्वारा, और वहां उनको बताया गया कि आप पुलिस की एस्टेब्लिशमेंट या सिक्योरिटी एजेंसी की एस्टेब्लिशमेंट

0: ਚ ਜ਼ਰੂਰ ਜਾਣਾ ਚਾਹੀਦਾ ਹੈ ਤੇ ਆਪਣੇ
1: ਹਾਂਜੀ ਹਾਂਜੀ
0: ਰਿਸ਼ਤਿਆਂ ਨੂੰ ਪਹਿਲਾਂ ਦੀ ਤਰ੍ਹਾਂ ਫੇਰ ਮਜ਼ਬੂਤੀ ਦੇਣੀ ਚਾਹੀਦੀ ਹੈ।
1: ਹਾਂਜੀ ਹਾਂਜੀ ਹਾਂਜੀ
0: ਬਹੁਤ ਹੀ ਵਧੀਆ ਗੱਲ ਲੱਗੀ ਤੁਹਾਡੇ ਨਾਲ ਗੱਲ ਕਰਕੇ ਤੇ ਸੁਣਦਿਆਂ ਹੁਣ
1: ਤੇ
0: ਤੁਹਾਡੀ ਪਸੰਦ ਦਾ ਗੀਤ ਤੇ ਉਹ ਦੱਸ ਦਿਓ ਸਾਨੂੰ ਕਿਹੜਾ ਗੀਤ ਸੁਣਨਾ ਤੁਸੀਂ।
1: ਗੀਤ ਤਾਂ ਜੀ ਦੱਸੂਗਾ ਮੈਂ, ਆਰਨੇਟ ਦਾ ਗੀਤ ਹੈਗਾ, ਕੋਈ ਮਰਜ਼ੀ ਸੁਣਾ ਦਿਓ। ਤੇ ਇੱਕ ਜੀ ਆਪਣਾ ਤੁਹਾਡੇ ਵਿਸ਼ੇ ਬਹੁਤ ਵਧੀਆ ਹੈਗੇ ਹੁਣ ਜੀ, ਤੁਹਾਡੇ ਜਿਹੜੇ ਸਾਰੇ ਨਵੇਂ
0: ਮੈਨੂੰ ਲੱਗਿਆ
1: ਆਪਣੇ
0: ਪਹਿਲਾਂ ਤੁਸੀਂ ਕੋਈ ਹੋਰ ਗਾਣਾ
1: ਸਾਰਿਆਂ ਨੂੰ
0: ਬੋਲਿਆ,
1: ਪੜਾਂਗਾ ਜੀ।
0: ਤੁਸੀਂ ਗੁਰਲੇਜ ਅਖਤਰ ਦਾ ਗਾਣਾ ਬੋਲਿਆ ਸੀ ਮੈਨੂੰ ਲੱਗਦਾ ਹੈਗਾ ਵੀਰ ਜੀ।

0: ਹਾਂਜੀ ਸਰੋਤਿਓ, ਦੇਖਦੇ ਹਾਂ ਅਗਲੇ ਸਰੋਤੇ ਸਾਡੇ ਨਾਲ ਕੌਣ ਜੁੜੇ ਨੇ ਜੀ ਅੱਜ ਦੇ ਪ੍ਰੋਗਰਾਮ ਵਿੱਚ ਗੱਲ ਕਰਨ ਲਈ। ਹੈਲੋ,
1: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬਾਈ ਸਾਹਿਬ ਬੋਲ ਰਹੇ ਹੋ?
1: ਸੁਖਜੀਤ ਸਿੰਘ ਬੋਲਦਾ ਜੀ, ਕਰਮਗੜ ਸਤਨਾਮ ਤੋਂ।
0: ਕਰਮਗੜ
1: ਸਤਨਾਮ ਤੋਂ ਜੀ, ਹਾਂ ਹਾਂ
0: ਕਿਹੜਾ ਜ਼ਿਲ੍ਹਾ ਜੀ?
1: ਹਾਂ ਜੀ,
0: ਕਿਹੜਾ ਜ਼ਿਲ੍ਹਾ?
1: ਜ਼ਿਲ੍ਹਾ ਬਠਿੰਡਾ ਹੀ ਹੈ ਜੀ।
0: ਅੱਛਾ, ਬਠਿੰਡੇ ਤੋਂ ਹੀ ਬੋਲ ਰਹੇ ਹੋ ਜੀ।
1: ਹਾਂ ਜੀ,
0: ਪਹਿਲੀ ਵਾਰ ਫੋਨ ਲੱਗੇ ਜਾਂ ਪਹਿਲਾਂ ਵੀ ਲਾਇਆ ਜੀ ਕਦੇ?
1: ਨਹੀਂ ਜੀ, ਲੱਗ ਹੀ ਆਉਂਦਾ ਕਈ ਵਾਰੀ ਆ, ਹੁਣ ਵਿੱਚ 2 ਸਾਲ ਨਹੀਂ ਲੱਗਿਆ ਸੀਗਾ, ਪਹਿਲਾਂ ਲੱਗਦਾ ਰਹਿੰਦਾ ਸੀਗਾ।
0: ਠੀਕ ਹੈ ਜੀ। ਪਰਿਵਾਰ 'ਚ ਕੌਣ ਕੌਣ ਹੈ?
1: ਹੈ ਜੀ, ਮੈਂ ਤਾਂ
0: ਹੈਂਜੀ
1: ਕੱਲਾ ਹੀ ਆ, ਮੈਂ ਤਾਂ।
0: ਕੱਲੇ ਹੋਗੇ ਤੁਸੀਂ?
1: ਹਾਂ ਜੀ,
0: ਮੈਂ ਹੁਣ ਫਿਰ ਤੁਹਾਨੂੰ, ਮਤਲਬ ਮੇਰੀ ਹੁਣ ਜ਼ੁਬਾਨ ਬੰਦ ਹੋ ਗਈ ਵੀ ਮੈਂ ਤੁਹਾਨੂੰ ਰਿਸ਼ਤਿਆਂ ਦੇ ਬਾਰੇ ਸਵਾਲ ਪੁੱਛਣਾ ਸੀ, ਪਰ ਤੁਸੀਂ ਤਾਂ ਕੱਲੇ ਹੀ ਆਉਂਦੇ। ਮੈਂ ਤੁਹਾਨੂੰ ਰਿਸ਼ਤਿਆਂ ਦੇ ਬਾਰੇ ਸਵਾਲ ਪੁੱਛਣਾ ਸੀ, ਪਰ ਤੁਸੀਂ ਕੱਲੇ ਹੀ ਹੋਗੇ। ਕੀ ਪੁੱਛੋ ਹੁਣ ਮੈਂ ਤੁਹਾਨੂੰ?
1: ਹਾਂ, ਪੁੱਛ ਲਓ ਜੀ, ਕੀ ਪੁੱਛਣਾ ਹੈ।
0: ਮੈਂ ਤਾਂ ਹੀ ਪੁੱਛਣਾ ਚਾਹੁੰਦੀ ਹਾਂ ਵੀ ਰਿਸ਼ਤੇ ਅੱਜ ਕੱਲ੍ਹ ਆਪਣੇ ਤੋਂ ਦੂਰ ਕਿਉਂ ਹੁੰਦੇ ਜਾ ਰਹੇ ਹੈ ਜੀ?
1: ਇਹ ਭੈਣ ਜੀ, ਅੱਜ ਕੱਲ ਨਾ ਸਹਿਣਸ਼ੀਲਤਾ ਖਤਮ ਹੋ ਚੁੱਕੀ ਹੈ ਜੀ, ਵਿਚਾਰਧਾਰਾ ਟੁੱਟ ਗਈ ਲੋਕਾਂ ਦੀ, ਨਿੱਜੀ ਕਾਰਨ ਜਾ ਹੋਈ ਜਾਂਦਾ ਪਰਿਵਾਰਾਂ ਦੇ ਵਿੱਚ, ਸਾਰੇ ਜੀਆਂ ਦੇ ਵਿੱਚ ਨਾ, ਬਸ ਇਹ ਕਾਰਨ ਆ, ਕੋਈ ਪੁੰਨਾ ਪੁੰਨ ਵਾਲੀ ਤਾਂ ਕੋਈ ਗੱਲ ਹੈ ਨੀ।
0: ਸਹੀ ਗੱਲ ਹੈ ਜੀ, ਨਹੀਂ ਕਿਤੇ ਨਾ ਕਿਤੇ ਹੁਣ,
1: ਹਾਂ,
0: ਹਾਂ
1: ਉਸ ਮਹਿੰਗਾਈ ਦਾ ਜਮਾਨਾ ਲਾ ਲਓ ਜਾਂ ਕੋਈ ਬੇਰੁਜ਼ਗਾਰੀ ਦਾ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਕਰ ਲਓ, ਬਸ ਤਾਂ ਇਹ ਆ ਵੀ ਅੱਜ ਕੱਲ ਸਹਿਣਸ਼ੀਲਤਾ ਹੈ ਨੀ ਗੀ।
0: ਹਾਂਜੀ, ਮੁੱਖ ਕਾਰਨ ਸਹਿਣਸ਼ੀਲਤਾ ਹੋ ਗਈ ਜਿਹੜੀ ਅੱਜ ਕੱਲ ਦੇ ਬੱਚਿਆਂ ਦੇ, ਅੱਜ ਕੱਲ ਦੀ ਪੀੜ੍ਹੀ ਦੇ ਬੱਚਿਆਂ ਦੇ ਅੰਦਰ।
1: ਹਰ ਇੱਕ ਖੁਦ ਮੁਖਤਿਆਰੀ ਭਾਲਦਾ ਹੈ ਦੂਸਰਿਆਂ ਨੂੰ ਛੱਡ ਕੇ।
0: ਹਾਂਜੀ ਬਿਲਕੁਲ ਸਹੀ, ਬਿਲਕੁਲ ਸਹੀ। ਤੁਹਾਡੇ
1: ਬਸ ਇਹੀ
0: ਵਿਚਾਰ
1: ਕਾਰਨ
0: ਤੁਹਾਡੇ
1: ਹੈ।
0: ਹਿਸਾਬ ਨਾਲ ਸਹੀ ਨਹੀਂ ਹੈ ਨਾ, ਆਪਣੇ ਹਰ ਇੱਕ ਦੇ ਵਿਚਾਰ ਆਪਾਂ ਆਪਣੇ ਆਪਣੇ ਵਿਚਾਰਾਂ ਤੋਂ, ਆਪਣੇ ਆਪਣੀਆਂ ਸੋਚਾਂ ਤੋਂ ਸੋਚ ਦੇਵਾਂਗੇ। ਤੇ
1: ਹਾਂ, ਵਿਚਾਰਧਾਰਾ ਨਾ ਜਿਹੜੀ ਹੈ ਥੋੜੀ ਜਿਹੀ
0: ਜੇ ਕਿਸੇ ਨੂੰ ਲੱਗਦਾ ਵੀ ਸ਼ਾਇਦ ਫੋਨ ਇਹਦਾ ਕਾਰਨ ਨੇ, ਤਾਂ ਉਹ ਲੱਗਦਾ ਵੀ
1: ਫੋਨ ਫੋਨ
0: ਉਹਨਾਂ
1: ਤਾਂ ਹੈ ਨਹੀਂ
0: ਕਰਦੇ
1: ਕੋਈ, ਇੰਨਾ ਕੋਈ
0: ਪਰ
1: ਪੁੰਨਾ
0: ਕਿਸੇ
1: ਪੁੰਨਾ
0: ਨੂੰ ਲੱਗਦਾ ਵੀ
1: ਹੈਗਾ,
0: ਸ਼ਾਇਦ
1: ਬਸ ਇੰਨਾ
0: ਫੋਨ
1: ਕੋਈ
0: ਤੇ।
1: ਵਿਚਾਰਧਾਰਾ ਦੀ ਕੁਛ ਅਸਰ ਪੈਗਾ ਲੋਕਾਂ ਦਾ।
0: ਹਾਂਜੀ ਸਹੀ, ਬਿਲਕੁਲ ਸਹੀ।
1: ਹਾਂਜੀ,
0: ਚਲੋ ਫਿਰ ਤੁਸੀਂ ਆਨੰਦ ਲਓ ਜੀ ਆਪਣੇ ਗੀਤ ਦਾ।
1: ਠੀਕ ਹੈ ਜੀ,
0: ਕਿਹੜਾ ਗੀਤ ਸੁਣਨਾ ਸੀ ਤੁਸੀਂ?
1: ਉਹਦਾ ਕਿਹਾ ਸੀਗਾ ਜੀ, ਜਗਤ ਸਿੰਘ ਜੱਗਾ ਦਾ ਕੋਈ।
0: ਹਾਂਜੀ ਹਾਂਜੀ, ਸੁਣਾਉਣ ਲੱਗਿਆ ਤੁਹਾਨੂੰ ਜਗਤ ਸਿੰਘ
1: ਠੀਕ
0: ਜੱਗਾ ਦਾ ਗੀਤ।
1: ਠੀਕ

ਹਾੜੀ ਵਿੱਚ ਜੱਟ ਨੇ ਕਿੜਾਈਆਂ ਵਾਲੀਆਂ ਵਾਲੀਆਂ ਦੇ ਵਾਲ ਨਾ ਸੰਭਾਲੇ ਹਾਲੀਆਂ ਬੁੱਕ ਬੁੱਕ ਵਾਲੀਆਂ ਕੰਨਾਂ ਚ ਸੋਨੀਆਂ

0: ਹਾਂਜੀ ਸਰੋਤਿਓ, ਰਿਸ਼ਤਿਆਂ ਦੀ ਗੱਲ ਤੁਰੀ ਹੈ ਤਾਂ ਅਲੱਗ ਅਲੱਗ ਵਿਚਾਰ ਲੈ ਕੇ ਸਾਡੇ ਨਾਲ ਜੁੜੇ ਨੇ ਸਾਡੇ ਸਰੋਤੇ। ਇਹਨਾਂ ਸਰੋਤਿਆਂ ਦੀ ਲਾਈਨ ਵਿੱਚ ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ ਜੀ, ਉਹ ਗੱਲ ਕਰਦੇ ਹਾਂ ਸਾਡੇ ਅਗਲੇ ਸਰੋਤਾ ਦੇ ਨਾਲ। ਹੈਲੋ,
1: ਹੈਲੋ ਮੈਡਮ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਹੋ ਤੇ ਕਿੱਥੋਂ ਬੋਲਦੇ ਹੋ ਜੀ?
1: ਮੈਡਮ ਜੀ ਭਾਗੂ ਤੋਂ ਬੋਲਦਾ ਜੀ, ਗੁਰਤੇਜ ਸਿੰਘ ਆਦੀਵਾਲ, ਪਿੰਡ ਭਾਗੂ, ਜ਼ਿਲ੍ਹਾ ਬਠਿੰਡਾ।
0: ਅੱਛਾ ਜੀ, ਤੇ ਗਾਣਾ ਕਿਹੜਾ ਸੁਣਨਾ ਅੱਜ?
1: ਗਾਣਾ ਸੁਣਨਾ ਜੀ ਬਲਕਾਰ ਸਿੱਧੂ ਦਾ, ਜਾਗਦੇ ਦੀ ਰਾਤ ਲੰਘ ਗਈ।
0: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ। ਪਹਿਲਾਂ ਮੈਨੂੰ ਤੁਸੀਂ ਇੱਕ ਗੱਲ ਦੱਸੋ ਵੀ ਤੁਹਾਨੂੰ ਲੱਗਦਾ ਵੀ ਤੁਹਾਡੇ ਬੱਚਿਆਂ ਨੂੰ ਵੀ ਪਤਾ ਹੋਊਗਾ ਕੁਝ ਕੁ ਰਿਸ਼ਤਿਆਂ ਦੇ ਨਾਮ ਦਾ, ਜਿਵੇਂ ਦਦੇਸ, ਮਮੇਸ, ਲੱਕੜ ਦਾਦਾ, ਪੜਦਾਦਾ, ਪਤਿਆਉਰਾ, ਆਪਣੇਵਾ, ਕੀ ਉਹ ਜਾਣਦੇ ਹੋਣਗੇ ਇਹਨਾਂ ਸ਼ਬਦਾਂ ਨੂੰ, ਇਹਨਾਂ ਰਿਸ਼ਤਿਆਂ ਦੇ ਨਾਮ ਨੂੰ?
1: ਨਹੀਂ ਜਾਣਦੇ ਜੀ, ਗੁੱਟਾ ਮਟਲ ਲਈ ਜਾਣਦਾ।
0: ਠੀਕ ਹੈ, ਤੇ ਕਾਰਨ ਕੀ ਹੈ ਜੀ, ਕਿਉਂ ਨਹੀਂ ਆਪਾਂ?
1: ਕੰਮ ਤਾਂ ਜੀ ਇੰਨਾ ਉਹੀ ਨਹੀਂ ਕਰਦੇ ਜੀ, ਗੱਲ ਨਹੀਂ ਕਰਦੇ, ਆਪਦੇ ਦਿਮਾਗ 'ਚ ਹੀ ਰਹਿੰਦੇ ਆ, ਬਸ ਆਪਦੇ ਫੋਨ ਤੇ ਲੱਗ ਜਾਂਦੇ ਆ ਅਨਸਰ।
0: ਬਸ ਜੀ ਸਾਰੀ ਜੜ ਅੱਜ ਮੈਨੂੰ ਇੱਕ ਇਹੀ ਸਾਰੇ ਸਰੋਤਿਆਂ ਤੋਂ ਮਿਲਿਆ ਸੁਣਨ ਨੂੰ ਕਿ
1: ਵੀ ਅੱਜ ਕੱਲ ਤਾਂ ਇਹ ਜੀ ਰਿਸ਼ਤੇਦਾਰ ਜੀ ਵੀ ਮਿਲਣ ਵਾਗੇ ਨਾ, ਕਿਹੜਾ ਹੱਥ ਜਮਲਾ ਕੇ ਉਹ ਅਗਲਾ ਮੂਰਲਾ ਵੀ ਆਪਦਾ ਫੋਨ ਕੱਢ ਲੂ, ਤੇ ਜਿਹੜਾ ਗਿਆ ਉਹ ਵੀ ਆਪਦਾ ਕੱਢ ਕੇ ਬਹਿਜੂ।
0: ਸਹੀ ਹੈ ਜੀ, ਸਹੀ ਹੈ,
1: ਹਾਂ ਉਹਦੇ ਫੋਨ ਤੇ ਲੱਗ ਜਾਣਾ, ਕਿਹੜਾ ਬਸ ਮਾੜੀ ਜੀ ਖੈਰ ਸੁੱਖ ਪੁੱਛਦਾ।
0: ਹਾਂਜੀ, ਪਰ ਅੰਤ ਵਿੱਚ ਸਾਨੂੰ, ਮੈਂ ਇਹੀ ਕਹੂੰਗੀ ਵੀ ਆਪਾਂ ਸਾਰਿਆਂ ਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਵੀ ਆਪਾਂ ਆਪਣਿਆਂ ਨੂੰ ਜ਼ਿਆਦਾ ਟਾਈਮ ਦਈਏ, ਫੋਨਾਂ ਨੂੰ ਘੱਟ ਟਾਈਮ ਦਈਏ, ਕਿਉਂਕਿ ਜਦੋਂ ਆਪਣੇ ਚਲੇ ਜਾਂਦੇ ਹੈ ਤੇ ਉਦੋਂ ਆਪਾਂ ਨੂੰ ਸ਼ਾਇਦ ਰਿਸ਼ਤਿਆਂ ਦੀ ਸਮਝ ਆਉਂਦੀ ਹੈ ਕਿ ਉਸ ਬੰਦੇ ਨਾਲ ਮੇਰਾ ਕਿੰਨਾ ਗੂੜਾ ਰਿਸ਼ਤਾ ਸੀ ਤੇ ਮੈਂ ਉਹਨੂੰ ਕਦੇ ਵੀ ਨਿਭਾ ਨਹੀਂ ਪਾਇਆ। ਕੋਸ਼ਿਸ਼ ਕਰੋ ਫੋਨ ਦੇ ਨਾਲ ਵੀ ਲੱਗੇ ਰਹੋ ਤੇ ਆਪਣੇ ਰਿਸ਼ਤਿਆਂ ਨੂੰ ਵੀ ਜ਼ਰੂਰ ਟਾਈਮ ਦਿਓ। ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ, ਤੁਹਾਡੇ ਵਿਚਾਰ ਜਾਣ ਕੇ, ਤੇ ਹੁਣ ਸੁਣਦੇ ਆ ਤੁਹਾਡੀ ਪਸੰਦ ਆ ਇਹ ਗੀਤ।
1: ਧੰਨਵਾਦ।

ਹਾਂਜੀ ਸਰੋਤਿਓ, ਸਰੋਤਿਆਂ ਦੀ ਪਸੰਦ ਦੇ ਗੀਤ ਸੁਣਦਿਆਂ ਅਤੇ ਗੱਲਾਂ ਕਰਦਿਆਂ ਪਤਾ ਹੀ ਨਹੀਂ ਲੱਗਿਆ, ਇਸ ਪ੍ਰੋਗਰਾਮ ਸ਼ਾਮ ਸੁਹਾਨੀ ਦੀ ਸਮਾਪਤੀ ਦਾ ਵੀ ਵੇਲਾ ਹੋ ਗਿਆ ਹੈ। ਬਲਕਾਰ ਸਿੱਧੂ ਦੇ ਗਾਏ ਇਸ ਗੀਤ ਦੇ ਨਾਲ ਹੀ ਮੈਨੂੰ ਜਸਵਿੰਦਰ ਕੌਰ ਨੂੰ ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਨਮਸਕਾਰ।

ਹਾਂਜੀ ਸਰੋਤਿਓ, ਹਾਜ਼ਰ ਹਾਂ ਮੈਂ ਜਸਵਿੰਦਰ ਕੌਰ, ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ ਲੈ ਕੇ। ਸਰੋਤਿਆਂ ਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਆਧਾਰਿਤ ਹੈ ਉਹਨਾਂ ਦੇ ਵਟਸਐਪ ਸੁਨੇਹੇ ਅਤੇ ਖਤਾਂ ਦੇ ਆਧਾਰ ਤੇ। ਵਟਸਐਪ ਰਾਹੀਂ ਸੰਦੇਸ਼ ਭੇਜਣ ਲਈ ਸਾਡਾ ਨੰਬਰ ਹੈ ਜੀ 7713 73 146। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ, ਪ੍ਰੋਗਰਾਮ 'ਚ ਆਪਣੇ ਖਤ ਸ਼ਾਮਿਲ ਕਰਨ ਦੇ ਲਈ ਤੁਸੀਂ ਸਾਨੂੰ ਇਸ ਨੰਬਰ ਦੇ ਉੱਪਰ ਆਪਣੇ ਜਿਹੜੇ ਸੁਨੇਹੇ ਹੈ ਉਹ ਭੇਜ ਸਕਦੇ ਹੋ। ਖਤ ਪ੍ਰਾਪਤ ਹੋਏ ਨੇ ਉਹਨਾਂ ਦੇ ਵਿੱਚ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ, ਪਿੰਡ ਮੂਲਿਆਂ ਵਾਲੀ ਤੋਂ ਅਤੇ ਜ਼ਿਲ੍ਹਾ ਫਾਜ਼ਿਲਕਾ ਤੋਂ ਵਿਨੋਦ ਕਾਠਪਾਲ, ਪ੍ਰਵੀਨ ਕਾਠਪਾਲ, ਹਨੀ ਕਾਠਪਾਲ, ਦੀਕਸ਼ਾ ਕਾਠਪਾਲ ਅਤੇ ਜੰਨਤ ਕਾਠਪਾਲ ਅਤੇ ਦੀਪਾ ਕਾਠਪਾਲ। ਡੱਬਵਾਲੀ ਤੋਂ ਬਸੰਤ ਸਿੰਘ, ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ, ਗਾਂਧੀ। ਸੁਣਦੇ ਹਾਂ ਇਹਨਾਂ ਦੀ ਪਸੰਦ ਦਾ ਇਹ ਗੀਤ।

ਹਾਂਜੀ ਸਰੋਤਿਓ, ਇਸ ਦੇ ਨਾਲ ਹੀ ਅਗਲੇ ਗੀਤ ਦੀ ਜੋ ਸਾਨੂੰ ਫਰਮਾਇਸ਼ ਹੋਈ ਹੈ ਉਹ ਨੇ ਜੀ ਬਲਜਿੰਦਰ ਪਿੰਡ ਕਿਲੀ ਨਿਹਾਲ ਸਿੰਘ ਵਾਲਾ ਸੰਦੋਹਾ ਨੇੜੇ ਮੰਡੀ, ਜੁਗਰਾਜ ਸਿੰਘ ਕਣਕ ਵਾਲੀਆ ਗੰਗਾ ਰਾਮ ਪੁੱਚੋ ਮੰਡੀ, ਬੂਟਾ ਸਿੰਘ ਰਾਜਾ, ਨਾਜਰ ਸਿੰਘ, ਜਮੇਰ ਸਿੰਘ, ਗੁਰਤੇਜ ਸਿੰਘ ਪਿੰਡ ਖੂਈਆਂ ਤੋਂ, ਸਰਵਰ ਜ਼ਿਲ੍ਹਾ ਫਾਜ਼ਿਲਕਾ ਤੋਂ, ਆਸਥਾ, ਜੈਸਿਰੀ, ਹੇਮੰਤ, ਦੀਪਕ, ਰਮੇਸ਼ ਚਾਵਲਾ, ਰਾਈਜ਼ਲ, ਹੇਜ਼ਲ, ਵਿਹਾਨ ਚਾਵਲਾ ਪਿੰਡ ਲਾਲਬਾਈ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ, ਤੇਜਾ ਸਵਾਮੀ, ਨਛੱਤਰ ਸਿੰਘ ਪਿੰਡ ਗਿੱਦੜਵਾਹ ਤੋਂ, ਬਾਬੂ ਸਿੰਘ ਆਦਨੀਆਂ ਤੋਂ, ਦਰੋਗਾ ਸਿੰਘ ਅਤੇ ਪਿੰਡ ਢਿੱਲਵਾਂ ਤੋਂ ਸੁਖਦੀਪ ਸਿੰਘ, ਇਹਨਾਂ ਨੇ ਕੀਤੀ ਹੈ ਜੀ ਇਸ ਪਿਆਰੇ ਜਿਹੇ ਗੀਤ ਦੀ ਫਰਮਾਇਸ਼।

ਕਿਸੇ ਗੀਤ ਨੂੰ ਪਸੰਦ ਕੀਤਾ ਹੈ ਜੀ? ਮਨਜੀਤ ਤਨੇਜਾ, ਰਾਮ ਗੋਪਾਲ, ਪ੍ਰਵੀਨ ਤਨੇਜਾ, ਮਨੋਜ ਤਨੇਜਾ, ਸੀਮਾ ਤਨੇਜਾ, ਪਾਇਲ, ਅਰਚਨਾ, ਹਿਨਾਂਸ਼ਾ ਅਤੇ ਕੈਰਵੀ।

ਹਾਂਜੀ, ਸਾਨੂੰ ਵਟਸਐਪ ਸੁਨੇਹੇ ਪ੍ਰਾਪਤ ਹੋਏ ਨੇ ਜਿਨ੍ਹਾਂ ਦੇ ਵਿੱਚ ਗੁਰਲਾਲ ਮਾਹੀ ਨੰਗਲ ਤੋਂ, ਰਬਾਬ ਸਿੰਘ ਮਾਹੀ ਨੰਗਲ ਤੋਂ, ਸੁਖਦੇਵ ਸਿੰਘ ਮਹੰਤ, ਜਰਨੈਲ ਸਿੰਘ ਮਾਨ, ਪੂਰਾ ਸਿੰਘ, ਬੂਟਾ ਸਿੰਘ ਮਸਾਣਾ, ਗੁਰਜੀਤ ਸਿੰਘ ਮਾਨਸਾ ਕਲਾਂ ਤੋਂ, ਇਹਨਾਂ ਨੇ ਜਿਹੜੀ ਪਸੰਦ ਦਾ ਗੀਤ ਦੱਸਿਆ ਉਹ ਅਸੀਂ ਤੁਹਾਨੂੰ ਹੁਣੇ ਸੁਣਾਵਾਂਗੇ। ਇਹਦੇ ਨਾਲ ਹੀ ਸਾਡੇ ਨਾਲ ਹੋਰ ਜੁੜ ਚੁੱਕੇ ਹੈ ਜੀ ਵਟਸਐਪ ਸੁਨੇਹਾ ਰਾਹੀਂ। ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਅਤਾਪੁਰ ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ, ਇਹਨਾਂ ਦੀ ਪਸੰਦ ਦਾ ਸੁਣਦਿਆਂ ਜੀ ਅਗਲਾ ਗੀਤ।

हाँ जी, इसे गीत दी फरमाइश कीती है पिंड ਢੱਡੇ ਤੋਂ ਗਿਆਨ ਸਿੰਘ ਢਿੱਲੋਂ, ਅਮਰਿੰਦਰ ਸਿੰਘ, ਬਲਜਿੰਦਰ ਕੌਰ, ਜਸਗੁਣ ਕੌਰ, ਉਪਕਾਰ ਸਿੰਘ, ਜਸਕੀਰਤ ਤੇ ਹਰਬੰਸ ਸਿੰਘ। ਇਹਦੇ ਨਾਲ ਹੀ ਸਾਡੇ ਨਾਲ ਹੋਰ ਸਾਡੇ ਕੋਲ ਇੱਕ ਹੋਰ ਵਟਸਐਪ ਸੁਨੇਹਾ ਆਇਆ ਜੀ, ਹਰਲਾਭ ਸਿੰਘ ਸੀੜਾ, ਫੌਜੀਆਂ ਦਾ ਪਿੰਡ ਜੰਗੀ ਰਣਾ, ਹਾਕਮ ਸੂਫੀ। ਇਹਦੇ ਨਾਲ ਨੇ ਜੀ ਇੱਕ ਹੋਰ ਸਾਡੇ ਕੋਲ ਵਟਸਐਪ ਸੁਨੇਹਾ ਪਹੁੰਚ ਚੁੱਕਿਆ ਹੈਗਾ ਜੀ, ਲਾਲ ਬਾਈ ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ, ਗਦਰਾਣੇ ਤੋਂ ਜੈਲਾ ਸਿੰਘ, ਪਿੰਡ ਢਿੱਲਵਾਂ ਤੋਂ ਪ੍ਰਗਟ ਸਿੰਘ, ਭਗਵਾਨਗੜ੍ਹ ਭੁੱਖਿਆਂਵਾਲੀ ਤੋਂ ਬਲਦੇਵ ਸਿੰਘ, ਪਿੰਡ ਲੈਪੋ ਗੈਰੀ ਤੋਂ ਗੁਰਮੇਜ ਸਿੰਘ। ਇਹਨਾਂ ਨੇ ਵੀ ਇਸੇ ਗਾਣੇ ਨੂੰ ਪਸੰਦ ਕੀਤਾ ਜੀ ਅਤੇ

0: निकोबार आइलैंड्स, बिहार, छत्तीसगढ़, कोस्टल कर्नाटका। एंड नाउ बिफोर वी एंड द बुलेटिन, द हेडलाइंस वंस अगेन। पार्लियामेंट पासेस बिल इंक्रीजिंग द स्ट्रेंथ ऑफ सुप्रीम कोर्ट जजेस टू 37। लोकसभा क्लियर्स लेजिस्लेशन गिविंग लीगल रिकॉग्निशन टू डिजिटल बैंकिंग रिकॉर्ड्स। मेटा सीईओ मार्क जुकरबर्ग अपोलोजाइजेस टू गवर्नमेंट ऑफ इंडिया ओवर चाइल्ड अब्यूज मटीरियल, डीप फेक कॉन्टेंट एंड प्लेटफॉर्म लैप्सेस। Nation marks 7 years of abrogation of Articles 370 and 35A. Prime Minister Narendra Modi says constitutional changes ushered in development and empowerment in Jammu and Kashmir and Ladakh. New Delhi asks Islamabad to end bloodshed in Pakistan-occupied Jammu and Kashmir. And at Korea Masters Badminton Tournament, Tanvi Sharma and Anmol Kaur among 7 Indians to enter second round of women's singles. That is all in the news at 9. Good night.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ ਜੀ 9:15 ਅਤੇ 27 ਸਕਿੰਟ। ਹੁਣ ਤੋਂ ਕੁਝ ਦੇਰ ਬਾਅਦ ਤੁਸੀਂ ਸੁਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਦੌਰਾਨ 9:15 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਆਪਕੇ ਲੀਏ, 9:30 'ਤੇ ਪ੍ਰੋਗਰਾਮ ਛਾਇਆ ਗੀਤ, 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ ਅਤੇ 10:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਢਲਤੀ ਜਾਏ ਸ਼ਾਮ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਇਸ ਸਮੇਂ ਸਟੂਡੀਓ ਦੀ ਘੜੀ ਤੇ ਸਮਾਂ ਹੈ ਜੀ ਰਾਤ ਦੇ 11:34। ਇਸ ਦੇ ਨਾਲ ਹੀ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਹੀ ਖਤਮ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੀ ਪ੍ਰਸਾਰਣ ਸਭਾ ਦੇ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।